0: ਮੰਨਿਆ ਜਾ ਰਿਹਾ ਹੈ। ਇਹਨਾਂ ਕੋਲ ਸੱਭਿਆਚਾਰਕ ਅਤੇ ਧਾਰਮਿਕ ਜਿਵੇਂ ਕਿ ਗੁਟਕਾ ਸਾਹਿਬ, ਗਤਕਾ ਅਤੇ ਦੁਮਾਲਾ, ਸ਼ਸਤਰ, ਕਕਾਰ, ਹਰ ਪ੍ਰਕਾਰ ਦੇ ਮਿਊਜ਼ਿਕ ਇੰਸਟਰੂਮੈਂਟਸ, ਦਸਤਾਰਾਂ, ਛੋਟੀ ਬੱਚੀਆਂ ਦੇ ਸੂਟ, ਸਰਬ ਲੋਹ ਦੇ ਭਾਂਡੇ, ਫੁਲਕਾਰੀਆਂ ਤੇ ਲੋਹੀਆਂ ਵਰਗੀਆਂ ਵਸਤਾਂ ਉਪਲਬਧ ਹਨ। ਹੋਰ ਜਾਣਕਾਰੀ ਲਈ 587-917-0807 ਤੇ ਕਾਲ ਕਰੋ। ਖਾਲਸਾ ਕੁਲੈਕਸ਼ਨ ਦਾ ਪਤਾ ਨੋਟ ਕਰੋ। ਸੈਕਿੰਡ ਫਲੋਰ, ਯੂਨਿਟ ਨੰਬਰ 3210-4310-104 ਐਵੀਨਿਊ, ਨਾਰਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ, ਡੇਜਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
2: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
1: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ, ਯੂਨਿਟ ਨੰਬਰ 210-2323 32nd ਐਵਨਿਊ, ਨਾਰਥ ਈਸਟ, ਕੈਲਗਰੀ।
3: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਟ੍ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਡ।
1: ਪੰਜਾਬੀ ਰੇਡੀਓ 102.7 FM ਤੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਤੇ ਜੋ ਵੀ ਵਿਚਾਰ ਪੇਸ਼ ਕੀਤੇ ਜਾਂਦੇ ਨੇ ਉਹ ਉਹਨਾਂ ਵਿਦਵਾਨਾਂ ਦੇ ਆਪਣੇ ਵਿਚਾਰ ਨੇ। ਰੇਡੀਓ ਅਦਾਰਾ 102.7 FM ਇਹਨਾਂ ਦੇ ਨਾਲ ਸਹਿਮਤ ਹੋਵੇ ਇਹ ਲਾਜ਼ਮੀ ਨਹੀਂ।

ਕਿਸੇ ਮੂਰਤੀ 'ਚ ਬੈਠਾ ਹੋਇਆ ਸੰਸਾਰ ਦੀ ਐਡਮਿਨਿਸਟ੍ਰੇਸ਼ਨ ਜਾਂ ਬ੍ਰਹਿਮੰਡ ਦੀ ਐਡਮਿਨਿਸਟ੍ਰੇਸ਼ਨ ਚਲਾ ਰਿਹਾ, ਇਸ ਤਰ੍ਹਾਂ ਦੀ ਨਹੀਂ ਹੈ। ਕਿਉਂਕਿ ਜਦੋਂ ਉਸ ਤਰ੍ਹਾਂ ਦੇ ਅਕਾਲ ਪੁਰਖ ਦੀ ਰੱਬ ਦੀ ਕਲਪਨਾ ਕੀਤੀ ਸੀ ਜਿਹਨਾਂ ਲੋਕਾਂ ਨੇ, ਉਹਨਾਂ ਦੇ ਸਾਹਮਣੇ ਜਿਹੜਾ ਬ੍ਰਹਿਮੰਡ ਸੀ ਉਹ ਬਹੁਤ ਹੀ ਸੰਖੇਪ ਸੀ। ਇੱਥੋਂ ਤੱਕ ਕਿ ਗੁਰੂ ਨਾਨਕ ਸਾਹਿਬ ਦੇ ਜੀਵਨ ਕਾਲ ਦੇ ਵਿੱਚ ਵੀ ਜਾਂ ਉਸ ਤੋਂ ਥੋੜ੍ਹਾ ਪਹਿਲਾਂ ਵੀ ਜਿਹੜੇ ਵਿਗਿਆਨਕ ਜੀਓਸੈਂਟ੍ਰਿਕ ਦੀ ਥਾਂ ਤੇ ਹੀਲੀਓਸੈਂਟ੍ਰਿਕ ਧਰਮ ਇਸਦਾ ਬ੍ਰਹਿਮੰਡ ਦੀ ਕਲਪਨਾ ਕਰ ਰਹੇ ਸੀ, ਉਹਨਾਂ ਦਾ ਬ੍ਰਹਿਮੰਡ ਇੰਨਾ ਹੀ ਸੀ ਨਾ ਸੂਰਜ ਦਾ ਪਰਿਵਾਰ। ਇਹ ਵੱਖਰੀ ਗੱਲ ਹੈ ਕਿ ਉਸ ਵਕਤ ਗੁਰੂ ਨਾਨਕ ਪਾਤਸ਼ਾਹ ਨੇ ਇਹ ਗੱਲ ਕਹੀ ਸੀ ਕਿ ਵੇਦਾਂ ਦਾ ਕੰਸੈਪਟ ਪਾਤਾਲਾਂ ਪਾਤਾਲ ਲੱਖ ਆਗਾਸ ਆਗਾਸ, ਸ਼ਾਮੀ ਧਰਮਾਂ ਦਾ ਕੰਸੈਪਟ ਹੈ ਸਹਿ ਸੇ 18 ਕਹਿਣ ਕਿਤੇਬਾਂ ਅਸਲ ਇੱਕ ਤਾਤ, ਪਰ ਗੁਰੂ ਨਾਨਕ ਸਾਹਿਬ ਨੇ ਉਸ ਵੇਲੇ ਕਿਹਾ ਲੇਖਾ ਹੋਏ ਤਾਂ ਲਿਖੀਏ, ਲੇਖੇ ਹੋਏ ਵਿਨਾਸ ਨਾਨਕ ਵੱਡਾ ਆਖੇ ਆਪੇ ਜਾਣੇ। ਇੱਕ ਵਿਸ਼ਾਲ ਬ੍ਰਹਿਮੰਡ ਦੀ ਗੱਲ ਕੀਤੀ ਸੀ ਜਿਹੜਾ ਲਿਮਿਟਲੈਸ, ਅਕਾਲ ਪੁਰਖ ਦੀ ਵੀ ਗੱਲ ਕੀਤੀ ਹੈ ਬੇਅੰਤ, ਅੰਤ ਨਾ ਪਾਰਾ, ਨਾ ਉਸਦੀ ਕ੍ਰੀਏਸ਼ਨ ਦਾ ਅੰਤ ਤੇ ਨਾ ਅਕਾਲ ਪੁਰਖ ਦੀ ਹਸਤੀ ਦਾ ਅੰਤ, ਕਿਉਂਕਿ ਅਕਾਲ ਪੁਰਖ ਉਸ ਕ੍ਰੀਏਸ਼ਨ ਦੇ ਵਿੱਚ ਹੀ ਸਮਾਇਆ ਹੋਇਆ, ਓਂਕਾਰ ਹਰ ਥਾਂ ਤੇ ਮੌਜੂਦ ਹੈ, ਹਰ ਕਣੇ ਚ ਤੇ ਸਮੁੱਚੇ ਬ੍ਰਹਿਮੰਡ ਚ। ਇਸੇ ਕਰਕੇ ਜਦੋਂ ਮਨੁੱਖ ਦੀ ਜਿਹੜੀ ਹੈ ਹੁਣ ਮਨੁੱਖ, ਇਸ ਕਰਕੇ ਅਕਾਲ ਪੁਰਖ ਜਿਹੜਾ ਹੈ ਉਸਨੂੰ ਮਨਾਉਣ ਨਾਲ ਅਸੀਂ ਜੋ ਪਾਠ ਪੜ੍ਹਦੇ ਹਾਂ ਬਾਣੀ ਪੜ੍ਹਦੇ ਹਾਂ ਇਹ ਮਨ ਸਮਝਾਉਣ, ਮਨ ਨੂੰ ਸਮਝਾਉਣਾ ਹੈ ਤਾਂ ਕਿ ਅਸੀਂ ਰੱਬ ਵਰਗੇ ਬਣ ਸਕੀਏ, ਸੱਚਿਆ ਸੱਚ ਵਰਗੇ ਸੱਚਿਆਰੇ ਬਣ ਸਕੀਏ, ਜਿਸ ਨੂੰ ਆਪਾਂ ਕਹਿੰਦੇ ਹਾਂ ਗਾਡ ਲਾਈਕ, ਰੱਬ ਵਰਗੇ। ਤੇ ਉਹ ਕਿਵੇਂ ਬਣਾਂਗੇ? ਕਿਉਂਕਿ ਗੋਲ ਦੀ ਮੈਂ ਗੱਲ ਕੀਤੀ ਸੀ, ਗੋਲ ਕੀ ਹੈ, ਡੈਸਟੀਨੇਸ਼ਨ ਹੈ। ਸਵਾਲ ਕਰਦੇ ਆ ਗੁਰੂ ਨਾਨਕ ਪਾਤਸ਼ਾਹ ਜਦੋਂ ਰੱਦ ਕਰਦੇ ਆ ਨਾ ਜਿਹੜੀਆਂ ਧਾਰਨਾਵਾਂ ਅਸਟੈਬਲਿਸ਼ ਕੀਤੀਆਂ ਗਈਆਂ ਸਨ ਕਿ ਮਕਸਦ ਕੀ ਹੈ ਤੇ ਉਹਦੇ ਮੀਨਸ ਕੀ ਨੇ, ਉਹ ਡੈਸਟੀਨੇਸ਼ਨ ਕੀ ਹੈ। ਕੋਈ ਮੁਕਤੀ ਦੀ ਗੱਲ ਕਰ ਰਿਹਾ, ਕੋਈ ਪਵਿੱਤਰਤਾ ਦੀ ਗੱਲ ਕਰ ਰਿਹਾ, ਕੋਈ ਸਿਆਣਪਾਂ ਦੀ ਗੱਲ ਕਰ ਰਿਹਾ, ਕੋਈ ਤ੍ਰਿਸ਼ਨਾ ਦੀ ਗੱਲ ਕਰ ਰਿਹਾ। ਉਹਨਾਂ ਮਕਸਦ ਨੂੰ ਨਾਲ ਦੀ ਨਾਲ ਗੁਰੂ ਸਾਹਿਬ ਇਹ ਵੀ ਕਹਿ ਰਿਹਾ ਕਿ ਵੀ ਜਿਹੜੇ ਉਹਨਾਂ ਦੇ ਮੀਨਸ ਵੀ ਹੈਗੇ ਨਾ ਉਹ ਮਕਸਦ ਜਿਹੜਾ ਹੈ ਉਹ ਗੋਲ ਜਿਹੜਾ ਹੈ ਉਹ ਨਿਸ਼ਾਨਾ ਹੈ ਸਹੀ ਹੈ ਤੇ ਨਾ ਹੀ ਉਸ ਨੂੰ ਪ੍ਰਾਪਤ ਕਰਨ ਦਾ ਜਿਹੜਾ ਮਾਰਗ ਹੈ ਉਹ ਸਹੀ ਹੈ ਵਾਜਬ ਹੈ। ਕਿਉਂਕਿ ਮਕਸਦ ਕੀ ਹੈ, ਕਿਵ ਸੁਚਾਰਾ ਹੋਈਏ, ਉੱਪਰ ਸੱਚ ਦੀ ਗੱਲ ਹੋਈ ਨਾ, ਕਿਉ ਕੂੜਾ ਟੁੱਟੇ ਪਾਲ। ਹੁਣ ਇਹ ਕੂੜ ਦੀ ਦੀਵਾਰ ਹੈ, ਭਰਮ ਦੀ ਦੀਵਾਰ ਹੈ, ਭਰਮ ਦਾ ਪਰਦਾ, ਦ ਵੇਲ ਆਫ ਵਾਇਸਿਸ, ਯਾਨੀ ਕਿ ਕਰਮ ਕਾਂਡ ਦਾ ਉਹ ਪਰਦਾ, ਭਰਮ ਦਾ ਉਹ ਪਰਦਾ ਜਿਹੜਾ ਸੱਚ ਤੇ ਕੂੜ ਦੇ ਵਿਚਕਾਰ ਹੈ ਉਸਨੂੰ ਦੂਰ ਕਿਵੇਂ ਕੀਤਾ ਜਾ ਸਕਦਾ, ਉਹ ਦੀਵਾਰ ਜਿਹੜੀ ਝੂਠਦੀ ਹੈ ਉਹ ਕਿਵੇਂ ਢਾਈ ਜਾ ਸਕਦੀ ਹੈ, ਕਿਉਂਕਿ ਇੱਕ ਕੂੜ ਦੀ ਦੀਵਾਰ ਹੈ, ਇੱਕ ਭਰਮ ਹੈ, ਉਹ ਢਾ ਕੇ ਸਚਿਆਰਾ ਕਿਵੇਂ ਬਣਿਆ ਜਾ ਸਕਦਾ। ਤੇ ਜਵਾਬ ਇੱਕੋ ਹੀ ਹੈ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾ। ਜੋ ਇਸ ਬ੍ਰਹਿਮੰਡ ਦੇ ਵਿੱਚ ਜੋ ਲਾਜ ਆਫ ਕਾਸਮਾਸ ਦੇ ਵਿੱਚ ਅਸਟੈਬਲਿਸ਼ਡ ਜਿਹੜਾ ਹੁਕਮ ਹੈ, ਜਿਹੜੇ ਲਾਜ ਆਫ ਕਾਸਮਾਸ ਨੇ, ਇਵਨ ਜਿਹੜੀ ਇਨਰ ਵਾਇਸ ਹੈ ਜਿਸਨੂੰ ਆਪਾਂ ਕਹਿੰਦੇ ਹਾਂ ਵਾਇਸ ਆਫ ਕਾਨਸ਼ੀਅਸਨੈਸ, ਉਸ ਦੇ ਮੁਤਾਬਕ ਜੀਵਨ ਨੂੰ ਬਸਰ ਕਰਨਾ ਹੀ ਕਰਨ ਨਾਲ ਹੀ ਸਚਿਆਰਾ ਬਣਿਆ ਜਾ ਸਕਦਾ।

0: ਸੰਖੇਪ ਵਿੱਚ ਕਹੀਏ ਨਾ ਕਿ ਗੁਰੂ ਸਾਹਿਬ ਇਹ ਕਹਿ ਰਹੇ ਆ ਕਿ ਵੀ ਸਚਿਆਰਾ ਇਸ ਨੂੰ ਹਰ ਪੰਕਤੀ ਦੇ ਨਾਲ ਪੜ੍ਹਨਾ, ਸੋਚਾ ਸੋਚ ਨਾ ਹੋਵੇ, ਸੁਚਮ ਕਰਨ ਦੇ ਨਾਲ ਭਾਵ, ਇਸ਼ਨਾਨ ਕਰਨ ਦੇ ਨਾਲ ਸਵੱਚ, ਪਵਿੱਤਰ ਨਹੀਂ ਹੋ ਸਕਦਾ ਨਾ ਹੀ ਪਵਿੱਤਰਤਾ ਕੋਈ ਗੋਲ ਹੈ ਜੇ ਲੱਖਾਂ ਵਾਰ ਤੀਰਥਾਂ ਤੇ ਇਸ਼ਨਾਨ ਕਰ ਕਰਕੇ ਆਪਣੇ ਆਪ ਨੂੰ ਸੁੱਚਾ ਕਰੀਏ। ਕਿਉਂਕਿ ਬਾਣੀ ਚ ਗੁਰੂ ਸਾਹਿਬ ਸਭ ਇੱਥੇ ਤੱਕ ਵੀ ਅੱਗੇ ਆਸਾ ਦੀ ਵਾਰ ਚ ਵੀ ਕਹਿੰਦੇ ਆ, ਸੂਚੇ ਇਹ ਨਾ ਆਖਿਨ ਬਹਿਨ ਜੇ ਪਿੰਡਾ ਧੋਏ, ਸੂਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ। ਜਪਜੀ ਸਾਹਿਬ ਦੀ 20ਵੀਂ ਪੌੜੀ ਦੇ ਵਿੱਚ ਵੀ ਉਹ ਕੰਪੈਰੀਜ਼ਨ ਕਰਕੇ ਕਹਿੰਦੇ ਕਿ ਪਾਣੀ ਦੇ ਨਾਲ ਇੱਥੇ ਤੱਕ ਕਿ ਗੁਰੂ ਸਾਹਿਬ ਗੁਰੂ ਨਾਨਕ ਪਾਤਸ਼ਾਹ ਵੀ ਕਹਿੰਦੇ ਕਿ ਪਾਣੀ ਦੇ ਨਾਲ ਮਨ ਪਵਿੱਤਰ ਨਹੀਂ ਹੁੰਦਾ। ਹਾਂ, ਪਾਣੀ ਦੇ ਸੇਵਨ ਦੇ ਨਾਲ ਤ੍ਰਿਸ਼ਨਾ ਜਾਂਦੀ ਹੈ। ਇਸੇ ਤਰ੍ਹਾਂ ਸਰੀਰ ਨਾ ਮੈਲਾ ਹੋਇਆ ਪਾਣੀ ਨਾਲ ਸਰੀਰ ਧੋ ਦਿੱਤਾ, ਕੱਪੜਾ ਆਦਿ ਜਿਹਨਾਂ ਚੀਜ਼ਾਂ ਨੂੰ ਗੰਦਗੀ ਲੱਗ ਜਾਂਦੀ ਆ ਉਸਨੂੰ ਸਾਬਣ ਲਾਉਣਾ ਪੈਂਦਾ ਪਾਣੀ ਦੇ ਨਾਲ, ਉਹ ਸਾਫ਼ ਹੋ ਜਾਂਦੇ ਆ। ਪਰ ਜਿਹੜਾ ਜਿਹੜੀ ਮਤ ਏ, ਜਿਹੜੀ ਸੋਚ ਏ, ਜਿਹੜੀ ਬੁੱਧੀ ਆ, ਜੇ ਇਸ ਤੇ ਵਿਕਾਰਾਂ ਦੀ ਮੈਲ ਚੜ ਗਈ, ਸੋਚ ਗੰਦੀ ਹੋ ਗਈ, ਇਸ ਨੂੰ ਪਾਣੀ ਨਾਲ ਨਹੀਂ ਭਰੀਆ, ਮਤ ਪਾਪਾਂ ਕੇ ਸੰਗ ਉਹ ਧੋਪਾ ਨਾ ਮੰਗੇ। ਸੋ ਇਸੇ ਕਰਕੇ ਦੂਸਰਾ ਕਿ ਮਨ ਦੀ ਸ਼ਾਂਤੀ ਪਾਉਣ ਵਾਸਤੇ ਜੇ ਕੋਈ ਸਮਾਧੀ ਲਾ ਕੇ ਬਹਿ ਜਾਏ, ਲਿਵਤਾਰ, ਮਨ ਸ਼ਾਂਤ ਨਹੀਂ ਹੁੰਦਾ, ਮੁਮਕਿਨ ਹੀ ਨਹੀਂ ਆ। ਪਰ ਅੱਜ ਅਸੀਂ ਯੋਗ ਮਤ ਤੋਂ ਪ੍ਰਭਾਵਿਤ ਹੋ ਕੇ ਗੁਰੂ ਘਰਾਂ ਦੇ ਵਿੱਚ ਵੀ ਸਮਾਧੀਆਂ ਲਾਉਣ ਦਾ, ਸਿਮਰਨ ਦੇ ਹੋਰ ਹੋਰ ਤਰੀਕੇ ਕੱਢ ਕੇ ਅਸੀਂ, ਯਾਨੀ ਕਿ ਯੋਗ ਮਤ ਦੇ ਅਨੁਕੂਲ ਜਿਸ ਨੂੰ ਗੁਰੂ ਸਾਹਿਬ ਨੇ ਸਿੱਧ ਗੋਸ਼ਟ ਨੂੰ ਪੜ੍ਹੋ ਆਲਮੋਸਟ ਰਿਜੈਕਟ ਕੀਤਾ ਹੋਇਆ, ਉਸ ਨੂੰ ਅਸੀਂ ਕਿਸੇ ਨਾ ਕਿਸੇ ਢੰਗ ਨਾਲ ਪੈਨੀਟ੍ਰੇਟ ਕਰ ਰਹੇ, ਕਿਉਂਕਿ ਅਸੀਂ ਮਨ ਨੂੰ ਨਹੀਂ ਸਮਝਾ ਰਹੇ, ਅਸੀਂ ਸਰੀਰ ਦੀ ਸਾਧਨਾ ਕਰ ਰਹੇ ਕਿ ਸ਼ਾਇਦ ਇਹਨਾਂ ਚੀਜ਼ਾਂ ਦੇ ਨਾਲ ਪ੍ਰਾਪਤ ਹੋ ਜਾਏਗਾ। ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਭਰੀਆਂ, ਤ੍ਰਿਸ਼ਨਾ ਵਾਲੀ ਬਿਰਤੀ ਦੀ ਤ੍ਰਿਸ਼ਨਾ ਖਤਮ ਨਹੀਂ ਹੋ ਸਕਦੀ। ਇੱਥੇ ਸਰੀਰਕ ਤ੍ਰਿਸ਼ਨਾ ਦੀ ਗੱਲ ਨਹੀਂ, ਇੱਥੇ ਮਾਨਸਿਕ ਭੁੱਖ ਦੀ ਗੱਲ ਹੈ, ਮਾਇਆ ਜਿਸਨੂੰ ਕਹਿੰਦੇ ਆ। ਜੇ ਉਸ ਨੂੰ ਕਿਤਨੀ ਵੀ ਦੌਲਤ, ਸਮਸਤ ਸ਼ਹਿਰਾਂ ਦੀ ਜਿਹੜੀ ਦੌਲਤ ਇਕੱਠੀ ਕਰਕੇ ਵੀ ਦਿੱਤੀ ਜਾਏ, ਤ੍ਰਿਸ਼ਨਾਲੂ ਦੀ ਤ੍ਰਿਸ਼ਨਾ ਨਹੀਂ ਖਤਮ ਹੁੰਦੀ। ਸਹਿਸ ਖਟੈ ਲਾਕੋ ਉਰਤਾਵੇ, ਤ੍ਰਿਪਤ ਨਾ ਹੋਵੇ ਮਾਇਆ। ਤੇ ਫਿਰ ਅਣਗਿਣਤ ਚਲਾਕੀਆਂ ਹੋਣ, ਸ਼ੈਤਾਨੀਆਂ ਹੋਣ, ਸਹਿ ਸਿਆਣਪਾਂ ਲੱਖ ਹੋਏ, ਆਪਣੇ ਆਪ ਨੂੰ ਸਿਆਣਾ ਕਹੇ, ਸਿਆਣਪਾਂ ਹੋਣ, ਪਾਲਿਸੀ ਮੇਕਰ ਹੋਵੇ, ਇੱਕ ਨਾ ਚੱਲੇ, ਇੱਕ ਵੀ ਕੰਮ ਨਹੀਂ ਆਏ। ਸੋ ਇਸੇ ਕਰਕੇ ਸਚਿਆਰਾ ਬਣਨ ਵਾਸਤੇ ਮਨ ਨੂੰ ਭਾਵ ਹੁਕਮ ਦੀ ਰਜ਼ਾ ਦੇ ਵਿੱਚ ਰਹਿਣਾ ਹੈ। ਇਹ ਰਜ਼ਾ ਦੇ ਵਿੱਚ ਰਹਿਣ ਵਾਸਤੇ ਸਭ ਤੋਂ ਪਹਿਲਾਂ ਮਨ ਨੂੰ ਕਨਵਿੰਸ ਕਰਨਾ ਹੈ, ਮੋਟੀਵੇਟ ਕਰਨਾ ਹੈ, ਟ੍ਰਾਂਸਫਰਮੇਸ਼ਨ ਕਰਨੀ ਹੈ, ਜਿਸ ਟ੍ਰਾਂਸਫਰਮੇਸ਼ਨ ਦੇ ਵਾਸਤੇ 239 ਸਾਲ ਗੁਰੂ ਸਾਹਿਬ ਨੇ ਲਾਏ। ਆਪਾਂ ਸਵੇਰ ਦੇ ਨਿਤਨੇਮ ਦੇ ਵਿੱਚ ਆਨੰਦ ਸਾਹਿਬ ਪੜ੍ਹਦੇ, ਆਨੰਦ ਸਾਹਿਬ ਦੇ ਵਿੱਚ ਹੀ ਜਿੱਥੇ ਪਹਿਲੀ ਪੌੜੀ ਆਨੰਦ ਦੀ ਹੈ ਕਿ ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪ੍ਰਾਪਤੀ ਦਾ ਜ਼ਿਕਰ ਕਰ ਰਹੇ ਨੇ, ਉੱਥੇ ਦੂਜੀ ਪੌੜੀ ਦੇ ਵਿੱਚ ਹੀ ਮਨ ਨੂੰ ਸੰਬੋਧਨ ਕਰਕੇ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਆ, ਇਹ ਮਨ ਮੇਰਿਆ ਤੂੰ ਸਦਾ ਰੋਹਾ, ਤੂੰ ਹੋਰ ਕਿਸੇ ਪਾਸੇ ਨਾ ਜਾ, ਹਮੇਸ਼ਾ ਹੀ ਉਸ ਹਰੀ ਦੇ ਉਸ ਅਕਾਲ ਪੁਰਖ ਦੇ ਨਾਲ ਰਹਿ, ਹਰ ਨਾਲ ਰਹੁ ਤੂੰ ਮਨ ਮੇਰੇ ਦੂਖ ਸਭ ਵਿਸਾਰ। ਜੇ ਉਹਦੇ ਨਾਲ ਰਹੇਗਾ ਤੇਰਾ ਮਨ ਉਸੇ ਪਾਸੇ, ਤੇਰੀ ਅਟੈਂਸ਼ਨ, ਤੇਰੀ ਇਕਾਗਰਤਾ, ਤੇਰੀ ਬਿਰਤੀ ਅਗਰ ਉਸੇ ਪਾਸੇ ਹੀ ਲੱਗੀ ਰਹੇਗੀ, ਤੇ ਤੇਰੇ ਸਾਰੇ ਹੀ ਜਿਹੜੇ ਦੁੱਖ ਨੇ, ਤ੍ਰਿਸ਼ਨਾ ਨੇ, ਉਹ ਖਤਮ ਹੋ ਜਾਣ, ਤੇ ਉਹ ਤੈਨੂੰ ਅੰਗੀਕਾਰ ਕਰ ਲਏ, ਤੇ ਤੇਰੇ ਸਾਰੇ ਕਾਰਜ, ਯਾਨੀ ਕਿ ਕਾਰਜ ਦਾ ਮਤਲਬ ਨਹੀਂ ਕਿ ਜਿਹੜੇ, ਯਾਨੀ ਕਿ ਤੇਰੀ ਉਹ ਤ੍ਰਿਸ਼ਨਾ ਹੀ ਨਹੀਂ ਰਹਿਣੀ, ਤੈਨੂੰ ਕਿਸੇ ਕਾਰਜ ਦੀ ਵੀ ਉਮੀਦ ਨਹੀਂ ਹੈ ਕਿ ਵੀ ਉਹ ਕਰਨਾ ਉਹ ਕਰਨਾ, ਕਿਉਂਕਿ ਉਹ ਮਾਲਕ ਸਾਰੀਆਂ ਹੀ ਤਾਕਤਾਂ ਦੇ ਸਮਰੱਥ, ਸਭ ਕੁਛ ਕਰਨ ਦੇ ਸਮਰੱਥ। ਇਸ ਕਰਕੇ ਕਹੇ ਨਾਨਕ ਮਨ ਮੇਰੇ ਸਦਾ ਰੋਹਰ। ਮਨ ਭਟਕ ਰਿਹਾ ਹੈ, ਇਸ ਨੂੰ ਹੀ ਕਿਹਾ ਜਾ ਰਿਹਾ ਹੈ ਕਿ ਚੌਥੇ ਪਾਤਸ਼ਾਹ ਕਹਿੰਦੇ ਆ ਆਸਾ ਮਹੱਲਾ ਚੌਥਾ ਛੰਤ ਕਰ ਪੰਜਵਾਂ ਏਕ ਓਂਕਾਰ ਸਤਿਗੁਰ ਪ੍ਰਸਾਦ। ਮੇਰੇ ਮਨ ਪਰਦੇਸੀਆ ਵੇ ਪਿਆਰੇ ਆਓ ਕਰੇ, ਇਸ ਮਨ ਨੂੰ ਸੰਬੋਧਨ ਕਰਕੇ ਕਹਿੰਦੇ ਨੇ, ਕਿਉਂਕਿ ਜਿਹੜਾ ਮਨ ਬਾਹਰ ਚਲਾ ਗਿਆ, ਮਨ ਦਾ ਟਿਕਾਵ ਤੇ ਅੰਦਰ ਹੈ ਨਾ, ਮਨ ਰੇ ਠਿਰ ਰਹੋ ਮਤ ਕਤ ਜਾਹੀ ਜੀਓ, ਬਾਹਰ ਢੂੰਡਤ ਬਹੁਤ ਦੁੱਖ ਪਾਵੇ ਕਰ ਅੰਮ੍ਰਿਤ ਕੱਟ ਮਾਹੀ ਜੀਓ। ਸੋ ਇਸ ਕਰਕੇ ਬਾਹਰ ਢੂੰਡਣ ਦੀ ਨਹੀਂ, ਉਹ ਕਹਿੰਦਾ ਇਹ ਪਰਦੇਸੀ ਹੋ ਗਿਆ, ਆ ਕਰ ਹਿਰਦੇ ਦੇ ਅੰਦਰ ਵਾਪਸ। ਹਰ ਗੁਰੂ ਮਿਲਾਓ ਮੇਰੇ ਪਿਆਰੇ ਕਰ ਵਸੇ ਹਰੇ, ਸਭ ਕਿਸੇ ਘੱਟ ਮੈਂ ਬਾਹਰ ਨਾਹੀਂ, ਬਾਹਰ ਟੋਲੇ ਸੋ ਪਰਮ ਪੁਰਾਈ। ਉਹ ਹਰੀ ਤੇਰੇ ਅੰਦਰ ਗੁਣਾਂ ਦੇ ਰੂਪ ਦੇ ਵਿੱਚ ਤੇਰੇ ਅੰਦਰ ਵਸ ਰਿਹਾ ਹੈ, ਆ ਕੇ ਉਸ ਨੂੰ ਮਿਲ। ਫਿਰ ਕੀ ਹੋਏਗਾ ਉਹਨੂੰ ਮਿਲ ਕੇ, ਰੰਗ ਰਲੀਆਂ ਮਾਣੋ ਮੇਰੇ ਪਿਆਰੇ, ਹਰ ਕਿਰਪਾ ਕਰੇ। ਜਦੋਂ ਅੰਦਰ ਆ ਕੇ ਹਰੀ ਨੂੰ ਮਿਲੇਗਾ, ਹਰੀ ਦੀ ਬਖਸ਼ਿਸ਼ ਦੁਆਰਾ ਤੂੰ ਰੰਗ ਰਲੀਆਂ ਮਾਣੇ, ਉਸੇ ਤਰ੍ਹਾਂ ਨਾ ਜਿਸ ਤਰ੍ਹਾਂ ਆਨੰਦ ਸਾਹਿਬ ਵਿੱਚ ਉਹ ਕਹਿੰਦੇ, ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਇੱਕ ਖੁਸ਼ੀਆਂ ਦਾ ਉਹ ਬਣ ਜਾਏਗਾ ਇੰਜਾਏ। ਕਿਉਂਕਿ ਜਿਹੜੀ ਜ਼ਿੰਦਗੀ ਆ, ਗੁਰਮਤ ਨੇ ਇਸੇ ਕਰਕੇ ਕਹਿਣਾ ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹੱਸਦਿਆਂ ਖਿਲਦਿਆਂ ਖਾਂਦਿਆਂ ਪਹਿਨਦਿਆਂ ਵਿੱਚ ਹੋਵੇ। ਤੂੰ ਜ਼ਿੰਦਗੀ ਨੂੰ ਮਾਣ ਕੇ ਇਸੇ ਜੀਵਨ ਦੇ ਵਿੱਚ ਮੁਕਤ ਰਹਿਣਾ, ਬੰਧਨਾਂ ਤੋਂ ਫਰੀ ਰਹਿਣਾ। ਗੁਰੂ ਨਾਨਕ ਤੁੱਠਾ ਮੇਰੇ ਪਿਆਰੇ ਮੇਲੇ ਹਰੇ, ਨਾਨਕ ਜੀ ਕਹਿੰਦੇ ਨੇ ਕਿ ਗੁਰੂ ਤੁੱਠ ਪਿਆ, ਮਿਹਰਬਾਨ ਹੋ ਗਿਆ, ਉਸਦੀ ਦਇਆ ਦ੍ਰਿਸ਼ਟੀ ਹੋ ਗਈ, ਮਿਲ ਕੇ ਇਸ ਮਰਜੀਵੜੀ ਜਿਹੀ ਮਰੀਅਲ ਸੋਚ ਦੇ ਵਿੱਚ ਜੀਵਨ ਦੀ ਅਭਿਲਾਸ਼ਾ, ਜੀਵਨ ਦਾ ਚਾਹ ਪੈਦਾ ਹੋ ਗਿਆ। ਪਰ ਅਸੀਂ ਕਰਦੇ ਕੀ ਹਾਂ, ਅਸੀਂ ਮਨ ਨੂੰ ਨਹੀਂ ਸਮਝਾਉਂਦੇ, ਅਸੀਂ ਉਸ ਰੱਬ ਨੂੰ, ਗੁਰਬਾਣੀ ਚ ਕਿਤੇ ਵੀ ਨਹੀਂ ਕਿਹਾ ਗਿਆ ਕਿ ਇੱਕ ਰੱਬ ਕੋਈ ਸਰੀਰ ਹੈ ਜਿਸ ਨੂੰ ਮਿਲੋਗੇ, ਕਿਉਂਕਿ ਸਾਡੇ ਚ ਕਮਜ਼ੋਰੀ ਆ ਕਿ ਅਸੀਂ ਇਹ ਚਾਹੁੰਦੇ ਹਾਂ ਕਿ ਕਿਤੇ ਸਾਨੂੰ ਕੋਈ ਮਿਲੇ। ਆਪ ਅਭਿਆਸ ਨਹੀਂ ਕਰਨਾ, ਅਨਭਵ ਨਹੀਂ ਕਰਨਾ, ਇਹ ਅਨਭਵ ਦੀ ਵਸਤ ਹੈ, ਦੇਖਣ ਦੀ ਨਹੀਂ ਹੈ। ਸੋ ਇਸ ਕਰਕੇ ਮਨ ਨੂੰ ਜਿਹੜਾ ਹੈ ਮਨਾਉਣਾ ਹੈ, ਮਨ ਨੂੰ ਸਮਝਾਉਣਾ ਹੈ, ਨਾ ਕਿ ਰੱਬ ਨੂੰ ਮਨਾ ਕੇ ਤੇ ਅਸੀਂ ਇਹ ਕਹੀਏ ਕਿ ਸਾਨੂੰ ਇਹ ਦੇ ਦੇ, ਸਾਡੀਆਂ ਇਹ ਚੀਜ਼ਾਂ ਪੂਰੀਆਂ ਕਰ ਦੇ। ਅਕਾਲ ਪੁਰਖ ਨੂੰ ਮਨਾਉਣ ਦੀ ਗੱਲ ਗੁਰਬਾਣੀ ਚ ਕਿਤੇ ਵੀ ਨਹੀਂ ਹੈ। ਹਾਂ, ਸਮਝਣ ਦੀ ਗੱਲ ਹੈਗੀ, ਤਾਂ ਨਾਨਕ ਜਿਨ ਹੁਕਮ ਪਛਾਤਾ ਪ੍ਰਭ ਸਾਹਿਬ ਕਾ ਤਿੰਨ ਭੇਜ ਜਾਤਾ। ਉਹਨੂੰ ਮਿਲਣ ਦਾ ਮਤਲਬ ਹੈ ਉਹਦਾ ਭੇਦ ਜਾਣਨਾ। ਉਸ ਤਰ੍ਹਾਂ ਅਕਾਲ ਪੁਰਖ ਕਿਸੇ ਸਰੀਰ ਦੇ ਵਿੱਚ ਨਹੀਂ ਆ, ਰੂਪ ਨਾ ਰੇਖ ਨਾ ਰੰਗ ਕਿਛ, ਤ੍ਰੈ ਗੁਣ ਤੇ ਪ੍ਰਭਿੰਨ, ਤਿਸੈ ਬੁਝਾਏ ਨਾਨਕਾ ਜੀ ਸੋਹੈ ਸੋ ਪ੍ਰਸੰਨ। ਨਾਨਕ ਜੀ ਕਹਿੰਦੇ ਨੇ ਕਿ ਉਸੇ ਨੂੰ ਹੀ ਉਹ ਸਮਝਾ ਦਿੰਦਾ ਹੈ, ਬੁਝਾ ਦਿੰਦਾ ਹੈ, ਇਹ ਬੁਝਾਰਤ ਬੁਝ ਜਾਂਦੀ ਹੈ ਜਿਸ ਤੇ ਉਸ ਦੀ ਬਖਸ਼ਿਸ਼ ਹੋਈ। ਕਿਉਂਕਿ ਅਕਾਲ ਪੁਰਖ ਕੋਈ ਇਹੋ ਜਿਹੀ ਵਸਤ ਨਹੀਂ ਹੈ, ਕੋਈ ਇਹੋ ਜਿਹੀ ਪਰਸਨੈਲਿਟੀ ਨਹੀਂ ਹੈ, ਕੋਈ ਇਹੋ ਜਿਹੀ ਬਾਡੀ ਨਹੀਂ ਆ। ਹਾਂ, ਉਸ ਦੇ ਸਰੂਪ ਨੂੰ ਕਣ ਕਣ ਦੇ ਵਿੱਚ ਦੇਖਣਾ ਹੈ, ਉਹ ਸਾਡੇ ਅੰਦਰ ਹੈ, ਦੂਸਰਿਆਂ ਦੇ ਵੀ ਅੰਦਰ ਹੈ। ਜਦੋਂ ਅਸੀਂ ਇਹ ਮਹਿਸੂਸ ਕਰਾਂਗੇ ਕਿ ਦੂਜੇ ਦੇ ਅੰਦਰ ਵੀ ਰੱਬ ਜੀ ਵਸ ਰਿਹਾ, ਤੇ ਸਾਨੂੰ ਦੂਜੇ ਦੀ ਕਦਰ ਹੋਵੇਗੀ, ਅਸੀਂ ਕਦੀ ਉਹਦਾ ਹਿਰਦਾ ਦੁਖੀ ਨਹੀਂ ਕਰਾਂਗੇ। ਜਿਸ ਤਰ੍ਹਾਂ ਭਾਈ ਕਨ੍ਹਈਆ ਜੀ ਨੂੰ ਹਰ ਸ਼ਹਿ ਦੇ ਵਿੱਚ, ਭਾਵੇਂ ਉਹ ਦੁਸ਼ਮਣ ਸੀ ਭਾਵੇਂ ਉਹ ਦੋਸਤ ਸੀ, ਉਹਦੇ ਵਿੱਚ ਗੁਰੂ ਦਾ ਹੀ ਰੂਪ ਨਜ਼ਰ ਆ ਰਿਹਾ ਸੀ। ਇਸੇ ਕਰਕੇ ਬਾਣੀ ਇਹ ਵੀ ਕਹਿੰਦੀ ਹੈ ਨਾ, ਦਿਸੈ ਸੁਣੀਐ ਜਾਣੀਏ ਸ਼ਾਹ ਨਾ ਪਾਇਆ ਜਾਏ, ਰੂਲਾ ਟੁੰਡਾ ਅੰਧਲਾ ਕਿਉਂ ਗੱਲ ਲੱਗੇ ਤਾਂ। ਫਿਰ ਉਹ ਲੋਕ ਜਿਹੜੇ ਸਰੀਰਕ ਤੌਰ ਤੇ ਮਾਜ਼ੂਰ ਨੇ, ਜਿਹੜੇ ਫਿਜ਼ੀਕਲ ਨੀਡਸ ਵਾਲੇ ਨੇ, ਉਹ ਕਿਵੇਂ ਉਹਨੂੰ ਜਾ ਕੇ ਮਿਲਣਗੇ? ਸੋ ਇਸੇ ਕਰਕੇ ਬਾਣੀ ਕਹਿੰਦੀ ਆ ਕਿ ਵੀ ਉਹ ਰਸਤਾ ਤਿਆਰ ਕਰਨਾ ਹੈ, ਮਨ ਨੂੰ ਕਹਿੰਦੀ ਹੈ, ਪੈ ਕੇ ਚਰਨ ਕਰ ਪਾਓ ਕੇ ਲੋਹਣ ਸੁਰਤ ਕਰੇ, ਨਾਨਕ ਕਹਿ ਸਿਆਣੀਏ ਉਕੰਤ ਮਿਲਾ। ਇਹ ਮਨੁੱਖ, ਇਹ ਮਨ ਉਸ ਤੱਕ ਜਾਣ ਵਾਸਤੇ ਜ਼ਿੰਦਗੀ ਦੇ ਵਿੱਚ ਆਚਰਣ ਦਾ ਚਰਨ ਬਣਾ ਲੈ, ਅੱਛਾ ਮੋਰਲ ਕਰੈਕਟਰ ਹੋਵੇ, ਸੇਵਾ ਭਾਵਨਾ ਹੋਵੇ, ਕਰ ਹੱਥ ਪ੍ਰੇਮ ਦੇ ਕਰ ਪਾਓ ਕੇ, ਤੇ ਨਿਗਾਹ ਕਰੀ ਆ ਲੋਹਣ ਸੁਰਤ ਕਰੇ, ਸੁਰਤੀ ਦੇ ਨੈਣ ਚਾਹੀਦੇ ਆ, ਇਕਾਗਰਤਾ, ਨਾਨਕ ਕਹਿ ਸਿਆਣੀਏ। ਨਾਨਕ ਜੀ ਕਹਿੰਦੇ ਨੇ ਕਿ ਇਸ ਤਰ੍ਹਾਂ ਉਸ ਨੂੰ ਪਛਾਣ ਸਕਦੇ ਆ, ਇਹ ਉਕੰਤ ਮਿਲਾ, ਤੇ ਇਸ ਤਰ੍ਹਾਂ ਸਾਨੂੰ ਉਸ ਅਕਾਲ ਪੁਰਖ ਦਾ ਮਿਲਾਪ ਹੋ ਸਕਦਾ, ਇਹੋ ਜਿਹੇ ਅਕਾਲ ਪੁਰਖ ਦਾ ਮਿਲਾਪ ਹੋ ਸਕਦਾ। ਆਓ ਫਤਿਹ ਦੀ ਸਾਂਝ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕੈਲਗਰੀਜ 24 ਘੰਟੇ 7 ਦਿਨ ਚੱਲਣ ਵਾਲਾ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM। ਧਾਰਮਿਕ ਪ੍ਰੋਗਰਾਮਾਂ ਦਾ ਆਨੰਦ ਮਾਣਨ ਲਈ ਅੱਜ ਹੀ ਆਪਣੇ ਘਰਾਂ ਤੇ ਕਾਰਾਂ ਦੀ ਰੇਡੀਓ ਨੂੰ ਪੰਜਾਬੀ ਰੇਡੀਓ 102.7 FM ਤੇ ਟਿਊਨ ਕਰੋ। ਪੰਜਾਬੀ ਰੇਡੀਓ।

0: प्रोग्राम दा ए हिस्सा तुहाडे तक मालवा टायर्स एंड सर्विसेज दे सहयोग नाल पहुंचाया जा रहा है। ए 24 घंटे सब तो दिन मोबाइल सर्विसेज प्रदान करदे ने। इन्हां तों किसी भी तरह दे नवें ते पुराने ट्रक एंड ट्रेलर टायर्स, व्हील बैलेंस एंड अलाइनमेंट्स, टायर रोटेशन एंड रिपेयर्स दीआं सेवावां लैण लई तुसीं मालवा टायर्स नूं 403-899-1985 जां फिर 403-899-1984 ते संपर्क कर सकते हो। मालवा टायर्स एंड सर्विसेज दा पता है, बिल्डिंग नंबर 8616, 44th स्ट्रीट, साउथ ईस्ट, कैलगरी। प्रोग्राम दा ए हिस्सा तुहाडे तक फर्स्ट चॉइस लाइटिंग, प्लंबिंग ते इलेक्ट्रिकल दे सहयोग नाल पहुंचाया जा रहा है। फर्स्ट चॉइस लाइटिंग एंड प्लंबिंग दा फोन नंबर 403-457-1457 यानी 403-457-1457। इना दे शोरूम दा पता है, यूनिट नंबर 2120-3961 52 एवेन्यू नॉर्थ ईस्ट कैलगरी, कॉमनवेल्थ हाल दे बिल्कुल नेड़े।
1: प्रोग्राम दा ए हिस्सा तुहाडे तक पाठ पूजा वालियां दे सहयोग नाल पहुंचाया जा रहा है। इना कोल धार्मिक ऑडियो अते वीडियो, रेडियो, धार्मिक वॉल हैंगिंग्स, शस्त्र, ककार, म्यूजिक इंस्ट्रूमेंट्स जिवें ढोल, हारमोनियम, तबला, तुम्बी अते हर तरह दे पूजा दे समान दी जानकारी ले कॉल करो 403-768-1681 403-768-1681। इना दा पता नोट करो, यूनिट नंबर 1120 4150 109th एवेन्यू नॉर्थ ईस्ट कैलगरी।
0: प्रोग्राम दा ए हिस्सा तुहाडे तक HMP कस्टम कैबिनेट्स दे सहयोग नाल पहुंचाया जा रहा है। इना तो किसी भी तरह दे कस्टम किचन, बार्स, वॉशरूम, वैनिटी, क्लोजेट अते कमर्शियल मिल वर्क बारे कोई भी जानकारी लैण लई तुसी पॉल सेखों जी नूं 403-829-5000 या फिर 403-701-4947 ते संपर्क कर सकदे हो। HMP कस्टम कैबिनेट्स लिमिटेड दा पता है, यूनिट नंबर 11-2316 27 एवेन्यू नॉर्थ ईस्ट कैलगरी। पंजाबी रेडियो 102.7 FM ते प्रसारित होण वाले प्रोग्रामां ते जो भी विचार पेश कीते जांदे ने ओ उना विद्वानां दे अपने विचार ने। रेडियो अदारा 102.7 FM इना दे नाल सहमत होवे ए लाजमी नहीं।
2: जिथे गुरमुख प्यारा नाल मिलके गुरबाणी दी विचार करन जा रहे हैं, आप मेहर करना, अंग संग सहाई होना विच वर्तना, गुरबाणी दी विचार गुरमत अनुसार आप ही करवा लेना सच्चे पातशाह साहब जी। मेहर करना बाणी दी विचार नू हिरदियां तक पहुँचाउणा, बाणी दी विचार नू सुन के असी अपने जिंदगी दे विच वरतों विच लै के आईए, ते इसे तरह उद्दम बख्शते रहना, इसे तरह गुरसिखां दे विच आपसी प्रेम प्यार बनाउण दी सानू मत बुद्ध बख्शणी सच्चे पातशाह साहब जी, तां जो एक दूसरे नाल मिल बैठ के असी जो दुविधा मनां दे विच हैगी उहनू गुरबाणी दी विचार दे राहीं क्लीयर कर सकीए, अंग संग सहाई होणा। वाहिगुरू जी का खालसा, वाहिगुरू जी की फतेह। आओ अज दी विचार दा जो शब्द है, गंग गुसाइन गहर गंभीर, जंजीर बांध कर खरे कबीर। ये काफ़ी संगतां ने शब्द भेजिया सी कि इहदे उत्ते विचार कीती जावे। आम तौर दे उत्ते आपां इस शब्द की व्याख्या जो है उहनू एक बाहरी एक रौचक कहानी दे तरह करदे हां कि गंगा दे डूंगे पानी दे विच ले जा के कबीर नू, भगत कबीर जी नू जंजीरां दे नाल बन के सिट दिता गया, ते उत्थे भगत कबीर जी कहिंदे कि मेरा मन तां डरदा नहीं, तुसी तन नू डरा के की करोगे, चरण कमल चित रहे उस समाए रहाओ, कि मेरा जो चित है परमात्मा नाल जुड़िया होया है, इस करके तुसी मैनूं डोबना है गंगा दे विच तां डोब दवो। उस तों बाद विच अगली पंक्ति दी विचार कीती जांदी है कि गंगा की लहर मेरी टुटी जंजीर, ਵੀ ਭਗਤ ਕਬੀਰ ਜੀ ਜਿਹਨੂੰ ਜਦੋਂ ਗੰਗਾ ਦੇ ਵਿੱਚ ਬੰਨ ਕੇ ਸੁੱਟ ਦਿੱਤਾ ਗਿਆ ਤੇ ਗੰਗਾ ਦੀ ਇੱਕ ਲਹਿਰ ਆਈ ਤੇ ਲਹਿਰ ਨੇ ਜੰਜੀਰਾਂ ਤੋੜ ਦਿੱਤੀਆਂ ਤੇ ਉਹ ਮ੍ਰਿਗਸ਼ਾਲਾ ਤੇ ਬੈਠ ਕੇ ਗੰਗਾ ਦੇ ਉੱਪਰ ਤਰਨ ਲੱਗ ਪਏ। ਕਹੇ ਕਬੀਰ ਕਉ ਸੰਗ ਨਾ ਸਾਥ, ਜਲ ਥਲ ਰਾਖਨ ਹੈ ਰਘੁਨਾਥ। ਸੋ ਉਹਨੂੰ ਇਸ ਤਰੀਕੇ ਦੇ ਨਾਲ ਕਹਾਣੀ ਇਸ ਸ਼ਬਦ ਦੇ ਨਾਲ ਜੋੜੀ ਜਾਂਦੀ ਹੈ। ਅੱਜ ਆਪਾਂ ਡੂੰਘਾਈ ਵਿੱਚ ਉਤਰ ਕੇ ਸ਼ਬਦ ਦੀ ਵਿਚਾਰ ਕਰਾਂਗੇ। ਇੱਕ ਚੀਜ਼ ਇਹ ਦੇਖਣਾ ਹੈ, ਇੱਕ ਮੇਰੇ ਵੀਰ ਨਾਲ ਗੱਲ ਵੀ ਹੋ ਰਹੀ ਸੀਗੀ ਕਿ ਜਦੋਂ ਗੁਰਬਾਣੀ ਦਾ ਆਪਾਂ ਕੋਈ ਵੀ ਸ਼ਬਦ ਵਿਚਾਰਨਾ ਆ ਉਦੋਂ ਸਾਨੂੰ ਸਾਰੀ ਜਿਹੜੀ ਲੜੀ ਚੱਲੀ ਆ ਰਹੀ ਹੈ ਉਸ ਪ੍ਰਕਰਨ ਦੀ, ਜਿਹੜੀ ਵੀ ਗੱਲ ਗੁਰੂ ਸਾਹਿਬ ਜਾਂ ਭਗਤ ਸਾਹਿਬਾਨ ਕਰਨਾ ਚਾਹ ਰਹੇ ਨੇ, ਜੇ ਸਾਨੂੰ ਉਸ ਸ਼ਬਦ ਦੇ ਵਿੱਚੋਂ ਗੱਲ ਥੋੜ੍ਹੀ ਜੀ ਸਪਸ਼ਟ ਨਹੀਂ ਹੋ ਰਹੀ ਤਾਂ ਸਾਨੂੰ 8-10 ਸ਼ਬਦ ਪਿੱਛੇ ਵੀ ਪੜ੍ਹਨਾ ਪਏਗਾ। ਜਿਵੇਂ ਹੁਣ ਆਹ ਆਪਾਂ ਸ਼ਬਦ ਦੇਖ ਰਹੇ ਹਾਂ, ਜਿਹੜੇ ਨੰਬਰਿੰਗ ਹੈਗੀ ਹੈ ਇਹ 18ਵਾਂ ਸ਼ਬਦ ਆਉਂਦਾ ਆ। ਸੋ ਇਹਦਾ ਮਤਲਬ ਹੈ ਜਿਹੜੀ ਸਾਰੀ ਲੜੀ ਚੱਲ ਰਹੀ ਆ ਉਹ 18 ਸ਼ਬਦ ਪਿੱਛੋਂ ਸਟਾਰਟ ਹੋਈ ਆ ਤੇ ਅੱਗੇ ਫੇਰ ਅੱਗੇ ਜਾਣੀ ਹੈ। ਸੋ ਜਦੋਂ ਆਪਾਂ ਗੱਲ ਕੀਤੀ ਸੀ ਕਿਸੇ ਬੁੱਕ ਦਾ ਆਪਾਂ ਚੈਪਟਰ ਪੜ੍ਹਦੇ ਹਾਂ ਤੇ ਆਪਾਂ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਚੈਪਟਰ ਪੜ੍ਹਨਾ ਪਏਗਾ, ਫੇਰ ਹੀ ਸਾਨੂੰ ਪਤਾ ਲੱਗੇਗਾ ਕਿ ਇਸ ਪੇਜ ਦੇ ਵਿੱਚ ਇਸ ਲਾਈਨ ਦਾ ਜਾਂ ਇਸ ਪੈਰਾਗ੍ਰਾਫ ਦਾ ਅਸਲ ਮਤਲਬ ਕੀ ਹੈ। ਜੇ ਵਿੱਚੋਂ ਅਸੀਂ ਇੱਕ ਲਾਈਨ ਚੱਕ ਲੈਂਦੇ ਹਾਂ, ਹਜੇ ਤਾਂ ਅਸੀਂ ਸਾਰੇ ਪ੍ਰਕਰਨ ਦੇ ਵਿੱਚੋਂ ਇੱਕ ਛੋਟਾ ਜਿਹਾ ਸ਼ਬਦ ਚੱਕਿਆ ਆ, ਪਰ ਕਈ ਵੇਲੇ ਵੀਰ ਵੱਡੇ ਪ੍ਰਕਰਨ ਦੇ ਵਿੱਚੋਂ ਇੱਕ ਦੋ ਲਾਈਨਾਂ ਚੱਕ ਕੇ ਕਹਿੰਦੇ ਵੀ ਇਹਦਾ ਅਰਥ ਇਸ ਤਰ੍ਹਾਂ ਹੁੰਦਾ ਹੈ। ਸੋ ਅੱਜ ਆਪਾਂ ਇਸ ਸ਼ਬਦ ਦੀ ਵਿਚਾਰ ਕਰਦੇ ਹਾਂ। ਵਿਚਾਰ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਜਿਹੜੇ ਇਹ ਸ਼ਬਦ ਹੈ ਇਹਨਾਂ ਸ਼ਬਦਾਂ ਦਾ ਗੁਰਬਾਣੀ ਦੇ ਵਿੱਚ ਕੀ ਅਰਥ ਹੈ। ਗੰਗਾ ਸ਼ਬਦ ਦੇ ਉੱਤੇ ਵਿਚਾਰ ਕਰਦੇ ਹਾਂ, ਗੰਗਾ ਸ਼ਬਦ ਗੁਰਬਾਣੀ ਦੇ ਵਿੱਚ ਕਿਸ ਅਰਥਾਂ ਦੇ ਨਾਲ ਆਇਆ ਹੈ। ਗੁਰੂ ਸਾਹਿਬ ਬਾਣੀ 'ਚ ਲਿਖਦੇ ਨੇ, ਕਹਿੰਦੇ ਨੇ ਉਲਟੀ ਗੰਗਾ ਜਮਨ ਮਿਲਾਵੋ, ਬਿਨ ਜਲ ਸੰਗਮ ਮਨ ਮੈਂ ਨਾਵੋ। ਹੁਣ ਇੱਥੇ ਗੰਗਾ ਸ਼ਬਦ ਦਾ ਅਰਥ ਕੀ ਹੈ? ਕਹਿੰਦੇ ਕਿ ਮੈਂ ਨਾ ਗੰਗਾ ਤੇ ਜਮਨਾ ਉਲਟੀ ਵਹਾ ਦਿੱਤੀ ਹੈ। ਹੁਣ ਜੇ ਆਪਾਂ ਇਹ ਸ਼ਬਦ ਦਾ, ਜਿਵੇਂ ਆਪਾਂ ਸ਼ਬਦ ਜਿਹੜਾ ਅੱਜ ਵਿਚਾਰਨ ਜਾ ਰਹੇ ਹਾਂ ਉਸੇ ਤਰ੍ਹਾਂ ਅਰਥ ਕਰਾਂਗੇ ਤਾਂ ਫਿਰ ਇਹ ਬਣੇਗਾ ਕਿ ਗੰਗਾ ਉਲਟੀ ਵਹਾ ਦਿੱਤੀ। ਇਹਦਾ ਮਤਲਬ ਕੀ ਹੋਇਆ? ਗੰਗਾ ਤੇ ਜਮਨਾ ਪੁੱਠੇ ਪਾਸੇ ਚੱਲਣ ਲੱਗ ਪਈ ਹੈ। ਪਰ ਅੱਗਿਓਂ ਗੱਲ ਸਪਸ਼ਟ ਹੋ ਜਾਂਦੀ ਹੈ, ਕਹਿੰਦੇ ਬਿਨ ਜਲ, ਮੈਂ ਗੰਗਾ ਤੇ ਜਮਨਾ ਪੁੱਠੀ ਵਹਾ ਦਿੱਤੀ ਆ ਪਰ ਪਾਣੀ ਤੋਂ ਬਿਨਾਂ ਹੀ ਵਹਾਈ ਆ। ਬਿਨ ਜਲ ਜਿਹੜੀ ਜਿਹੜੀ ਗੰਗਾ ਤੇ ਜਿਹੜੀ ਜਮਨਾ ਦੀ ਗੱਲ ਮੈਂ ਆਖ ਰਿਹਾ ਆ ਉਹ ਪਾਣੀ ਤੋਂ ਬਿਨਾਂ ਵਾਲੀ ਗੰਗਾ ਹੈ। ਹੁਣ ਪਾਣੀ ਤੋਂ ਬਿਨਾਂ ਵਾਲੀ ਗੰਗਾ ਤੇ ਪਾਣੀ ਤੋਂ ਬਿਨਾਂ ਵਾਲੀ ਜਮਨਾ ਕਿਹੜੀ ਹੋਈ? ਤੇ ਜਿੱਥੇ ਸੰਗਮ ਹੁੰਦਾ ਹੈ, ਇਹ ਪ੍ਰਯਾਗਰਾਗ ਦੇ ਵਿੱਚ ਸੰਗਮ ਆਖਦੇ ਨੇ, ਪਰ ਗੁਰੂ ਪਾਤਸ਼ਾਹ ਜੀ ਕਹਿੰਦੇ ਸੰਗਮ ਕਿੱਥੇ ਹੁੰਦਾ ਇਹਨਾਂ ਗੰਗਾ ਦਾ ਤੇ ਜਮਨਾ ਦਾ? ਇਹ ਹੁੰਦਾ ਮਨ ਮੈਂ ਨਾਵੋ, ਮੇਰੇ ਮਨ ਦੇ ਵਿੱਚ ਹੀ ਹੁੰਦਾ ਆ। ਕਹਿਣ ਤੋਂ ਭਾਵ ਵੀ ਜੋ ਲੋਕ ਨੇ ਬ੍ਰਾਹਮਣ ਦੇ ਆਖੇ ਲੱਗ ਕੇ ਆਪਣੇ ਮਨ ਨੂੰ ਸ਼ੁੱਧ ਕਰਨ ਵਾਸਤੇ, ਪਾਪ ਲਾਉਣ ਵਾਸਤੇ ਬਾਹਰ ਗੰਗਾ 'ਚ ਜਾਂਦੇ ਆ, ਪਰ ਹੁਣ ਮੈਂ ਉਲਟੀ ਗੰਗਾ ਕਿਹੜੀ ਵਹਾਤੀ? ਵਿਚਾਰਧਾਰਾ ਦੀ ਉਲਟੀ ਗੰਗਾ। ਇੱਕ ਵਿਚਾਰਧਾਰਾ ਲੋਕਾਂ ਨੂੰ ਬਾਹਰ ਲੈ ਕੇ ਜਾ ਰਹੀ ਹੈ ਪਾਣੀ ਦੇ ਵਿੱਚ ਚੁੱਭੀਆਂ ਲਾਉਣ ਵਾਸਤੇ, ਉਲਟੀ ਗੰਗਾ ਜਮਨ ਮਿਲਾਵੋ ਤੋਂ ਕੀ ਭਾਵ ਹੈ ਕਿ ਅਸੀਂ ਵਿਚਾਰਧਾਰਾ ਇਹ ਪੁੱਠੀ ਕਰ ਦਿੱਤੀ, ਜੋ ਸਾਨੂੰ ਬ੍ਰਾਹਮਣ ਨੇ ਮੱਤ ਦਿੱਤੀ ਸੀ ਉਹ ਤੋਂ ਟੋਟਲੀ ਉਲਟ। ਅਸੀਂ ਬਾਹਰ ਵਾਲੀ ਗੰਗਾ ਜਾਂ ਜਮਨਾ 'ਤੇ ਨਹੀਂ ਜਾਂਦੇ, ਸਾਡੇ ਤਾਂ ਮਨ ਦੇ ਅੰਦਰ ਹੀ ਗੰਗਾ ਅਤੇ ਜਮਨਾ ਅਤੇ ਇਹ ਜਿਹੜਾ ਸਾਰਾ ਸੰਗਮ ਆ ਇੱਥੇ ਹੀ ਹੁੰਦਾ ਆ। ਤਾਂ ਉਹ ਬਿਨਾਂ ਜਲ ਵਾਲੀ ਆ, ਉਹ ਜਲ ਕਿਹੜਾ ਆ? ਉਹ ਹੈਗਾ ਗੁਰੂ ਦੇ ਸੱਚੇ ਗਿਆਨ ਦਾ, ਰੱਬ ਦੀ ਸੱਚੀ ਪ੍ਰੀਤ ਦਾ। ਤੇ ਇੱਥੇ ਸਾਡਾ ਮਨ ਨਹਾਉਂਦਾ ਆ। ਮਨ ਕਿਵੇਂ ਨਹਾਉਂਦਾ ਆ? ਜਦੋਂ ਗੁਰੂ ਦੀ ਸੱਚੀ ਵਿਚਾਰ ਸੁਣਦੇ ਹਾਂ ਤੇ ਸਾਡਾ ਮਨ ਉਸ ਸ਼ਬਦ ਦੀ ਵਿਚਾਰ ਦੇ ਵਿੱਚ ਨਹਾਉਂਦਾ ਆ। ਹੁਣ ਅੱਜ ਆਪਾਂ ਬੈਠੇ ਹਾਂ ਗੁਰਬਾਣੀ ਦੀ ਵਿਚਾਰ ਕਰ ਰਹੇ ਹਾਂ, ਆਪਾਂ ਕੀ ਕਰ ਰਹੇ ਹਾਂ? ਆਪਾਂ ਗੰਗਾ ਤੇ ਜਮਨਾ ਨੂੰ ਪੁੱਠੀ ਵਹਾ ਰਹੇ ਹਾਂ, ਭਾਵ ਸਾਨੂੰ ਬਾਹਰ ਜਾਣ ਦੀ ਲੋੜ ਨਹੀਂ ਹੈ, ਅਸੀਂ ਗੰਗਾ ਤੇ ਜਮਨਾ ਨੂੰ ਇੱਥੇ ਹੀ ਲੈ ਕੇ ਆ ਰਹੇ ਹਾਂ। ਭਾਵ ਉਹ ਚੀਜ਼, ਕਿਉਂਕਿ ਗੰਗਾ ਤੇ ਜਮਨਾ ਪ੍ਰਤੀਕ ਆ ਮੰਨਿਆ ਜਾਂਦਾ ਲੋਕਾਂ ਦੇ ਵਿੱਚ ਕਿ ਇਹਦੇ ਵਿੱਚ ਨਹਾਉਣ ਦੇ ਨਾਲ ਤੁਹਾਡਾ ਮਨ ਸ਼ੁੱਧ ਹੋ ਜਾਂਦਾ, ਪਾਪ ਲੱਥ ਜਾਂਦੇ ਨੇ। ਸੋ ਗੁਰੂ ਪਾਤਸ਼ਾਹ ਜੀ ਕਹਿ ਰਹੇ ਨੇ ਇੱਥੇ ਕਿ ਭਾਈ ਜਿਹੜੀ ਚੀਜ਼ ਨੇ ਪਾਪ ਸਹੀ ਮਾਇਨੇ ਵਿੱਚ ਲਾਉਣੇ ਆ ਉਹ ਮੈਂ ਆਪਣੇ ਮਨ ਦੇ ਵਿੱਚ ਲੈ ਕੇ ਆ ਰਿਹਾ ਆ, ਤੇ ਮੇਰੇ ਮਨ ਦੇ ਅੰਦਰ ਜਦੋਂ ਗੁਰੂ ਦੀ ਸੱਚੀ ਮੱਤ ਆਏਗੀ ਤਾਂ ਮੇਰੇ ਭੈੜੇ ਸੰਸਕਾਰ, ਭੈੜੇ ਵਿਚਾਰ ਜਿਹੜੇ ਹਨ ਉਹ ਤਾਂ ਬਦਲਣਗੇ। ਇਸ ਕਰਕੇ ਮੈਂ ਆਪਣੇ ਮਨ ਦਾ ਭਾਵ ਭੈੜੇ ਵਿਚਾਰਾਂ ਦਾ, ਔਗਣਾਂ ਦਾ ਇਸ਼ਨਾਨ ਕਰਾ ਰਿਹਾ ਗੁਰੂ ਦੀ ਸੱਚੀ ਮੱਤ ਦੇ ਨਾਲ। ਸੋ ਗੰਗਾ ਸ਼ਬਦ ਦਾ ਇੱਥੇ ਅਰਥ ਇਸ ਪ੍ਰਕਰਨ ਦੇ ਵਿੱਚ ਆਇਆ ਹੈ। ਜਾਂ ਭਗਤ ਕਬੀਰ ਜੀ ਖੁਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1370 ਦੇ ਉੱਤੇ ਫਰਮਾਨ ਕਰਦੇ ਨੇ, ਕਹਿੰਦੇ ਨੇ ਆਪ ਨਾ ਦੇਹ ਚੁਰੂ ਭਰ ਪਾਣੀ, ਤਹਿ ਨਿੰਦਹਿ ਜਹ ਗੰਗਾ ਆਨੀ। ਹੁਣ ਇੱਥੇ ਕੀ ਕਹਿ ਰਹੇ ਨੇ ਕਿ ਭਾਈ ਐਸੇ ਲੋਕ ਨੇ ਜਿਹੜੇ ਆਪ ਤਾਂ ਕਿਸੇ ਨੂੰ ਕੁਝ ਦੇ ਨਹੀਂ ਰਹੇ। ਹੁਣ ਚੁਰੂ ਪਰ ਪਾਣੀ ਦਾ ਅਰਥ ਕੀ ਹੈ? ਇਹ ਤਾਂ ਅੱਖਰੀ ਸਾਡੀ ਸ਼ਬਦਾਵਲੀ ਹੈ, ਸਾਡੀ ਬੋਲੀ ਆ। ਜਿਉਂ ਜੋ ਵੀ ਪ੍ਰਚਲਿਤ ਮੁਹਾਵਰੇ ਹਨ ਸੰਸਾਰ ਦੇ ਵਿੱਚ, ਮੈਟਾਫੋਰਸ ਹਨ, ਅਲੰਕਾਰ ਵਰਤੇ ਜਾ ਰਹੇ ਨੇ, ਉਹਨਾਂ ਨੂੰ ਹੀ ਵਰਤਿਆ। ਪਰ ਬਾਣੀ ਦੇ ਸ਼ਬਦਾਂ ਦੇ ਵਿੱਚ ਅਸੀਂ ਡੂੰਘਾਈ ਵਿੱਚ ਜਾਣਾ ਹੁੰਦਾ, ਭਾਵ ਵਿੱਚ ਜਾਣਾ ਹੁੰਦਾ ਹੈ। ਹੁਣ ਆਪ ਨਾ ਦੇ ਚੁਰੂ ਪਰ ਪਾਣੀ ਕਿਹਨੂੰ ਆਖਿਆ ਆ? ਕਿ ਜਿਹੜੇ ਲੋਕ ਧਰਮ ਦੇ ਠੇਕੇਦਾਰ ਬਣੇ ਹੋਏ ਨੇ, ਉਹਨਾਂ ਕੋਲ ਆਪ ਕੋਲ ਤਾਂ ਰਤਾ ਮਾਤਰ ਵੀ ਸੱਚ ਦਾ ਗਿਆਨ ਨਹੀਂ ਹੈ ਲੋਕਾਂ ਨੂੰ ਦੇਣ ਵਾਸਤੇ। ਇਹਦਾ ਅਰਥ ਇਹ ਬਣੇਗਾ, ਕਿਉਂਕਿ ਫਿਜ਼ੀਕਲ ਪਾਣੀ ਦੇਣ ਦੀ ਗੱਲ ਨਹੀਂ ਹੋਈ, ਉਹ ਤਾਂ ਮੁਹਾਵਰਾ ਹੁੰਦਾ, ਕਹਿਣ ਦੀ ਗੱਲ ਹੁੰਦੀ ਵੀ ਇਸ ਬੰਦੇ ਕੋਲ ਆਪ ਤਾਂ ਕੁਛ ਨਹੀਂ ਹੈਗਾ। ਪਰ ਗੱਲਾਂ ਉਹਨਾਂ ਦੀਆਂ ਕਰ ਰਿਹਾ, ਨਿੰਦਿਆ ਉਹਨਾਂ ਦੀਆਂ ਕਰ ਰਿਹਾ ਜਿਹੜੇ ਲੋਕਾਈ ਨੂੰ ਸੱਚਾ ਗਿਆਨ ਦੇ ਰਹੇ ਨੇ। ਆਪ ਨਾ ਦੇ ਚੁਰੂ ਪਰ ਪਾਣੀ, ਤਹਿ ਨਿੰਦੇ ਜਹ ਗੰਗਾ ਆਨੀ। ਅਤੇ ਉਹਦੀ ਉਹਨਾਂ ਦੇ ਵਿੱਚ ਨੁਕਸ ਕੱਢ ਰਹੇ ਨੇ, ਉਹਨਾਂ ਵਿੱਚ ਊਣਤਾਈਆਂ ਕੱਢ ਰਹੇ ਨੇ, ਜਿਹਨਾਂ ਦੇ ਕੋਲੋਂ ਅਸਲੀ ਗੰਗਾ ਵਹਿ ਰਹੀ ਹੈ। ਹੁਣ ਇੱਥੇ ਗੰਗਾ ਤੋਂ ਭਾਵ ਕੀ ਆ? ਵੀ ਚੰਗਾ ਗਿਆਨ, ਚੰਗੀ ਮਤ, ਗੁਰੂ ਦੀ ਵਿਚਾਰਧਾਰਾ ਜਿਹੜੇ ਦੇਣ ਦੀ ਕੋਸ਼ਿਸ਼ ਕਰ ਰਹੇ ਨੇ, ਜਿਹੜੇ ਰੱਬ ਦੀ ਸੱਚੀ ਗੱਲ ਸਮਝਾ ਰਹੇ ਨੇ, ਉਹਨਾਂ ਨੂੰ ਇਹ ਬੁਰਾ ਭਲਾ ਆਖੀ ਜਾਂਦੇ ਨੇ। ਪਰ ਆਪਣੇ ਕੋਲ ਇੱਕ ਵੀ ਚੀਜ਼ ਨਹੀਂ ਹੈ ਲੋਕਾਂ ਨੂੰ ਸੱਚ ਦੇ ਮਾਰਗ 'ਤੇ ਚੱਲਣ ਦੇ, ਰਾਹ 'ਤੇ ਦੱਸਣ ਦੀ। ਸੋ ਇੱਥੇ ਵੀ ਗੰਗਾ ਦਾ ਅਰਥ ਕੀ ਆਇਆ? ਤਹਿ ਨਿੰਦੇ ਜੈ ਗੰਗਾ ਆਨੀ, ਭਾਵ ਜਿੱਥੋਂ ਸੱਚ ਦੀ ਵਿਚਾਰ ਪ੍ਰਗਟ ਹੋ ਰਹੀ ਹੈ। ਜਿਹੜਾ ਮਨੁੱਖ ਵਹਿਮਾਂ ਭਰਮਾਂ 'ਚੋਂ ਤੋੜਨ ਦੀ ਕੋਸ਼ਿਸ਼ ਕਰ ਰਿਹਾ ਆ, ਸੱਚ ਨਾਲ ਜੋੜਨ ਦੀ ਕੋਸ਼ਿਸ਼ ਕਰ ਰਿਹਾ, ਉਹਨੂੰ ਇਹ ਬੁਰਾ ਭਲਾ ਆਖਦੇ ਨੇ ਜਿਹੜੇ ਧਰਮ ਦੇ ਠੇਕੇਦਾਰ ਬਣੇ ਹੋਏ ਨੇ, ਆਪ ਨਾ ਦੇ ਚੁਰੂ ਪਰ ਪਾਣੀ। ਤੇ ਭਗਤ ਕਬੀਰ ਜੀ ਦਾ ਅੱਗੇ ਕਈ ਕਹਿੰਦੇ ਨੇ, ਕਹਿੰਦੇ ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ। ਸ਼ਬਦਾਵਲੀ ਨੂੰ ਸਮਝਣਾ, ਬਾਣੀ ਨੂੰ। ਭਗਤ ਕਬੀਰ ਜੀ ਕਹਿੰਦੇ ਮੇਰਾ ਮਨ ਤਾਂ ਨਿਰਮਲ ਹੋ ਗਿਆ, ਮੈਲ ਤੋਂ ਰਹਿਤ ਹੋ ਗਿਆ, ਜੈਸਾ ਗੰਗਾ ਨੀਰ, ਜਿਵੇਂ ਗੰਗਾ ਦਾ ਪਾਣੀ ਨਿਰਮਲ ਹੈ। ਹੁਣ ਜੇ ਤਾਂ ਸਿੱਧਾ ਅੱਖਰੀ ਅਰਥਾਂ ਦੇ ਵਿੱਚ ਹੀ ਜਾਵਾਂਗੇ ਤਾਂ ਫਿਰ ਥੋੜ੍ਹੀ ਜਿਹੀ ਕਨਫਿਊਜ਼ਨ ਵੀ ਹੋਏਗੀ, ਅਤੇ ਫਿਰ ਇੱਥੇ ਗੁਰਬਾਣੀ ਦੀ ਇਹ ਪੰਕਤੀ ਗਲਤ ਵੀ ਸਾਬਤ ਹੋ ਜਾਏਗੀ ਅੱਜ ਦੇ ਯੁੱਗ ਦੇ ਵਿੱਚ। ਉਦੋਂ ਵੀ ਇਹ ਚੀਜ਼ ਹੋਵੇਗੀ, ਪਰ ਅੱਜ ਤਾਂ ਬਿਲਕੁਲ ਹੀ ਕਹੇਗਾ ਕਿ ਨਹੀਂ, ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਇਹ ਝੂਠ ਲਿਖਿਆ ਹੈ, ਗੰਗਾ ਦਾ ਨੀਰ ਜਿਹੜਾ ਹੈਗਾ ਨਿਰਮਲ ਨਹੀਂ ਹੈਗਾ। ਅੱਜ ਤੁਹਾਨੂੰ ਅੱਗੇ ਜਾ ਕੇ ਵੀਡੀਓ ਦਿਖਾ ਦਿੰਦੇ ਹਾਂ, ਛੋਟੀ ਜਿਹੀ ਇੱਕ ਮੈਂ ਤੁਹਾਡੇ ਨਾਲ ਸਾਂਝੀ ਕਰਾਂਗਾ। ਅੱਜ ਜੋ ਗੰਗਾ ਦਾ ਪਾਣੀ ਆ, ਉਹ ਸਭ ਤੋਂ ਗੰਦੇ ਪਾਣੀ ਦੇ ਵਿੱਚ ਗਿਣਿਆ ਜਾ ਰਿਹਾ ਆ। ਜਿਹੜੀਆਂ ਬਹੁਤ ਪੋਲੂਟਡ ਨਦੀਆਂ ਨਾ, ਉਹਨਾਂ ਦੇ ਵਿੱਚੋਂ ਟੌਪ ਦੇ ਉੱਤੇ ਗੰਗਾ ਦਾ ਨਾਂ ਆਉਂਦਾ ਆ। ਉਹਦੇ ਵਿੱਚ ਫੀਸੀਸ, ਕਚਰਾ, ਗਾਰਬੇਜ, ਕੀ ਕੁਝ ਲੋਕ ਸਿੱਟ ਰਹੇ ਨੇ, ਬਾਡੀ ਸਿੱਟੀਆਂ ਜਾ ਰਹੀਆਂ ਨੇ, ਉਹ ਤਾਂ ਨਹਾਉਣ ਦੇ ਪੀਣ ਦੇ ਲਾਇਕ ਹੀ ਨਹੀਂ ਹੈ ਉਹ ਪਾਣੀ ਤਾਂ। ਸੋ ਜੇ ਆਪਾਂ ਇਹਨੂੰ ਸਿੱਧਾ ਅੱਖਰੀ ਅਰਥੀ ਲਵਾਂਗੇ ਕਿ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ, ਵੀ ਬਾਣੀ ਤਾਂ ਕਹਿੰਦੀ ਗੰਗਾ ਦਾ ਪਾਣੀ ਬਹੁਤ ਸਾਫ਼ ਆ, ਪਰ ਅੱਜ ਸਾਇੰਸ ਨੇ, ਅੱਜ ਵਿਗਿਆਨੀਆਂ ਨੇ, ਉਹਨਾਂ ਦੀ ਵੀ ਨਹੀਂ ਲੋੜ, ਆਪਾਂ ਨੂੰ ਅੱਖਾਂ ਨਾਲ ਹੀ ਦਿਸਦਾ ਕਿ ਪਾਣੀ ਕਿੰਨਾ ਗੰਦਾ ਆ। ਸੋ ਇਹਦਾ ਅਰਥ ਕੀ ਹੋਇਆ? ਜਿਵੇਂ ਦਾਸ ਹਰ ਵਾਰੀ ਬੇਨਤੀ ਕਰਦਾ ਹੁੰਦਾ ਹੈ ਕਿ ਗੁਰਬਾਣੀ ਜਦੋਂ ਐਗਜ਼ਾਮਪਲ ਦਿੰਦੀ ਹੈ ਕਿਸੇ ਵੀ ਚੀਜ਼ ਦੀ, ਉਹ ਜੋ ਲੋਕਾਂ ਦੀ ਮਨੌਤ ਹੈ ਉਹਨੂੰ ਵਰਤਦੀ ਹੈ। ਗੁਰਬਾਣੀ ਇਸ ਚੀਜ਼ ਵਿੱਚ ਨਹੀਂ ਪੈਂਦੀ ਵੀ ਆਹ ਚੀਜ਼ ਸੱਚ ਆ ਜਾਂ ਝੂਠ ਆ, ਸਹੀ ਆ ਜਾਂ ਗਲਤ ਆ। ਜੋ ਵੀ ਲੋਕਾਂ ਦੀ ਮਨੌਤ ਹੈ, ਜਿਸ ਚੀਜ਼ ਨੂੰ ਲੋਕ ਮੰਨਦੇ ਨੇ, ਉਸ ਚੀਜ਼ ਨੂੰ ਲੈ ਕੇ ਗੁਰਬਾਣੀ ਆਪਣਾ ਸਿਧਾਂਤ, ਆਪਣਾ ਮੈਸੇਜ ਦੇਣ ਦੀ ਕੋਸ਼ਿਸ਼ ਕਰਦੀ ਆ। ਲੋਕ ਸਮਝਦੇ ਆ ਕਿ ਗੰਗਾ ਦਾ ਨੀਰ ਜਿਹੜਾ ਹੈ ਬਹੁਤ ਪਵਿੱਤਰ ਆ, ਇਹ ਤੁਹਾਡੇ ਪਾਪ ਧੋ ਦਿੰਦਾ ਆ। ਅਤੇ ਭਗਤ ਕਬੀਰ ਜੀ ਕਹਿੰਦੀ ਮੇਰਾ ਤਾਂ ਮਨ ਹੀ ਪਵਿੱਤਰ ਹੋ ਗਿਆ ਜਿਵੇਂ ਤੁਸੀਂ ਗੰਗਾ ਦੇ ਪਾਣੀ ਨੂੰ ਪਵਿੱਤਰ ਮੰਨਦੇ ਹੋ। ਵੀ ਜੇ ਮੇਰਾ ਮਨ ਹੀ ਇੰਨਾ ਪਵਿੱਤਰ ਆ, ਫਿਰ ਮੈਨੂੰ ਕਿਸੇ ਗੰਗਾ ਦੇ ਵਿੱਚ ਜਾ ਕੇ ਇਸ਼ਨਾਨ ਕਰਨ ਦੀ ਲੋੜ ਨਹੀਂ ਹੈਗੀ। ਸੋ ਭਗਤ ਕਬੀਰ ਜੀ ਕੀ ਆਖ ਰਹੇ ਨੇ ਕਿ ਕਬੀਰ ਮੇਰਾ ਮਨ ਹੀ ਨਿਰਮਲ ਹੋ ਗਿਆ, ਪਵਿੱਤਰ ਹੋ ਗਿਆ, ਜਿਵੇਂ ਲੋਕੀ ਸਮਝਦੇ ਕਿ ਗੰਗਾ ਦਾ ਨੀਰ ਪਵਿੱਤਰ ਆ। ਬਾਣੀ ਨਹੀਂ ਮੰਨਦੀ ਕਿ ਗੰਗਾ ਦਾ ਨੀਰ ਪਵਿੱਤਰ ਹੈ, ਨਿਰਮਲ ਹੈ, ਲੋਕੀ ਮੰਨਦੇ ਨੇ। ਸੋ ਪਾਛੈ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ। ਹੁਣ ਇਹ ਵੀ ਭਾਵ ਆ, ਇਹਦਾ ਮਤਲਬ ਇਹ ਨਹੀਂ ਵੀ ਕੋਈ ਰੱਬ ਕੋਈ ਬੰਦਾ ਹੈ ਅਤੇ ਜੇ ਭਗਤ ਕਬੀਰ ਜੀ ਕਿਤੇ ਤੁਰ ਕੇ ਜਾ ਰਹੇ ਨੇ ਅਤੇ ਉਹਨਾਂ ਦੇ ਪਿੱਛੇ ਪਿੱਛੇ ਦੌੜਾ ਆ ਰਿਹਾ ਆ। ਸੋ ਇਹ ਕਹਿਣ ਦੀਆਂ ਗੱਲਾਂ ਹੁੰਦੀਆਂ ਨੇ, ਆਪਾਂ ਆਮ ਹੀ ਕਹਿ ਦਿੰਦੇ ਕਿ ਫਲਾਨਾ ਬੰਦਾ ਤਾਂ ਉਹਦੇ ਪਿੱਛੇ ਪਿੱਛੇ ਰਹਿੰਦਾ। ਕਹਿਣ ਤੋਂ ਭਾਵ ਵੀ ਉਹ ਜੋ ਵੀ ਜਿਸ ਤਰੀਕੇ ਨਾਲ ਆਪਾਂ ਕੋਈ ਵੀ ਕੰਟੈਕਸਟ ਵਿੱਚ ਕੋਈ ਗੱਲ ਕਰਦੇ ਹਾਂ, ਕਹਿਣ ਤੋਂ ਭਾਵ ਭਗਤ ਜੀ ਕਹਿੰਦੇ ਕਿ ਮੈਨੂੰ ਰੱਬ ਨੂੰ ਲੱਭਣ ਦੀ ਲੋੜ ਨਹੀਂ ਹੈਗੀ, ਰੱਬ ਤਾਂ ਮੇਰੇ ਕੋਲ ਹੀ ਆ, ਮੇਰਾ ਮਨ ਸਾਫ਼ ਹੋ ਗਿਆ, ਰੱਬ ਆਪੇ ਮੇਰੇ ਕੋਲ ਆ ਗਿਆ। ਸੋ ਉਸ ਤੋਂ ਅੱਗੇ ਆਪਾਂ ਆ ਜਾਂਦੇ ਹਾਂ ਗੰਗਾ ਸ਼ਬਦ ਦਾ ਅਰਥ। ਗੁਰਬਾਣੀ ਨੇ ਗੰਗਾ ਸ਼ਬਦ ਦੇ ਅਰਥ ਨੂੰ ਹੋਰ ਡਿਫਾਈਨ ਕਰ ਦਿੱਤਾ ਕਿ ਜਦੋਂ ਗੁਰਬਾਣੀ ਦੇ ਵਿੱਚ ਇਸ ਤਰੀਕੇ ਨਾਲ ਗੰਗਾ ਸ਼ਬਦ ਆਉਂਦਾ, ਗੰਗਾ ਜਲ ਗੁਰ ਗੋਬਿੰਦ ਨਾਮ, ਗੰਗਾ ਦਾ ਜਲ ਗੁਰਮਤ ਅਨੁਸਾਰ ਕੀ ਹੈ? ਗੁਰ ਗੋਬਿੰਦ ਨਾਮ, ਰੱਬ ਦਾ ਸੱਚਾ ਨਾਮ, ਰੱਬ ਦੀ ਸੱਚੀ ਸਿੱਖਿਆ, ਜਿਹਨੂੰ ਆਪਾਂ ਗੁਰਮਤਿ ਵੀ ਕਹਿ ਦਿੰਦੇ ਹਾਂ, ਰੱਬ ਦੀ ਸੱਚੀ ਹੋਂਦ, ਉਹਦੇ ਨਾਲ ਪਿਆਰ ਪਾਉਣਾ, ਸਾਡੇ ਵਾਸਤੇ ਇਹੀ ਗੰਗਾ ਦਾ ਜਲ ਹੈ। ਜੋ ਸਿਮਰੈ ਤਿਸ ਕੀ ਗਤ ਹੋਵੇ, ਇਹ ਗੰਗਾ ਦਾ ਜਲ ਇਹੋ ਜਿਹਾ ਆ ਜਿਹੜਾ ਇਸ ਗੰਗਾ ਦੇ ਜਲ ਦੇ ਨਾਲ ਸਾਂਝ ਪਾਵੇਗਾ, ਆਪਣੀ ਸੁਰਤ ਦੇ ਵਿੱਚ ਇਸ ਗੰਗਾ ਦੇ ਜਲ ਨੂੰ ਲੈ ਕੇ ਆਵੇਗਾ। ਤਿਸ ਕੀ ਗਤ ਹੋਵੇ, ਪੀਵਤ ਬਹੁੜਨ ਜੋਨ ਪ੍ਰਮਾਵ, ਇਸ ਜਲ ਨੂੰ ਪੀਣ ਦੇ ਨਾਲ ਵਿਕਾਰਾਂ ਦੀਆਂ ਜੂਨਾਂ ਦੇ ਵਿੱਚ ਉਹ ਮਨੁੱਖ ਨਹੀਂ ਫਸੇਗਾ। ਸੋ ਗੰਗਾ ਦਾ ਜਲ ਗੁਰਬਾਣੀ ਨੇ ਆਪ ਹੀ ਡਿਫਾਈਨ ਕਰ ਦਿੱਤਾ ਕਿ ਇਹਦਾ ਅਰਥ ਕੀ ਹੈ। ਹੁਣ ਇੱਕ ਹੋਰ ਸ਼ਬਦ ਦੀ ਆਪਾਂ ਗੁਰਬਾਣੀ ਦੇ ਵਿੱਚੋਂ ਵਿਆਖਿਆ ਸਮਝਦੇ ਹਾਂ, ਅਰਥ ਸਮਝਦੇ ਹਾਂ, ਉਹ ਹੈਗਾ ਹੈ ਜੰਜੀਰ ਸ਼ਬਦ। ਜਿਹੜੀਆਂ ਚੇਨਸ ਲੱਗੀਆਂ ਨੇ, ਵਟ ਆਰ ਦਾ ਚੇਨਸ, ਜੰਜੀਰ ਸ਼ਬਦ ਦਾ ਕੀ ਅਰਥ ਹੈ ਗੁਰਬਾਣੀ ਅਨੁਸਾਰ? ਸੋਰਠ ਰਾਗ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ। ਹੁਣ ਕਈ ਵੀਰ ਜੋ ਉਚਾਰਨ ਦੇ ਬਾਰੇ ਗੱਲ ਕਰਦੇ ਨਾ, ਸੋ ਜਦੋਂ ਆਪਾਂ ਨੂੰ ਅਰਥ ਪਤਾ ਹੋਵੇਗਾ ਉਦੋਂ ਉਚਾਰਨ ਵੀ ਆਪਣਾ ਸਹੀ ਹੋ ਜਾਏਗਾ। ਹੁਣ ਜੇ ਆਪਾਂ ਨੂੰ ਨਹੀਂ ਪਤਾ, ਗੱਗਾ ਲੱਲੇ ਨੂੰ ਬਿਹਾਰੀ ਗਲੀ ਹੀ ਪੜਿਆ ਜਾਏਗਾ, ਜੇ ਇੱਥੇ ਗੱਲਾਂ ਕਰਨ ਦੀ ਗੱਲ ਹੋ ਰਹੀ ਹੈ ਫਿਰ ਗੱਲੀ ਪੜਿਆ ਜਾਏਗਾ, ਪਰ ਇੱਥੇ ਗਲ ਦੀ ਗੱਲ ਹੋ ਰਹੀ ਹੈ ਸੋ ਗਲੀ ਪੜਿਆ ਜਾਏਗਾ ਕਿ ਗਲ ਦੇ ਵਿੱਚ। ਨਾਨਕ ਔਗਣ ਜੇਤੜੇ, ਜਿੰਨੇ ਵੀ ਔਗਣ ਨੇ ਸਾਡੇ ਮਨ ਦੇ ਅੰਦਰ, ਸਾਡੀ ਜ਼ਿੰਦਗੀ ਦੇ ਅੰਦਰ, ਤੇਤੇ ਗਲੀ ਜੰਜੀਰ, ਓਨੀਆਂ ਹੀ ਗਲ ਦੇ ਵਿੱਚ ਜੰਜੀਰਾਂ ਨੇ। ਸੋ ਜੰਜੀਰ ਸ਼ਬਦ ਦਾ ਕੀ ਅਰਥ ਹੈ? ਔਗਣ ਜਿਹੜੇ ਸਾਡੇ ਮਨ ਨੂੰ ਪਏ ਹੋਏ ਨੇ। ਤੇ ਇਹ ਔਗਣ ਕੱਟਣੇ ਕਿੱਦਾਂ ਨੇ? ਜੇ ਗੁਣ ਹੋਣ ਤਾਂ ਕੱਟੀਆਂ, ਜੇ ਸਾਡੇ ਪੱਲੇ ਗੁਰੂ ਦੀ ਸੱਚੀ ਮੱਤ ਹੋਵੇ, ਜਿਹਦੇ ਵਿੱਚੋਂ ਫਿਰ ਸਾਡੇ ਅੰਦਰ ਜਿਹੜੇ ਔਗਣਾਂ ਦੇ ਥੱਲੇ ਦੱਬੇ ਹੋਏ ਗੁਣ ਪਏ ਨੇ ਉਹ ਬਾਹਰ ਪ੍ਰਗਟ ਆਉਣਗੇ, ਸਾਡੀ ਸੁਰਤ ਦਾ, ਸਾਡੇ ਸੁਭਾਅ ਦਾ ਹਿੱਸਾ ਬਣਨਗੇ, ਤਾਂ ਜਾ ਕੇ ਜਿਹੜੇ ਔਗਣਾਂ ਦੀਆਂ ਜੰਜੀਰਾਂ ਕੱਟੀਆਂ ਜਾਣਗੀਆਂ। ਜੇ ਗੁਣ ਹੋਣ ਤਾਂ ਕੱਟੀਆਂ ਨੇ, ਜੇ ਗੁਣ ਹੋਣਗੇ ਤਾਂ ਇਹ ਜੰਜੀਰਾਂ ਕੱਟੀਆਂ ਜਾਣੀਆਂ ਨੇ, ਨਹੀਂ ਤਾਂ ਨਹੀਂ। ਤੇ ਸੇ ਭਾਈ ਸੇ ਵੀਰ, ਅਸਲ ਮਾਇਨੇ ਦੇ ਵਿੱਚ ਸਾਡਾ ਪਰਿਵਾਰ ਜਿਹੜਾ ਨਾ, ਸਾਡੇ ਭਾਈ ਆ, ਸਾਡੇ ਵੀਰ ਆ, ਉਹ ਸਾਡੇ ਗੁਣ ਨੇ ਜਿਨ੍ਹਾਂ ਨੇ ਸਾਡਾ ਸਾਥ ਦੇਣਾ ਆ। ਸੋ ਇੱਥੋਂ ਜੰਜੀਰ ਦਾ ਅਰਥ ਆਪਾਂ ਨੂੰ ਸਪਸ਼ਟ ਹੁੰਦਾ ਗੁਰਬਾਣੀ ਦੇ ਅੰਦਰ। ਇੱਕ ਹੋਰ ਅਰਥ ਆਉਂਦਾ ਹੈ ਜੰਜੀਰ ਦਾ ਬਾਣੀ ਦੇ ਵਿੱਚ, ਭਗਤ ਕਬੀਰ ਜੀ ਹੀ ਖੁਦ ਆਖਦੇ ਨੇ, ਕਹਿੰਦੇ ਨੇ ਕਬੀਰ ਕੂਕਰ ਰਾਮ ਕੋ ਮੁਤੀਆ ਮੇਰੋ ਨਾਓ। ਕਹਿੰਦੇ ਮੈਂ ਰਾਮ ਦਾ ਕੂਕਰ ਹਾਂ ਤੇ ਮੁਤੀਆ ਮੇਰੋ ਨਾਓ, ਗਲੇ ਹਮਾਰੇ ਜੇਵਰੀ ਜੈ ਖਿੰਚੈ ਤਹਿ ਜਾਓ। ਮੇਰੇ ਗਲ ਦੇ ਵਿੱਚ ਇੱਕ ਜੇਵਰੀ ਹੈ, ਇੱਕ ਰੱਸੀ ਹੈ, ਇੱਕ ਜੰਜੀਰ ਆ, ਉਹ ਕਿਹਨੇ ਪਾਈ ਆ? ਇੱਥੇ ਕਹਿੰਦੇ ਰੱਬ ਨੇ ਪਾਈ ਆ, ਜਿੱਥੇ ਉਹ ਮੈਨੂੰ ਖਿੱਚਦਾ ਆ ਉੱਧਰ ਨੂੰ ਮੈਂ ਜਾਈ ਜਾ ਰਿਹਾ। ਹੁਣ ਇੱਥੇ ਜੰਜੀਰ ਦਾ ਇਹ ਦੂਸਰਾ ਅਰਥ ਆ, ਇੱਥੇ ਜੰਜੀਰ ਦਾ ਅਰਥ ਨੈਗੇਟਿਵਲੀ ਆਇਆ ਆ ਕਿ ਜਿਹੜੇ ਔਗਣ ਨੇ, ਪਰ ਇੱਥੇ ਜੇਵਰੀ ਜੰਜੀਰ ਦਾ ਅਰਥ ਪੋਜ਼ਿਟਿਵਲੀ ਆਇਆ ਆ ਕਿ ਇੱਕ ਗਲੀ, ਇੱਕ ਤਾਂ ਜੰਜੀਰ ਆ ਜਿਹੜੀ ਮੈਨੂੰ ਪਿੱਛੇ ਸੱਟਦੀ ਆ, ਇੱਕ ਜੰਜੀਰ ਰੱਬ ਨੇ ਹੁਣ ਮੇਰੇ ਗਲ 'ਚ ਪਾ ਤੀ ਜਿਹੜੀ ਮੈਨੂੰ ਆਪਣੇ ਵੱਲ ਖਿੱਚ ਰਹੀ ਹੈ। ਤੇ ਕੂਕਰ ਸ਼ਬਦ ਬੇਸਿਕਲੀ ਇਸ ਕਰਕੇ ਵਰਤਿਆ ਕਿਉਂਕਿ ਉਹ ਮਾਲਕ ਦਾ ਵਫਾਦਾਰ ਹੁੰਦਾ ਆ, ਉਹ ਮਾਲਕ ਦਾ, ਭਾਵੇਂ ਮਾਲਕ ਝਿੜਕੇ, ਭਾਵੇਂ ਮਾਲਕ ਜੋ ਮਰਜ਼ੀ ਕਰੇ, ਉਹ ਮਾਲਕ ਨਾਲ ਪਿਆਰ ਕਰਨਾ ਨਹੀਂ ਛੱਡਦਾ। ਸੋ ਬੇਸਿਕਲੀ ਇਨ ਦਾ ਸਪਿਰਚੁਅਲ ਲਿਟਰੇਚਰ ਦਾ ਡੋਗ ਇਜ਼ ਦਾ ਅਲਟੀਮੇਟ ਸਿੰਬਲ ਆਫ ਅਨਵੇਵਰਿੰਗ ਲੋਇਲਟੀ ਐਂਡ ਗ੍ਰੈਟੀਟਿਊਡ। ਦ ਲੀਸ਼ ਆਫ ਗਾਡ ਬਾਈਂਡ ਯੂ ਟੂ ਟਰੂਥ ਐਂਡ ਬ੍ਰਿੰਗਸ ਲਿਬਰੇਸ਼ਨ। ਸੋ ਵੈਦਰ ਦਾ ਮਾਸਟਰ ਲੀਡਸ ਮੀ ਇਨ ਟੂ ਅ ਪੈਲਸ ਔਰ ਅ ਹਟ, ਥਰੂ ਜੋਏ ਔਰ ਥਰੂ ਪੇਨ, ਆਈ ਫਾਲੋ ਵਿਦਆਊਟ ਰੈਜ਼ਿਸਟੈਂਸ, ਵਿਦਆਊਟ ਬਾਰਕਿੰਗ, ਵਿਦਆਊਟ ਕੰਪਲੇਨ। ਸੋ ਕਹਿਣ ਤੋਂ ਭਾਵ ਵੀ ਮਾਲਕ ਭਾਵੇਂ ਕੁੱਤੇ ਨੂੰ ਮਹਿਲਾਂ ਵਿੱਚ ਰੱਖ ਲਵੇ ਤੇ ਭਾਵੇਂ ਮਾਲਕ ਕੁੱਤੇ ਨੂੰ ਇੱਕ ਨਿੱਕੀ ਜਿਹੀ ਝੌਂਪੜੀ 'ਚ ਰੱਖ ਲਵੇ, ਕੁੱਤੇ ਦਾ ਸੰਬੰਧ ਇਹਨਾਂ ਚੀਜ਼ਾਂ ਨਾਲ ਨਹੀਂ ਹੈਗਾ ਵੀ ਜੋ ਮਹਿਲ ਮਾੜੀਆਂ ਜਾਂ ਝੌਂਪੜੀ ਹੈ, ਕੁੱਤੇ ਦਾ ਸੰਬੰਧ ਆਪਣੇ ਮਾਲਕ ਦੇ ਨਾਲ ਆ। ਉਹ ਜਿਸ ਵੀ ਹਾਲਤ ਵਿੱਚ ਮੈਨੂੰ ਰੱਖੇਗਾ, ਜੇ ਮਾਲਕ ਉਹਦੇ ਕੋਲ ਹੈਗਾ ਕੂਕਰ ਦੇ ਕੋਲ, ਤਾਂ ਉਹ ਬੜਾ ਖੁਸ਼ ਰਹੇਗਾ, ਉਹਦੇ ਨਾਲ ਪਿਆਰ ਰਹੇਗਾ, ਆਨੰਦ ਵਿੱਚ ਰਹੇਗਾ। ਇੱਥੋਂ ਇਹ ਸਿੱਖਿਆ ਮਿਲਦੀ ਹੈ। ਸੋ ਇੱਥੇ ਜੇਵਰੀ ਦਾ ਇੱਕ ਵੱਖਰਾ ਅਰਥ ਵੀ ਬਾਣੀ ਦੇ ਵਿੱਚੋਂ ਆਪਾਂ ਨੂੰ ਮਿਲਦਾ ਆ। ਹੁਣ ਹੋਰ ਜੇਵਰੀਆਂ ਕਿਹੜੀਆਂ ਨੇ, ਜੰਜੀਰਾਂ ਕਿਹੜੀਆਂ ਨੇ? ਭਗਤ ਜੀ ਕਹਿੰਦੇ ਵੇਦ ਕੀ ਪੁੱਤਰੀ ਸਿਮਰਤ ਭਾਈ ਸਾਂਕਲ ਜੇਵਰੀ ਲੈ ਆਈ। ਕਿਹੜੀ ਜੇਵਰੀ ਆ? ਜਿਹੜੀਆਂ ਵੇਦਾਂ ਦੀਆਂ ਪੁੱਤਰੀਆਂ ਨੇ, ਭਾਵ ਜਿਹੜੇ ਬ੍ਰਾਹਮਣ ਦੇ ਧਾਰਮਿਕ ਗ੍ਰੰਥ ਆ, ਵੇਦ ਆ ਗਾਂ, ਉਹਨਾਂ ਦੀਆਂ ਸਿਮਰਤੀਆਂ ਨੇ ਜਿਹੜੀਆਂ, ਇਹ ਅਸਲ ਦੇ ਵਿੱਚ ਜੰਜੀਰਾਂ ਹੀ ਨੇ ਜਿਹੜੀਆਂ ਲੋਕਾਂ ਦੇ ਗਲਾਂ ਦੇ ਵਿੱਚ ਪਈਆਂ ਹੋਈਆਂ ਨੇ। ਹੁਣ ਇੱਥੇ ਕੱਲ੍ਹ ਵੀ ਮੇਰੀ ਇੱਕ ਵੀਰ ਨਾਲ ਵਿਚਾਰ ਹੋ ਰਹੀ ਸੀ, ਕਈ ਵੇਲੇ ਨਾ ਆਪਾਂ ਭੁਲੇਖਾ ਖਾ ਲੈਂਦੇ ਕਿ ਗੁਰਬਾਣੀ ਹਰੇਕ ਧਰਮ ਦਾ ਉਸੇ ਤਰ੍ਹਾਂ ਹੀ ਸਤਿਕਾਰ ਕਰਦੀ ਹੈ, ਹਰੇਕ ਧਰਮ ਨੂੰ ਵਧੀਆ ਕਹਿੰਦੀ ਹੈ ਵੀ ਹਾਂ ਇਹ ਵੀ ਰਾਹ ਹੈਗਾ ਪਰਮਾਤਮਾ ਨੂੰ। ਨਹੀਂ, ਜਿਹੜੇ ਧਰਮ ਗ੍ਰੰਥ ਗਲਤ ਲੋਕਾਂ ਨੂੰ ਸਿੱਖਿਆ ਦੇ ਰਹੇ ਨੇ, ਉਹਦਾ ਡਟ ਕੇ ਬਾਣੀ ਵਿਰੋਧ ਕਰਦੀ ਹੈ ਕਿ ਇਹ ਕੋਈ ਧਰਮ ਗ੍ਰੰਥ ਨਹੀਂ ਹੈਗਾ, ਇਹ ਜੰਜੀਰਾਂ ਪਈਆਂ ਹੋਈਆਂ ਨੇ, ਇਹਨਾਂ ਤੋਂ ਲੋਕਾਂ ਨੂੰ ਪਰਾਂ ਹਟ ਜਾਣਾ ਚਾਹੀਦਾ ਹੈ। ਵੇਦ ਕੀ ਪੁੱਤਰੀ ਸਿਮਰਤ ਪਾਈ ਸਾਂਕਲ ਜੇਵਰੀ ਹੈ ਲੈ ਹੈ ਆਈ। ਇਹ ਜਿਹੜੇ ਵੇਦ ਆ, ਜਿਹੜੀਆਂ ਸਿਮਰਤੀਆਂ ਨੇ, ਇਹ ਅਸਲ ਦੇ ਵਿੱਚ ਜੰਜੀਰਾਂ ਹੀ ਨੇ ਲੋਕਾਂ ਦੇ ਗਾਲਾਂ ਵਿੱਚ ਬ੍ਰਾਹਮਣਾਂ ਨੇ ਪਾਈਆਂ ਹੋਈਆਂ। ਸੋ ਇਹ ਵੱਖੋ ਵੱਖਰੇ ਕਰਮ ਕਾਂਡ ਕਰਨੇ, ਵੱਖੋ ਵੱਖਰੇ ਤਰੀਕਾਂ ਦੇ ਨਾਲ ਦੇਵੀ ਦੇਵਤਿਆਂ ਦੀਆਂ ਪੂਜਾ ਕਰਨੀਆਂ, ਹਵਨ ਕਰਨੇ ਜਾਂ ਹੋਰ ਵੀ ਕਰਮ ਕਾਂਡ ਕਰਨੇ, ਇਹ ਜੰਜੀਰਾਂ ਨੇ। ਸੋ ਗੰਗਾ ਦਾ ਅਰਥ ਆਪਾਂ ਸਮਝ ਲਿਆ, ਹੁਣ ਆਪਾਂ ਵਿਚਾਰ ਕਰਦੇ ਹਾਂ, ਦੋ ਅਰਥ ਆਪਾਂ ਨੂੰ ਮੇਨ ਸਮਝ ਆ ਗਏ ਬਾਣੀ ਦੇ ਵਿੱਚ ਕਿਹੜਾ ਪ੍ਰਥਾ ਆਏ ਨੇ। ਗੰਗ ਗੁਸਾਇਨ ਗਹਿਰ ਗੰਭੀਰ। ਹੁਣ ਇੱਥੇ ਗੰਗਾ ਕੋਈ ਫਿਜ਼ੀਕਲ ਗੰਗਾ ਨਹੀਂ ਹੈ, ਇੱਥੇ ਗੰਗਾ ਦਾ ਅਰਥ ਆ ਜੋ ਰੱਬੀ ਗਿਆਨ ਹੈ, ਜੋ ਮਾਲਕ ਪਰਮੇਸ਼ਰ ਹੈ, ਜੋ ਗੁਰੂ ਦੀ ਸੱਚੀ ਮੱਤ ਹੈ, ਸਾਡੇ ਵਾਸਤੇ ਉਹੀ ਗੰਗਾ ਆ ਜਿਹਨੇ ਸਾਡਾ ਮਨ ਦਾ ਇਸ਼ਨਾਨ ਕਰਨਾ ਆ। ਅਤੇ ਇਹ ਗੰਗਾ ਕੋਈ ਸ਼ੈਲੋ ਗੰਗਾ ਨਹੀਂ ਹੈ, ਬਹੁਤ ਡੂੰਘੀ ਹੈ। ਹੁਣ ਅੱਜ ਆਪਾਂ ਇਸ ਸ਼ਬਦ ਦੀ ਗੰਗਾ ਦੇ ਵਿੱਚ ਡੂੰਘੀ ਚੁੱਭੀ ਲਾਉਣ ਜਾ ਰਹੇ ਹਾਂ। ਗੰਗ ਗੁਸਾਇਨ ਗਹਿਰ ਗੰਭੀਰ, ਬੜੀ ਗਹਿਰੀ ਆ, ਬੜੀ ਡੂੰਘੀ ਆ, ਅਤੇ ਬੜੀ ਗੰਭੀਰ ਤੋਂ ਭਾਵ ਆ ਕਿ ਬੜੀ ਮਿਸਟੀਰੀਅਸ ਵੀ ਹੈਗੀ ਆ। ਜਿੰਨਾ ਇਸ ਦੇ ਵਿੱਚ ਆਪਾਂ ਚੁੱਭੀ ਲਾਵਾਂਗੇ ਗੁਰੂ ਕੀ ਬਾਣੀ ਦੇ ਅੰਦਰ, ਇਸ ਗੰਗਾ ਦੇ ਅੰਦਰ, ਓਨਾ ਹੀ ਡੂੰਘਾ ਜਾ ਕੇ ਓਨੇ ਵਧੀਆ ਅਸੀਂ ਮੋਤੀ ਹੀਰੇ ਬਾਹਰ ਕੱਢ ਕੇ ਲੈ ਕੇ ਆਵਾਂਗੇ, ਓਨੀ ਵਧੀਆ ਸਾਡੀ ਵਿਚਾਰ ਜਿਹੜੀ ਹੈ ਡੂੰਘੀ ਹੁੰਦੀ ਜਾਵੇਗੀ। ਸੋ ਅਸੀਂ ਅੱਜ ਗੁਰ ਸ਼ਬਦ ਦੀ ਗੰਗਾ ਦੇ ਵਿੱਚ ਚੁੱਭੀ ਲਾ ਰਹੇ ਹਾਂ। ਇਹਨੂੰ ਆਖਿਆ ਭਗਤ ਕਬੀਰ ਜੀ ਨੇ ਗੰਗ ਗੁਸਾਇਨ ਗਹਿਰ ਗੰਭੀਰ। ਗੁਸਾਈ ਜੋ ਅਕਾਲ ਪੁਰਖ ਹੈ, ਉਹਦੇ ਨਾਮ ਦੀ, ਉਹਦੀ ਮਤ ਦੀ, ਉਹਦੀ ਸਿੱਖਿਆ ਦੀ ਅਥਾਹ ਗੰਗਾ ਜੋ ਹੈ ਉਹ ਬਹੁਤ ਗਹਿਰੀ ਆ ਅਤੇ ਬੜੀ ਗੰਭੀਰ ਆ। ਕਿਉਂਕਿ ਗੰਗਾ ਦਾ ਅਰਥ ਆਪਾਂ ਪਹਿਲਾਂ ਵਿਚਾਰ ਆਏ ਹਾਂ ਕਿ ਗੰਗਾ ਜਲ ਗੁਰੂ ਗੋਬਿੰਦ ਨਾਮ। ਸਾਡੇ ਵਾਸਤੇ ਗੰਗਾ ਕੀ ਹੈ? ਮਾਲਕ ਦੇ ਸੱਚੇ, ਉਸ ਸੱਚੇ ਮਾਲਕ ਦੇ ਨਾਮ ਦੀ ਗੰਗਾ, ਉਸ ਸੱਚੇ ਮਾਲਕ ਦੀ ਸੱਚੀ ਵਿਚਾਰਧਾਰਾ ਦੀ ਗੰਗਾ, ਗੁਰੂ ਦੀ ਮੱਤ ਦੀ ਗੰਗਾ, ਇਹ ਸਾਡੇ ਵਾਸਤੇ ਗੰਗਾ ਹੈ ਜਿਹਦੇ ਵਿੱਚ ਅਸੀਂ ਜਾਣਾ ਆ। ਤੇ ਜੋ ਗਹਿਰ ਗੰਭੀਰ ਸ਼ਬਦ ਹੈ, ਇਹ ਫਿਜ਼ੀਕਲ ਰਿਵਰ ਵਾਸਤੇ ਨਹੀਂ ਵਰਤਿਆ, ਦ੍ਰਿਸ਼ਟਾਂਤ ਵਰਤਿਆ ਆ, ਪਰ ਇਹ ਗਹਿਰ ਗੰਭੀਰ ਮਾਲਕ ਵਾਸਤੇ ਆਖਿਆ ਆ, ਜਾਂ ਉਹਦੀ ਜਿਹੜੀ ਸੋਚ ਆ, ਉਹਦੀ ਜਿਹੜੀ ਮੱਤ ਆ, ਉਹ ਬੜੀ ਡੂੰਘੀ ਆ। ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ। ਇੱਥੇ ਵੀ ਗਹਿਰ ਤੇ ਗੰਭੀਰ ਕਿਹਨੂੰ ਆਖਿਆ? ਅਕਾਲ ਪੁਰਖ ਨੂੰ ਆਖਿਆ ਆ। ਐ ਮੇਰੇ ਸਾਹਿਬ, ਤੂੰ ਬੜਾ ਗਹਿਰਾ ਆ, ਤੂੰ ਬੜਾ ਗੰਭੀਰ ਆ। ਵਾਹ ਵਾਹ ਬਾਣੀ ਨਿਰੰਕਾਰ ਹੈ, ਇਹ ਬਾਣੀ ਰੱਬ ਦਾ ਹੀ ਰੂਪ ਆ। ਹੁਣ ਆਪਾਂ ਉਸ ਗਹਿਰ ਗੰਭੀਰ ਦੇ ਵਿੱਚ ਉਤਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਸਾਨੂੰ ਹੋਰ ਡੂੰਘਾ ਉਤਰ ਕੇ ਕੀ ਲੱਭ ਰਿਹਾ ਇਸ ਸ਼ਬਦ ਦੇ ਵਿੱਚੋਂ। ਜਾਂ ਗੁਰਬਾਣੀ ਦੇ ਵਿੱਚ ਗੁਰੂ ਪਾਤਸ਼ਾਹ ਜੀ ਆਖਦੇ ਨੇ, ਹਰ ਭੱਜ ਮੇਰੇ ਮਨ ਗਹਿਰ ਗੰਭੀਰਾ ਰਹਾਓ। ਮੇਰੇ ਮਨਾ, ਤੂੰ ਉਸ ਗਹਿਰ ਗੰਭੀਰੇ ਦੇ ਨਾਲ ਜੁੜ, ਅਕਾਲ ਪੁਰਖ ਦੇ ਨਾਲ। ਜਾਂ ਆਪੇ ਗਹਿਰ ਗੰਭੀਰ ਹੈ ਪਿਆਰਾ, ਤਿਸ ਜੇਵੜ ਅਵਰ ਨਾ ਕੋਏ। ਉਹ ਆਪ ਹੀ ਗਹਿਰ ਆ ਤੇ ਆਪ ਹੀ ਗੰਭੀਰ ਹੈ, ਉਹਦੇ ਜਿੰਨਾ ਗਹਿਰ ਤੇ ਉਹਦੇ ਜਿੰਨਾ ਗੰਭੀਰ ਹੋਰ ਕੋਈ ਨਹੀਂ ਹੈ। ਗੰਗ ਗੁਸਾਇਨ ਗਹਿਰ ਗੰਭੀਰ। ਸੋ ਗੁਸਾਇਨ ਦੀ ਜਿਹੜੀ ਗੰਗਾ ਹੈ, ਗੁਸਾਇਨ ਦੀਆਂ ਜਿਹੜੀਆਂ ਰਮਜ਼ਾਂ ਨੇ, ਗੁਸਾਇਨ ਦੀ ਜਿਹੜੀ ਰਚਨਾ ਹੈ, ਇਹ ਹੀ ਇੰਨੀ ਗਹਿਰ ਗੰਭੀਰ ਆ ਕਿ ਅਸੀਂ ਰਚਨਾ ਦਾ ਵੀ ਅੰਤ ਨਹੀਂ ਪਾ ਸਕਦੇ। ਗੁਸਾਈ ਤਾਂ ਬਹੁਤ ਦੂਰ ਦੀ ਗੱਲ ਆ। ਅੱਗੇ ਸ਼ਬਦ ਆਉਂਦਾ ਹੈ, ਜੰਜੀਰ ਬਾਂਧ ਕਰ ਖਰੇ ਕਬੀਰ। ਸੋ ਇੱਥੇ ਹੁਣ ਜੰਜੀਰ ਸ਼ਬਦ ਦਾ ਅਰਥ ਕੀ ਆ? ਇੱਥੇ ਜੰਜੀਰ ਸ਼ਬਦ ਦਾ ਅਰਥ ਪੋਜ਼ਿਟਿਵ ਆ, ਨੈਗੇਟਿਵ ਨਹੀਂ ਹੈਗਾ। ਜਿਵੇਂ ਤੋਂ ਭਗਤ ਜੀ ਕੀ ਕਹਿ ਰਹੇ ਨੇ, ਕਬੀਰ ਕੂਕਰ ਰਾਮ ਕੋ ਮੁਤੀਆ ਮੇਰੋ ਨਾਓ। ਮੈਂ ਉਸ ਮਾਲਕ ਦਾ ਕੂਕਰ ਹਾਂ, ਠੀਕ ਆ, ਤੇ ਗਲੇ ਹਮਾਰੇ ਜੇਵਰੀ ਆ ਜੰਜੀਰ ਪਾਈ ਆ, ਜੰਜੀਰ ਬਾਂਧ ਕਰ, ਮੇਰੇ ਗਲ ਵਿੱਚ ਰੱਬ ਨੇ ਇੱਕ ਜੰਜੀਰ ਪਾ ਦਿੱਤੀ ਆ। ਉਹ ਕਿਹੜੀ ਜੰਜੀਰ ਪਾਈ ਆ? ਉਹ ਪਾਈ ਆ ਸੱਚ ਦੀ, ਕਿ ਤੂੰ ਸੱਚ ਵਾਲੇ ਪਾਸੇ ਜਾਣਾ ਆ, ਤੂੰ ਹੱਕ ਵਾਲੇ ਪਾਸੇ ਜਾਣਾ ਆ, ਤੂੰ ਗਲਤ ਔਗਣ ਵਾਲੇ ਪਾਸੇ ਨਹੀਂ ਜਾਣਾ। ਸੱਚੇ ਗੁਰੂ ਦੇ ਰਾਹੀਂ ਉਸ ਮਾਲਕ ਨੇ ਹੁਣ ਮੇਰੇ ਗਲ ਤੇ ਭਾਵ ਮੇਰੇ ਮਨ ਦੇ ਵਿੱਚ ਉਹ ਸੱਚੀ ਜੰਜੀਰ ਪਾ ਦਿੱਤੀ ਹੈ। ਜੰਜੀਰ ਬਾਂਧ ਕਰ ਖਰੇ ਕਬੀਰ, ਹੁਣ ਕਬੀਰ ਨੂੰ ਰੱਬ ਆਪਣੀ ਜੰਜੀਰ ਪਾ ਕੇ ਆਪਣੇ ਵੱਲ ਖਿੱਚ ਰਿਹਾ ਆ। ਸੋ ਮੈਂ ਉਸ ਗੁਸਾਈ ਨਾਲ ਜੁੜਿਆ ਜਿਹੜਾ ਬਹੁਤ ਗਹਿਰਾ ਤੇ ਗੰਭੀਰ ਆ, ਤੇ ਹੁਣ ਗਹਿਰੇ ਤੇ ਗੰਭੀਰ ਦੀ ਸਮਝ ਪਕੜ ਸਾਡੇ ਮਨ ਨੇ 100% ਨਹੀਂ ਕਰ ਸਕਣੀ। ਇਹ ਮਾਲਕ ਹੀ ਕਿਰਪਾ ਕਰਕੇ ਜੰਜੀਰ ਪਾ ਕੇ ਮੈਨੂੰ ਆਪਣੇ ਵੱਲ ਖਿੱਚ ਰਿਹਾ ਆ। ਮੇਰੇ ਵਿੱਚ ਕੀ ਸਮਰੱਥਾ ਆ? ਇੱਕ ਇਹਦੇ ਵਿੱਚੋਂ ਨਿਮਰਤਾ ਦਾ ਭਾਵ ਆਉਂਦਾ ਆ, ਈਗੋ ਖਤਮ ਹੁੰਦੀ ਆ, ਮਾਲਕ ਦੇ ਅੱਗੇ ਸਮਰਪਣ ਹੋਣ ਦੀ ਭਾਵਨਾ ਵੀ ਉਜਾਹਰ ਹੁੰਦੀ ਆ। ਜੰਜੀਰ ਬਾਂਧ ਕਰ ਖਰੇ ਕਬੀਰ। ਸੋ ਇਹ ਨਾਮ ਦੀ ਜੰਜੀਰ ਆ, ਇਹ ਪ੍ਰੇਮ ਦੀ ਜੰਜੀਰ ਆ, ਇਹ ਸੱਚੀ ਮਤ ਦੀ ਜੰਜੀਰ ਆ, ਦ ਟੈਦਰ ਆਫ ਅ ਪਰਪਸ। ਸੋ ਬੇਸਿਕਲੀ ਉਹਨਾਂ ਨੇ ਆਪਣੀ ਭਟਕਦੀ ਹੋਈ ਜਿਹੜੀ ਮਰਜ਼ੀ ਆ, ਮਨ ਦੀ ਮਤ ਆ, ਉਹਨੂੰ ਮਾਲਕ ਦੇ ਹੁਕਮ ਦੇ ਅਧੀਨ ਕਰ ਦਿੱਤਾ ਹੈ। ਜੰਜੀਰ ਬਾਂਧ ਕਰ ਖਰੇ ਕਬੀਰ। ਜਿਵੇਂ ਹੁਣ ਇੱਕ ਪਤੰਗ ਹੁੰਦਾ ਆ, ਅ ਕਾਈਟ ਕੈਨ ਓਨਲੀ ਫਲਾਈ ਹਾਈ ਇਫ ਇਟਸ ਟਾਈਡ ਟੂ ਅ ਸਟ੍ਰਿੰਗ। ਜੇ ਉਹਦੇ ਪਤੰਗ ਦੇ ਨਾਲ ਡੋਰ ਹੋਵੇ ਮਾਲਕ ਦੇ ਹੱਥ ਦੇ ਵਿੱਚ, ਤੇ ਤਾਂ ਹੀ ਉੱਡਦਾ ਨਾ। ਉਹ ਪਤੰਗ ਵੀ ਕਹੇਗਾ ਕਿ ਜੰਜੀਰ ਬੰਨੀ ਮੇਰੇ ਮਾਲਕ ਨੇ, ਡੋਰ ਪਾਈ ਹੈ ਤੇ ਮੈਂ ਤਾਂ ਉੱਡ ਰਿਹਾ। ਜੇ ਉਹ ਡੋਰ ਕੱਟ ਦਿੱਤੀ ਜਾਵੇ ਪਤੰਗ ਦੀ, ਤੇ ਪਤੰਗ ਥੱਲੇ ਆ ਕੇ ਡਿੱਗ ਜਾਂਦਾ ਹੈ। ਇਸ ਮਾਲਕ ਨੇ ਡੋਰ ਪਾ ਕੇ ਸਾਡੇ ਮਨ ਰੂਪੀ ਪਤੰਗ ਨੂੰ ਉੱਚਿਆਂ ਉਡਾ ਰਿਹਾ ਆ। ਜੰਜੀਰ ਬਾਂਧ ਕਰ ਖਰੇ ਕਬੀਰ। ਸੋ ਦਿਸ ਲੀਸ਼, ਦਿਸ ਜੰਜੀਰ ਇਜ਼ ਨਾਟ ਅ ਰਿਸਟ੍ਰਿਕਸ਼ਨ, ਬਟ ਇਟਸ ਐਕਚੁਅਲੀ ਅ ਕਨੈਕਸ਼ਨ ਵਿਦ ਦ ਡਿਵਾਈਨ। ਤੇ ਇਹ ਆਪਾਂ ਜੋ ਪਹਿਲਾਂ ਤੁਹਾਡੇ ਨਾਲ ਸਾਂਝਾ ਕੀਤਾ ਜੀ, ਜੰਜੀਰ ਸ਼ਬਦ ਦਾ, ਭਗਤ ਕਬੀਰ ਜੀ ਖੁਦ ਆਖ ਰਹੇ ਨੇ ਕਿਹੜੀ ਜੰਜੀਰ ਪਾਈ ਆ। ਕਬੀਰ ਕੂਕਰ ਰਾਮ ਕੋ ਮੁਤੀਆ ਮੇਰੋ ਨਾਉ, ਗਲੇ ਹਮਾਰੇ ਜੇਵਰੀ ਜੈ ਖਿੰਚੈ ਤਹਿ ਜਾਉ, ਆਹ ਜੰਜੀਰ ਪਾਈ ਹੈ। ਤੇ ਇੱਥੇ ਇਹ ਉਹੀ ਕੰਟੈਕਸਟ ਆ ਜਿਵੇਂ ਆਪਾਂ ਸ਼ਬਦ ਵਿਚਾਰ ਕੀਤਾ ਸੀ, ਜਿਹਦੇ ਵਿੱਚ ਭਗਤ ਜੀ ਆਖਦੇ ਸੀ ਕਿ ਹਸਤ ਖੇਲਤ ਤੇਰੇ ਦੇਹੁਰੇ ਆਇਆ, ਭਗਤ ਕਰਤ ਨਾਮਾ ਪਕੜ ਉਠਾਇਆ। ਉੱਥੇ ਜੋ ਕਹਾਣੀ ਦੇ ਰੂਪ ਦੇ ਵਿੱਚ ਨੈਗੇਟਿਵਲੀ ਅਰਥ ਕੀਤਾ ਜਾਂਦਾ ਕਿ ਜੀ ਬ੍ਰਾਹਮਣਾਂ ਨੇ ਭਗਤ ਜੀ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ, ਫੜ ਕੇ ਉਠਾਲ ਦਿੱਤਾ, ਪਰ ਉਹ ਸ਼ਬਦ ਵਿੱਚ ਆਪਾਂ ਵਿਚਾਰ ਕੀਤੀ ਸੀ ਕਿ ਨਹੀਂ, ਉਹ ਪੋਜ਼ਿਟਿਵ ਗੱਲ ਹੋ ਰਹੀ ਆ ਕਿ ਰੱਬ ਨੇ ਮੈਨੂੰ ਭਗਤੀ ਕਰਦਿਆਂ ਨੂੰ ਮੇਰੀ ਸੁਰਤ ਨੂੰ ਉੱਚਾ ਫੜ ਕੇ ਉਠਾ ਲਿਆ, ਤਾਂ ਚੱਕ ਲਿਆ। ਇਹੀ ਬਚਨ ਇੱਥੇ ਹੋ ਰਿਹਾ ਆ ਕਿ ਜੰਜੀਰ ਬਾਂਧ ਕਰ ਖਰੇ ਕਬੀਰ। ਇਹ ਸੇਮ ਹੀ ਬਚਨ ਹੈ, ਡਿਫਰੈਂਟ ਤਰੀਕੇ ਦੇ ਨਾਲ ਭਗਤ ਜੀ ਇੱਥੇ ਬਿਆਨ ਕਰ ਰਹੇ ਨੇ। ਇੱਥੇ ਜੰਜੀਰ ਬਾਂਧ ਕਰ ਭਗਤ ਕਬੀਰ ਜੀ ਲਿਖਦੇ ਨੇ, ਇੱਥੇ ਭਗਤ ਨਾਮਦੇਵ ਜੀ ਕਹਿੰਦੇ ਸੀ ਹਸਤ ਖੇਲ ਤੇਰੇ ਦੇਹਰੇ ਆਇਆ, ਭਗਤ ਕਰਤ ਨਾਮਾ ਪਕੜ ਉਠਾਇਆ। ਮੈਂ ਰੱਬ ਦੇ ਦਰ ਦੇ ਉੱਤੇ ਹੱਸਦਾ ਖੇਡਦਾ ਪਹੁੰਚਿਆ, ਭਾਵ ਰੱਬ ਦੀ ਭਗਤੀ ਕੋਈ ਨਿਮੋਸ਼ੀ ਦਾ ਖੇਡ ਨਹੀਂ ਹੈ, ਇਹ ਹੱਸਦਿਆਂ ਖੇਲਦਿਆਂ ਪਰਿਵਾਰ ਵਿੱਚ ਵਿਚਰਦਿਆਂ ਗੁਰੂ ਤੋਂ ਮਤ ਲੈ ਕੇ ਸੰਸਾਰ ਦੇ ਵਿੱਚ ਚੰਗੇ ਤਰੀਕੇ ਦੇ ਨਾਲ ਆਪਣੀ ਜ਼ਿੰਦਗੀ ਜਿਉਣਾ ਹੀ ਗੁਰੂ ਦੀ ਰੱਬ ਦੀ ਭਗਤੀ ਹੈ। ਉਹਨੂੰ ਦਿਲ ਵਿੱਚ ਯਾਦ ਰੱਖਣਾ, ਗੁਰੂ ਦੀ ਮਤ ਨੂੰ ਧਿਆਨ ਵਿੱਚ ਰੱਖਣਾ, ਜਿਉਂ ਜਿਉਂ ਇਸ ਤਰ੍ਹਾਂ ਭਗਤੀ ਕਰਦਾ ਗਿਆ ਰੱਬ ਨੇ ਨਾਮਾ ਪਕੜ ਉਠਾਇਆ, ਨਾਮਦੇਵ ਨੂੰ ਉੱਚਾ ਚੱਕ ਲਿਆ। ਸੋ ਬੇਸਿਕਲੀ ਜਿਹੜਾ ਆਪਣਾ ਮਾਇੰਡ ਹੈਗਾ ਆ, ਦ ਮਾਇੰਡ ਇਜ਼ ਲੈਡ ਬਾਏ ਦ ਗੁਰੂਜ਼ ਵਿਜ਼ਡਮ। ਸੋ ਦ ਗੁਰੂਜ਼ ਵਿਜ਼ਡਮ ਇਜ਼ ਵਟ ਪੁਲਸ ਅਸ ਅਪ। You no longer struggle with what should I do, what should I not do, this and that, because Program your actions are now aligned with the truth.
1: Canadian Screw Piles de sahyog naal pahunchaya ja raha hai. Home extension, patio deck, precast concrete step ate kise vi tarah di soft ground jive garage floor de strong ate secure base layi screw piles install karaun layi Jaskaran Brad nu call karo 403-439-7700 403-439-7700।
3: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਫਰਨੀਚਰ ਐਂਡ ਡੈਕੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਇੰਡੀਅਨ ਟੀਕ ਵੁੱਡ ਮੇਡ ਬੈੱਡ ਬਾਕਸ, ਸੋਫੇ, ਲਿਵਿੰਗ ਡਾਇਨਿੰਗ ਤੇ ਬੈਡਰੂਮ ਫਰਨੀਚਰ ਤੋਂ ਇਲਾਵਾ ਹੋਮ ਡੈਕੋਰ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪੰਜਾਬ ਫਰਨੀਚਰ ਐਂਡ ਡੈਕੋਰ ਨੂੰ 403-798-0063 यानी 403-798-0063 ते संपर्क कर सकते हो। पंजाब फर्नीचर्स एंड डेकोर का पता है यूनिट नंबर 2110 76 वेस्ट विंड्स क्रिसेंट नॉर्थ ईस्ट कैलगरी।
1: प्रोग्राम दा ए हिस्सा तुहाडे तक एग्जोटिक एक्सटीरियर्स ग्रुप दे सहयोग नाल पहुंचाया जा रहा है। किसी भी तरह दी साइडिंग, रूफिंग, सॉफ्ट फेशिया, जेम्स हार्डी, ईव स्ट्रॉफ अते स्मार्ट बोर्ड दे काम कराउण दी जानकारी लई एग्जोटिक एक्सटीरियर्स ग्रुप नू कॉल कर सकदे हो 403-710-0007 403-710-0007। प्रोग्राम दा ए हिस्सा खालसा कलेक्शन दे सहयोग नाल पहुंचाया जा रहा है। इना कोल सभ्याचारक अते धार्मिक जिवें कि गुटका साहब, गतका अते दुमाला, शस्त्र, ककार, हर प्रकार दे म्यूजिक इंस्ट्रूमेंट्स, दस्तारां, छोटी बच्चियां दे सूट, सरब लो दे पांडे, फुलकारियां अते लोईयां वर्गियां वस्तां उपलब्ध हन। होर जानकारी लई 587-917-0807 ते कॉल करो। खालसा कलेक्शन दा पता नोट करो, सेकंड फ्लोर यूनिट नंबर 3210 4310 104 एवेन्यू नॉर्थ ईस्ट कैलगरी।
3: प्रोग्राम दा ए हिस्सा तुहाडे तक सुंदर लंबर इंडस्ट्रीज दे सहयोग नाल पहुंचाया जा रहा है। इना तो तुसी फुल हाउस लंबर पैकेज, बेसमेंट ते गराज मटेरियल दे नाल नाल सीडर ते फेंस ते समान बारे कोई भी जानकारी लैन लई 403-433-5555 जा फिर 403-717-3899 ते संपर्क कर सकते हो। सुंदर लंबर इंडस्ट्रीज दा पता है 3501 23rd Street नॉर्थ ईस्ट कैलगरी। पंजाबी रेडियो 102.7 FM ते प्रसारित होण वाले प्रोग्रामां ते जो भी विचार पेश कीते जांदे ने ओ उना विद्वानां दे अपने विचार ने। रेडियो अदारा 102.7 FM इना दे नाल सहमत होवे ए लाजमी नहीं।

ਇੱਕ ਵਾਰ ਫਿਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। ਆਪਾਂ ਸ਼ਬਦ ਸਰਵਣ ਕਰ ਰਹੇ ਸਾਂ ਕਿ ਅਸੀਂ ਆਪ ਸ਼ਬਦ ਸੀ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸੀ ਹੈ ਜਲ ਮੈਂ ਜੰਤ ਉਪਾਏ ਕੇ ਤਿਨਾ ਪੀ ਰੋਜ਼ੀ ਦੇ ਪਾਓ। ਗੁਰਬਾਣੀ ਸਾਨੂੰ ਇਹ ਕਹਿ ਰਹੀ ਹੈ ਕਿ ਸਾਨੂੰ ਕਿਸੇ ਸ਼ੈਅ ਦੀ ਚਿੰਤਾ ਨਹੀਂ ਕਰਨੀ। ਪਾਓ ਭਾਵੇਂ ਸਾਡੀ ਰੋਜ਼ੀ ਰੋਟੀ ਹੋਵੇ ਜਾਂ ਭਾਵੇਂ ਸਾਡਾ ਇਸ, ਕਿਉਂਕਿ ਮਨੁੱਖ ਨੇ ਬਣਨਾ ਸਚਿਆਰਾ ਹੈ। ਸਚਿਆਰੇ ਦਾ ਮਤਲਬ ਹੈ ਸੱਤ ਹੋਂਦ ਵਾਲਾ, ਸੱਚ। ਕਿਉਂਕਿ ਮੂਲ ਮੰਤਰ ਦੇ ਵਿੱਚ ਹੀ ਜ਼ਿਕਰ ਆਉਂਦਾ ਹੈ ਸੱਤ ਨਾਮ। ਜਿਹੜਾ ਸੱਤ ਨਾਮ ਹੈ ਪਾਓ ਹਮੇਸ਼ਾ ਐਗਜ਼ਿਸਟੈਂਸ ਵਾਲਾ, ਇੱਕ ਓਂਕਾਰ ਉਸ ਤੋਂ ਪਹਿਲਾਂ ਏਕਾ ਲਾ ਕੇ ਗੁਰੂ ਸਾਹਿਬ ਨੇ ਸਾਨੂੰ ਦੱਸਿਆ ਇੱਕ ਓਂਕਾਰ। ਹੁਣ ਇੱਕ ਓਂਕਾਰ ਦੇ ਕਈ ਤਰ੍ਹਾਂ ਦੇ ਅਰਥ ਸੁਝਾਏ ਜਾਂਦੇ ਨੇ। ਕੋਈ ਇਹ ਕਹਿੰਦਾ ਜੀ ਬ੍ਰਹਮਾ ਵਿਸ਼ਨੂੰ ਮਹੇਸ਼ ਓਮ ਨੂੰ ਉਹਦੇ ਨਾਲ ਜੋੜ ਕੇ, ਕੋਈ ਉਹਨੂੰ ਕਹਿੰਦਾ ਵਨ ਗਾਡ, ਰੱਬ ਇੱਕੋ ਹੀ ਆ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਕੰਸੈਪਟ ਰੱਬ ਦਾ ਆਉਂਦਾ ਹੈ, ਇਸਲਾਮ ਦੇ ਵਿੱਚ ਅਸੀਂ ਦੇਖਦੇ ਹਾਂ ਉਹ ਕਹਿੰਦੇ ਅੱਲਾਹੂ ਅਕਬਰ। ਉੱਥੇ ਵੀ ਸ਼ਬਦ ਇਹ ਨਹੀਂ ਆਇਆ ਕਿ ਉਹ ਇੱਕ ਹੈ, ਉਹ ਕਹਿੰਦੇ ਵੱਡਾ ਹੈ ਰੱਬ, ਜਿਹੜਾ ਹੈ ਉਹ ਸਭ ਤੋਂ ਵੱਡਾ ਹੈ ਜਾਂ ਵੱਡਾ ਹੈ। ਇਸੇ ਤਰ੍ਹਾਂ ਹਿੰਦੂ ਮਾਇਥੋਲੋਜੀ ਦੇ ਵਿੱਚ ਟ੍ਰਿਨਿਟੀ ਦਾ ਕੰਸੈਪਟ ਹੈ, ਬ੍ਰਹਮਾ ਵਿਸ਼ਨ ਮਹੇਸ਼, ਪਾਓ ਬ੍ਰਹਮਾ ਵਿਸ਼ਨੂੰ ਅਤੇ ਸ਼ਿਵ, ਇੱਕ ਮਾਰਨ ਵਾਲਾ ਇੱਕ ਪੈਦਾ ਕਰਨ ਵਾਲਾ ਇੱਕ ਪਾਲਣ ਵਾਲਾ। ਹੁਣ ਜਿਹੜਾ ਮਾਰਨ ਵਾਲਾ ਹੈ ਸ਼ਿਵ ਕੰਸੀਡਰ ਕੀਤਾ ਜਾਂਦਾ ਹੈ, ਉਸੇ ਨੂੰ ਹੀ ਜ਼ਿਆਦਾਤਰ ਪੂਜਾ ਕਰਦੇ ਆ। ਬ੍ਰਹਮਾ ਦਾ ਪੂਰੇ ਭਾਰਤ ਦੇ ਵਿੱਚ ਇੱਕ ਮੰਦਰ ਹੈ ਜਿਸ ਨੇ ਪੈਦਾ ਕਰ ਦਿੱਤਾ, ਉਸ ਤੋਂ ਬਾਅਦ ਸਾਡਾ ਉਹਦੇ ਨਾਲ ਕੀ ਕੰਮ ਹੈ। ਅਤੇ ਵਿਸ਼ਨੂੰ ਜਿਹੜਾ ਪਾਲਣ ਵਾਲਾ ਹੈ, ਇਹ ਉਹਨਾਂ ਦਾ ਕੰਸੈਪਟ ਹੈ। ਪਰ ਗੁਰਮਤ ਦੇ ਵਿੱਚ ਜਦੋਂ ਜ਼ਿਕਰ ਆਉਂਦਾ ਹੈ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ, ਇਨਾਥ ਯੋਗੀਆਂ ਦੇ ਇਸੇ ਕੰਸੈਪਟ ਨੂੰ, ਇਸੇ ਮਾਇਥੋਲੋਜੀ ਨੂੰ ਗੁਰੂ ਸਾਹਿਬ ਐਕਸਪਲੇਨ ਕਰਕੇ ਰੱਦ ਕਰਦੇ ਨੇ। ਗੁਰਬਾਣੀ ਦਾ ਵਿਚਾਰ ਹੈ ਕਿ ਗੁਰਬਾਣੀ ਪਹਿਲਾਂ ਦੂਸਰੇ ਦਾ ਮਤ ਦੇ ਕੇ ਫਿਰ ਆਪਣੀ ਗੱਲ ਕਹਿੰਦੀ ਹੈ। ਗੁਰੂ ਨਾਨਕ ਪਾਤਸ਼ਾਹ ਜਪਜੀ ਸਾਹਿਬ ਦੀ 28ਵੀਂ ਪੌੜੀ 'ਚ, ਬਲਕਿ 29ਵੀਂ ਪੌੜੀ 'ਚ ਏਕਾ ਮਾਈ ਜੁਗਤ ਵਿਆਈ, ਇੱਥੇ ਮਾਈ ਮਾਇਆ ਦੇ ਨਾਲ ਹੈ, ਤਿੰਨ ਚੇਲੇ ਪ੍ਰਵਾਨ, ਭਾਵੇਂ ਤਿੰਨ ਵੀ ਜਿਹੜੇ ਉਹ ਮਾਇਆ ਦੇ ਹੀ, ਮਾਇਆ ਦੀ ਕ੍ਰੀਏਸ਼ਨ ਹੈ, ਮਾਇਆ ਦੇ ਹੀ ਬੱਚੇ ਨੇ। ਇੱਕ ਸੰਸਾਰੀ ਭਾਵ ਇੱਕ ਨੇ ਸੰਸਾਰ ਨੂੰ ਪੈਦਾ ਕੀਤਾ ਬ੍ਰਹਮਾ, ਇੱਕ ਭੰਡਾਰੀ ਇੱਕ ਉਸਨੂੰ ਰਜ਼ਕ ਦੇ ਰਿਹਾ ਹੈ, ਇੱਕ ਲਾਏ ਦੀ ਬਾਣ ਇੱਕ ਉਸ ਦੀ ਸਮਾਪਤੀ ਕਰਦਾ ਹੈ। ਪਰ ਗੁਰੂ ਨਾਨਕ ਸਾਹਿਬ ਅੱਗੇ ਜੀ ਕੀ ਕਹਿੰਦੇ ਆ, ਜਿਉਂ ਤਿਸ ਭਾਵ ਹੈ, ਇਹਨਾਂ ਦੀ ਕੋਈ ਹੈਸੀਅਤ ਨਹੀਂ ਆ। ਜਿਉਂ ਉਸ ਮਾਲਕ ਨੂੰ, ਉਸ ਇੱਕ ਕਰਤੇ ਨੂੰ, ਉਸ ਕ੍ਰੀਏਟਰ ਨੂੰ ਜਿਉਂ ਤਿਸ ਭਾਵ ਹੈ ਤਿਵੇਂ ਚਲਾਵੇ, ਚਲਾਉਂਦਾ ਤਾਂ ਉਹ ਹੀ ਆ, ਕੋਈ ਹੋਰ ਸ਼ਕਤੀ ਨਹੀਂ ਆ। ਜਿਉਂ ਤਿਸ ਭਾਵ ਹੈ ਤਿਵੇਂ ਚਲਾਵੇ, ਜਿਉਂ ਹੋਵੇ ਫਰਮਾਨ,
ਜਿਵੇਂ ਉਹਦਾ ਹੁਕਮ ਉਹਦੀ ਰਜ਼ਾ ਹੋ ਰਹੀ ਹੈ, ਜਿਵੇਂ ਉਹਦੇ ਲਾਜ਼ ਆਫ ਕਾਸਮਸ ਚੱਲ ਰਹੇ ਨੇ, ਜਿਉਂ ਤਿਸ ਪਾਵੈ ਤਿਵੇਂ ਚਲਾਵੇ ਜਿਉਂ ਹੋਵੇ ਫਰਮਾਨ। ਇਹਨਾਂ ਦੀ ਤਾਂ ਤਿੰਨਾਂ ਦੀ ਹੈਸੀਅਤ ਕੀ ਆ? ਉਹ ਵੇਖੈ, ਉਹ ਤਾਂ ਵੇਖ ਰਿਹਾ ਸਾਰੇ ਨੂੰ, ਉਹਨਾਂ ਨਜ਼ਰ ਨਾ ਆਵੇ, ਇਹਨਾਂ ਨੂੰ ਤਾਂ ਉਹ ਦਿਖਾਈ ਨਹੀਂ ਦਿੰਦਾ, ਜਿਉਂ ਹੋਵੇ ਫਰਮਾਨ। ਜਿਸ ਤਰ੍ਹਾਂ ਦਾ ਇਕਾਰ ਵਿਹਾਰ ਚੱਲ ਰਿਹਾ। ਸੋ ਏਕਾ ਮਾਈ ਜੁਗਤ ਵਿਆਹੀ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ, ਜਿਉਂ ਤਿਸ ਪਾਵੈ ਤਿਵੇਂ ਚਲਾਵੈ ਜਿਉਂ ਹੋਵੇ ਫਰਮਾਨ। ਆਦੇਸ਼ ਤਿਸੇ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਇੱਕੋ ਵੇਸ, ਉਹ ਇੱਕੋ ਹੀ ਹੈ। ਜਿਸ ਤਰ੍ਹਾਂ ਜਪਜੀ ਸਾਹਿਬ ਦੇ ਵਿੱਚ ਆਦ ਸੱਚ, ਜੁਗਾਦ ਸੱਚ, ਐਪੀ ਸੱਚ, ਨਾਨਕ ਹੋਸੀ ਵੀ ਸੱਚ, ਉਹ ਐਗਜ਼ਿਸਟ ਕਰ ਰਿਹਾ। ਆਪਾਂ ਗੱਲ ਐਗਜ਼ਿਸਟੈਂਸ ਤੋਂ ਕਿਉਂ ਸਚਿਆਰਾ ਦੀ ਗੱਲ ਕੀਤੀ ਸੀ। ਹੁਣ ਮਨੁੱਖ ਨੇ ਸਚਿਆਰਾ ਬਣਨਾ ਹੈ, ਸਚਿਆਰਾ ਭਾਵ ਜਿਸ ਨੂੰ ਆਪਾਂ ਅੰਗਰੇਜ਼ੀ 'ਚ ਕਹਿੰਦੇ ਹਾਂ ਗਾਡ ਲਾਈਕ, ਰੱਬ ਵਰਗਾ। ਰੱਬ ਵਰਗਾ ਬਣਨਾ ਅਤੇ ਰੱਬ ਬਣਨਾ ਬੜਾ ਫਰਕ ਹੈ। ਜਦੋਂ ਉਸ 'ਤੇ ਗੁਣ ਗਾਉਣ ਦੀ ਹਦਾਇਤ ਮਿਲੀ ਹੈ, ਇਸ ਕਰਕੇ ਨਹੀਂ ਮਿਲੀ ਕਿ ਰੱਬ ਨੇ ਖੁਸ਼ ਹੋਣਾ ਹੈ ਉਹਦੇ ਗੁਣ ਗਾਉਣ ਨਾਲ, ਬਲਕਿ ਉਹਦੇ ਗੁਣਾਂ ਦਾ ਚਿੰਤਨ ਕਰ ਕਰਕੇ ਮਨੁੱਖ ਦੀ ਹੈਸੀਅਤ ਜਿਹੜੀ ਆ ਉਹਦੇ ਅੰਦਰ ਗੁਣਾਂ ਦਾ ਪ੍ਰਵੇਸ਼ ਹੋਏਗਾ, ਉਹ ਰੱਬ ਵਰਗੇ ਦੈਵੀ ਗੁਣਾਂ ਦਾ ਨਾਲ ਭਰਪੂਰ ਹੋ ਕੇ ਕੁਛ ਕੁ ਕਿਸੇ ਲੈਵਲ ਤੱਕ ਗੋਡ ਲਾਈਕ ਹੋ ਜਾਏਗਾ। ਅਤੇ ਗੋਡ ਲਾਈਕ ਕਿਵੇਂ ਹੋਏਗਾ, ਸਚਿਆਰਾ ਕਿਵੇਂ ਹੋਏਗਾ? ਕਿਵੇਂ ਸਚਿਆਰਾ ਹੋਈ ਹੈ ਕਿ ਕੂੜਾ ਟੁੱਟੇ ਪਾਲ, ਇਹ ਕੂੜ ਦਾ ਇਹ ਪਰਮ ਦੀ ਦੀਵਾਰ ਕਿਵੇਂ ਟੁੱਟੇਗੀ? ਅਤੇ ਜਵਾਬ ਹੀ ਹੈ ਨਾ, ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾ ਸੋ ਕਰਤੇ ਦੀ ਰਾਜ਼ਕ ਦੀ ਰਜ਼ਾ ਦੇ ਵਿੱਚ ਰਹਿਣ ਨਾਲ ਹੀ ਜਿਹੜਾ ਤੁਰ ਦਰਗਾਹੋਂ, ਜਿਹੜਾ ਸੰਸਾਰ ਦਾ ਲਾਜ਼ ਆਫ ਕਾਸਮਾਸ ਜਿਹੜੇ ਅਸਟੈਬਲਿਸ਼ਡ ਨੇ ਉਹਨਾਂ ਦੇ ਮੁਤਾਬਕ ਵਿਚਰਨਾ ਹੀ ਰੱਬ ਵਰਗਾ ਬਣਨਾ ਹੈ, ਸਚਿਆਰਾ ਬਣਨਾ ਹੈ। ਆਪਾਂ ਸ਼ੁਰੂ ਕੀਤਾ ਸੀ ਨਾਨਕ ਚਿੰਤਾ ਮਤ ਕਰੋ, ਚਿੰਤਾ ਤੇ ਸੀ ਹੈ ਜਲ ਮੈਂ ਜਾਂਤੀ ਉਪਾਏ ਕੇ ਤਿੰਨਾ ਪਿਰੋਸੀ ਦੇ। ਮਨੁੱਖ ਦੀ ਚਿੰਤਾ ਦਾ ਕਾਰਨ ਨਹੀਂ ਹੈ, ਕਿਉਂਕਿ ਜਿਹੜਾ ਵੀ ਇਸ ਧਰਤੀ 'ਤੇ ਆਇਆ ਉਸ ਦੀ ਰੋਜ਼ੀ ਜਿਹੜੀ ਆ, ਹਰ ਜੀਵ ਪੈਦਾ ਹੀ ਉਸ ਮਾਹੌਲ 'ਚ ਹੁੰਦਾ ਹੈ ਜਿੱਥੇ ਉਹਦਾ ਰੁਜ਼ਗਾਰ ਹੁੰਦਾ ਹੈ। ਪਰ ਦੁਖੀ ਅਸੀਂ ਕਦੋਂ ਹੁੰਦੇ ਹਾਂ? ਜਦੋਂ ਸਾਡੀਆਂ ਆਕਾਂਕਸ਼ਾਵਾਂ ਪੂਰੀਆਂ ਨਹੀਂ ਹੁੰਦੀਆਂ। ਨੀਡ ਨਹੀਂ, ਨੀਡ ਹਰ ਵਿਅਕਤੀ ਦੀ, ਹਰ ਪ੍ਰਾਣੀ ਦੀ, ਭਾਵੇਂ ਇਨਸਾਨ ਹੀ ਨਹੀਂ, ਇਸ ਬ੍ਰਹਿਮੰਡ ਦੇ ਵਿੱਚ, ਇਸ ਧਰਤੀ ਦੇ ਉੱਪਰ ਜਿੰਨਾ ਵੀ ਜੀਵਨ ਹੈ, ਨੀਡ ਹਰ ਇੱਕ ਦੀ ਮੀਟ ਹੋ ਰਹੀ ਹੈ, ਭਾਵੇਂ ਉਸੇ ਰੂਪ 'ਚ ਹੋ ਰਹੀ ਹੈ, ਜੀਆਂ ਕਾ ਆਹਾਰ ਜੀ ਖਾਣਾ ਇਹ ਕਰੇ। ਪਰ ਉਸ ਗੱਲੋਂ ਦੁਖੀ ਕੋਈ ਨਹੀਂ ਹੈ। ਹੋਰ ਇਸੇ ਕਰਕੇ ਸੰਸਾਰ ਦੇ ਵਿੱਚ ਸਭ ਤੋਂ ਵੱਧ ਦੁਖੀ ਇਨਸਾਨ ਹੀ ਹੁੰਦਾ, ਹੋਰ ਕੋਈ ਨਹੀਂ ਹੁੰਦਾ। ਕਿਉਂਕਿ ਇਨਸਾਨ ਦੀ ਹੋਂਦ, ਅਕਲ ਦੇ ਨਾਲ ਇਨਸਾਨ ਦਾ ਜਿਹੜਾ ਸੋਚਣ ਦਾ ਪਸਾਰਾ ਵੱਡਾ ਹੋ ਗਿਆ, ਇਨਸਾਨ ਦੇ ਮਤਲਬ ਜੀਵਨ ਦੇ ਕਈ ਪਹਿਲੂ ਬਣ ਗਏ, ਅਤੇ ਉਹਨਾਂ ਪਹਿਲੂਆਂ ਦੇ ਵਿੱਚ ਉਹ ਜਿਹੜੇ ਉਸ 'ਤੇ ਅਲੱਗ ਅਲੱਗ ਜਿਹੜੇ ਵਿਆਮ ਨੇ, ਡਾਇਮੈਂਸ਼ਨਸ ਨੇ, ਉਹਨਾਂ ਦੇ ਵਿੱਚ ਉਹਦੀ ਨੀਡ ਇੰਨੀ ਨਹੀਂ ਹੈ ਜਿੰਨੀਆਂ ਉਹਦੀਆਂ ਆਕਾਂਕਸ਼ਾਵਾਂ ਨੇ। ਅਤੇ ਜਦੋਂ ਆਕਾਂਕਸ਼ਾਵਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਹੀ ਉਹ ਦੁਖੀ ਹੁੰਦਾ ਹੈ। ਹੁਣ ਆਮ ਜੀਵਨ ਦੇ ਵਿੱਚ ਜਿਹੜੀ ਇਨਸਾਨ ਦੀ ਜ਼ਿੰਦਗੀ ਆ, ਉਹਦੇ ਵਿੱਚ

ਲੱਗਦਾ ਤੁਹਾਨੂੰ ਲੱਗਦਾ ਹੈ ਕਿਉਂਕਿ ਹਮੇਸ਼ਾ ਪਾਸਟ, ਪਰ ਜਿਹੜਾ ਨਿਕਲ ਗਿਆ ਤੁਸੀਂ ਕਿੰਨੀ ਵੀ ਕੋਸ਼ਿਸ਼ ਕਰੋ, ਜਿਹੜਾ ਸਮਾਂ ਬੀਤ ਗਿਆ ਉਹ ਮੁੜ ਕੇ ਨਹੀਂ ਆਉਂਦਾ। ਜ਼ਿੰਦਗੀ ਦਾ ਪ੍ਰਵਾਹ ਹੀ ਜਿਹੜਾ ਹੈ, ਸਮਾਂ ਜਿਹੜਾ ਹੈ ਉਹ ਨਿਰੰਤਰ ਚੱਲਦਾ ਹੈ। ਆਪਾਂ ਹੀ ਇੱਕ ਵਾਰ ਨਵੇਂ ਸਾਲ ਦੀ ਜਦੋਂ ਸ਼ੁਭਕਾਮਨਾਵਾਂ ਦਿੱਤੀਆਂ ਸਨ ਤਾਂ ਇੱਕ ਸ਼ੇਰ ਕਦੋਂ ਲਿਖਿਆ ਸੀ, ਨਿੱਤ ਸੂਰਜਾਂ ਨੇ ਚੜ੍ਹਨਾ ਨਿੱਤ ਸੂਰਜਾਂ ਨੇ ਲਹਿਣਾ, ਪਰਬਤ ਅਤੇ ਸਾਗਰਾਂ ਵੱਲ ਨਦੀਆਂ ਨੇ ਰੋਜ਼ ਵਹਿਣਾ, ਇੱਕ ਦੂਜੇ ਮਗਰ ਘੁੰਮਣਾ ਰੁੱਤਾਂ ਅਤੇ ਮੌਸਮਾਂ ਨੇ, ਇਹ ਸਿਲਸਿਲਾ ਜੋਗੋ ਜੋਗ ਇਹਦਾ ਹੀ ਚੱਲਦਾ ਰਹਿਣਾ। ਇੱਕ ਨਿਰੰਤਰ ਪ੍ਰਵਾਹ ਹੈ, ਉਸੇ ਤਰ੍ਹਾਂ ਜਿਸ ਤਰ੍ਹਾਂ ਨਦੀ ਦਾ ਪਾਣੀ, ਜਿਹੜਾ ਪਾਣੀ ਲੰਘ ਗਿਆ ਉਹ ਮੁੜ ਕੇ ਵਾਪਸ ਨਹੀਂ ਆ ਰਿਹਾ। ਉਹ ਵੱਖਰੀ ਗੱਲ ਹੈ ਕਿ ਜੀਵਨ ਦੇ ਸਾਈਕਲ ਦੇ ਵਿੱਚ ਉਹ ਫਿਰ ਭਾਵੇਂ ਭਾਪ ਬਣ ਕੇ ਫਿਰ ਜਾ ਰਿਹਾ, ਪਰ ਜ਼ਰੂਰੀ ਨਹੀਂ ਹੈ ਕਿ ਇੱਥੇ ਆਏ, ਉਹ ਕਿਸੇ ਹੋਰ ਥਾਂ 'ਤੇ ਜਾ ਕੇ ਬਾਰਿਸ਼ ਦੇ ਰੂਪ ਵਿੱਚ ਵਰਸਦਾ, ਫਿਰ ਉੱਧਰ ਜਾਂਦਾ। ਇਸੇ ਤਰ੍ਹਾਂ ਜੀਵਨ ਨੇ, ਮਨੁੱਖ ਜਿਹੜਾ ਹੈ ਇਸ ਨੇ ਇਹ ਸਰੀਰ ਧਾਰਨ ਕੀਤਾ, ਜ਼ਿੰਦਗੀ ਦੇ ਬਹੁਤੇ ਸਾਲ ਜੀਵਿਆ, ਅਤੇ ਜੀਵਨ ਤੋਂ ਬਾਅਦ ਕੀ ਹੁੰਦਾ ਹੈ, ਇੱਕ ਸਮਾਂ ਆਉਂਦਾ ਹੈ, ਭਾਵੇਂ 100 ਸਾਲ ਹੋਵੇ, ਭਾਵੇਂ 75 ਹੋਵੇ, ਭਾਵੇਂ ਇੱਕ ਸੀਮਾ ਆਉਂਦੀ ਹੈ, ਉਸ ਤੋਂ ਬਾਅਦ ਇਹ ਫਿਨਿਸ਼ ਹੋ ਜਾਂਦਾ ਹੈ। ਫਿਰ ਹੁੰਦਾ ਕੀ ਹੈ, ਪਵਨੇ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏ ਕਰਾਉਣ ਹਾਰੇ ਕੀ ਕੌਣ ਟੇਕ। ਪਰ ਇਸੇ ਸ਼ਬਦ ਕਹਿੰਦੇ ਕੌਣ ਮੂਆ ਰੇ ਕੌਣ ਮੂਆ, ਬ੍ਰਹਮ ਗਿਆਨੀ ਮਿਲ ਕਰੇ ਵਿਚਾਰਾ, ਇਹ ਤੋਂ ਚਲਤ ਪਿਆ। ਫਿਰ ਇਸੇ 'ਚ ਕਹੋ ਨਾਨਕ ਗੁਰ ਭਰਮ ਚੁਕਾਇਆ, ਨਾ ਕੋ ਮਰੇ ਨਾ ਆਵੇ ਜਾਇਆ। ਜੇ ਸਾਡੇ ਸਾਹਮਣੇ ਮਰ ਗਿਆ ਫਿਰ ਗੁਰਬਾਣੀ ਕਿੱਦਾਂ ਕਹਿ ਰਹੀ, ਕੋਈ ਮਰਦਾ ਹੀ ਨਹੀਂ ਅਤੇ ਕੋਈ ਆਉਂਦਾ ਜਾਂਦਾ ਹੀ ਨਹੀਂ, ਹੁੰਦਾ ਕੀ ਆ? ਇਹੀ ਸਾਰਾ ਕੁਛ, ਇਹੀ ਪੰਜ ਭੂਤ ਜਿਹੜੇ ਨੇ, ਇਹ ਫਿਰ ਆਪਣੇ ਅਸਲੇ ਦੇ ਵਿੱਚ, ਇੱਥੋਂ ਤੱਕ ਕਿ ਜਿਹੜੀ ਬ੍ਰਹਿਮੰਡਕ ਜੋਤ ਏ, ਜੋਤ ਵੀ ਉਹਦੇ 'ਚ ਰਲ ਜਾਂਦੀ ਹੈ ਅਗੇਨ ਕਿਸੇ ਹੋਰ ਰੂਪ ਦੇ ਵਿੱਚ। ਇਹ ਨਹੀਂ, ਇਹ ਗੱਲ ਨਹੀਂ ਮੰਨਣੀ ਕਿ ਬਈ ਨਹੀਂ ਪੁਨਰ ਜਨਮ ਹੁੰਦਾ, ਨਹੀਂ। ਉਹ ਫਿਰ ਜਿਸ ਤਰ੍ਹਾਂ ਜ਼ਿੰਦਗੀ ਦਾ ਬਾਕੀ ਪਹਿਲੂ ਵੀ ਜਿਸ ਤਰ੍ਹਾਂ ਚੱਲ ਰਹੇ ਆ, ਸੂਰਜ ਤੋਂ ਰੋਸ਼ਨੀ ਲੈ ਰਹੇ ਨੇ, ਸੂਰਜ ਤੋਂ ਐਨਰਜੀ ਲੈ ਰਹੇ ਨੇ ਪਲਾਂਟਸ, ਉਹ ਪਲਾਂਟਸ ਜਿਹੜੇ ਆ ਉਹ ਉਹਨਾਂ ਜਾਨਵਰਾਂ ਦਾ ਖਾਣਾ ਹੈ, ਉਹ ਐਨਰਜੀ ਜਿਹੜੀ ਆ ਉੱਥੋਂ ਟ੍ਰਾਂਸਫਰ ਹੁੰਦੀ ਹੈ, ਜਿਹੜੇ ਉਹਨਾਂ ਨੂੰ ਖਾਂਦੇ ਆ, ਜਿਹੜੇ ਸ਼ਾਕਾਹਾਰੀ ਜੀਵਨ ਹੈ। ਅਤੇ ਸ਼ਾਕਾਹਾਰੀ ਜੀਵਨ ਤੋਂ ਬਾਅਦ ਮਾਸਾਹਾਰੀ ਵੀ ਉਹਨਾਂ ਨੂੰ ਖਾਂਦੇ ਆ, ਯਾਨੀ ਕਿ ਤਿੰਨ ਤਰ੍ਹਾਂ ਦਾ ਉਹ ਆਪਾਂ ਕਹਿ ਸਕਦੇ ਹਾਂ, ਪ੍ਰੋਡਿਊਸਰਸ, ਕੰਜ਼ਿਊਮਰਸ ਐਂਡ ਡੀਕੰਪੋਜ਼ਰਸ। ਇੱਕ ਉਹ ਬ੍ਰਾਂਚ ਹੈ ਜੀਵਨ ਦੀ ਜਿਹੜੇ ਇਸ ਨੂੰ ਪੈਦਾ ਕਰਦੇ ਆ, ਐਨਰਜੀ ਨੂੰ ਲੈਂਦੇ ਆ, ਕੋਈ ਸੂਰਜ ਤੋਂ ਲੈਂਦੇ ਆ, ਕੋਈ ਧਰਤੀ ਤੋਂ ਲੈਂਦੇ ਆ, ਸਾਰਾ ਜੀਵਨ ਜਿਹੜਾ ਬਣਦਾ ਉਸ ਤੋਂ ਬਾਅਦ ਉਸ ਨੂੰ ਖਾਣ ਵਾਲੇ, ਉਸ ਦਾ ਸੇਵਨ ਕਰਨ ਵਾਲੇ ਉਸ ਤੋਂ ਐਨਰਜੀ ਲੈਂਦੇ ਆ। ਜਦੋਂ ਉਹ ਮਰ ਜਾਂਦੇ ਆ, ਧਰਤੀ 'ਚ ਇੱਕ ਹੋਰ ਜੀਵਨ ਹੈ, ਬੈਕਟੀਰੀਆ ਹੈ, ਜਿਹੜਾ ਉਹਨਾਂ ਨੂੰ ਖਾ ਕੇ ਮੁੜ ਧਰਤੀ ਦੇ ਵਿੱਚ ਵੀ ਉਹ ਜਿਹੜਾ ਆਪਾਂ ਕਹਿੰਦੇ ਹਾਂ ਨਾ ਕਿ ਕੀਟਾਣੂਆਂ ਦੇ ਨਾਲ ਜਿਹੜੀ ਮਤਲਬ ਜਾਂ ਗੰਡੋਏ ਵਗੈਰਾ ਜਿਹੜੇ ਇਹ ਜਿਸ ਨੂੰ ਔਰਗੈਨਿਕ ਆਪਾਂ ਕਹਿੰਦੇ ਹਾਂ ਫਸਲਾਂ ਵਗੈਰਾ, ਉਹ ਉਸੇ ਤਰ੍ਹਾਂ ਦਾ ਹੀ ਉਸ ਦੇ ਵਿੱਚ ਧਰਤੀ ਦੇ ਵਿੱਚ ਨੇਚਰ ਦੇ, ਹੁਣ ਤਾਂ ਬਣਾ ਲਿਆ ਮਨੁੱਖ ਨੇ ਦਖਲ ਦਿੱਤਾ, ਨੇਚਰਲ ਇਹੀ ਸੀ ਕਿ ਉਹ ਜਿਹੜੇ ਡਿਕੰਪੋਜ਼ਰ ਸੀ, ਉਸ ਦੇ ਜਿਹੜੇ ਪੌਸ਼ਟਿਕ ਤੱਤ ਨੇ ਧਰਤੀ ਦੇ ਅੰਦਰ ਜਿਹੜੇ ਬਨਸਪਤੀ ਦੇ ਵਾਸਤੇ ਜ਼ਰੂਰੀ ਨੇ, ਉਹ ਮੁੜ ਕੇ ਉਹਨਾਂ ਨੂੰ ਉਹਦੇ 'ਚ ਕਨਵਰਟ ਕਰ ਦਿੰਦੇ ਸੀ, ਅਤੇ ਮੁੜ ਕੇ ਵੈਜੀਟੇਸ਼ਨ ਦੀ ਉਹ ਜਿਹੜੀ ਉਹ ਖੁਰਾਕ ਬਣ ਜਾਂਦੀ ਸੀ। ਇੱਕ ਸਾਈਕਲ ਚੱਲਦਾ, ਇਸੇ ਤਰ੍ਹਾਂ ਮਨੁੱਖੀ ਜੀਵਨ ਦਾ ਵੀ ਆ। ਇੱਕ ਪਹਿਲੂ 'ਚ ਇਹ ਆ ਕਿ ਜੀਵਨ ਖਤਮ ਹੋ ਗਿਆ, ਉਹ ਫਿਰ ਉਹਨਾਂ ਪੰਜਾਂ ਤੱਤਾਂ 'ਚ, ਅਤੇ ਫਿਰ ਮੁੜ ਕੇ ਪੰਜ ਤੱਤਾਂ ਦੇ ਰੂਪ ਦੇ ਵਿੱਚ ਫਿਰ ਜੀਵਨ ਆ ਗਿਆ। ਇੱਕ ਛੋਟਾ ਜਿਹਾ ਜੀਵਨ ਆਇਆ, ਅੱਖ ਦੇ ਨੂੰ ਦੇਖ ਵੀ ਨਹੀਂ ਸਕਦੀ ਉਸ 'ਤੇ ਜਦੋਂ ਉਹ ਜੀਵਨ ਉਹ ਇੰਨਾ ਛੋਟਾ ਹੁੰਦਾ, ਅਤੇ ਹੌਲੀ ਹੌਲੀ ਉਹ ਮਾਂ ਦੇ ਗਰਭ ਵਿੱਚ ਹੀ ਇੰਨਾ ਵਿਸ਼ਾਲ ਹੋ ਜਾਂਦਾ ਹੈ, ਅਤੇ ਫਿਰ ਉਸ ਤੋਂ ਬਾਅਦ ਧਰਤੀ 'ਤੇ ਆ ਕੇ ਬੱਚੇ ਦੇ ਰੂਪ ਵਿੱਚ ਆਪਾਂ ਦੇਖਦੇ ਹਾਂ ਕੁਝ ਸਾਲਾਂ ਦੇ ਵਿੱਚ ਹੀ।
ਕਿੰਨਾ ਵਿਸ਼ਾਲ ਬਣ ਜਾਂਦਾ, ਇਸੇ ਤਰ੍ਹਾਂ ਰੁੱਖ ਬਣ ਜਾਂਦੇ ਆ।

ਇਹ ਸਾਰਾ ਜਿਹੜਾ ਜੀਵਨ ਹੈ ਇੱਕ ਸਾਈਕਲ ਹੈ। ਸੋ ਜੋ ਚਲਾ ਗਿਆ ਉਹ ਆ ਨਹੀਂ ਸਕਦਾ। ਇਸੇ ਤਰ੍ਹਾਂ ਹੀ ਅਧਿਆਤਮਕ ਜੀਵਨ ਦੇ ਵਿੱਚ ਜਿਹੜਾ ਜੀਵਨ ਹੈ ਇਹ ਤਾਂ ਹੋ ਗਿਆ ਨਾ ਉਹਦਾ ਇੱਕ ਮੈਟੀਰੀਅਲ ਪੱਖ, ਇੱਕ ਭੌਤਿਕ ਪੱਖ। ਹੁਣ ਜਿਹੜਾ ਇਹਦਾ ਕੌਨਸ਼ੀਅਸਨੈਸ ਵਾਲਾ ਚੇਤਨ ਪੱਖ ਹੈ ਉਹ ਇਹੀ ਆ ਕਿ ਅਸੀਂ ਜੀਵਨ ਦੇ ਵਿੱਚ ਇਹ ਦੇਖੀਏ ਕਿ ਕੱਲ੍ਹ ਜੋ ਬੀਤ ਗਿਆ ਉਹਦਾ ਰੋਣਾ ਹੀ ਰੋਈ ਜਾਈਏ, ਉਹਨੂੰ ਅਸੀਂ ਮੁੜ ਕੇ ਲਿਆ ਨਹੀਂ ਸਕਦੇ। ਅਤੇ ਜੇ ਅਸੀਂ ਫਿਊਚਰ ਦਾ ਦੇ ਪਲਾਨ ਬਣਾਈਏ, ਸਾਡੇ ਬੱਸ ਦੇ ਵਿੱਚ ਇੰਨਾ ਵੀ ਨਹੀਂ ਆ ਕਿ ਅਸੀਂ ਫਿਊਚਰ ਦੇ ਪਲਾਨ ਜਿਹੜੇ ਨੇ ਜਿਹੋ ਜਿਹਾ ਅਸੀਂ ਸੋਚਾਂਗੇ ਇਹੋ ਜਿਹਾ ਬਣ ਜਾਏ ਜਾਂ ਇਹੋ ਜਿਹਾ ਹਾਲਾਤ ਬਣਨ। ਕਈ ਵਾਰੀ ਬਹੁਤਾ ਕੁਛ ਜਿਹੜਾ ਜੀਵਨ ਦਾ ਹੈ ਉਹ ਹਾਲਾਤ, ਸਮਾਂ ਅਤੇ ਜਿਹੜੀਆਂ ਉਪਲਬਧੀਆਂ ਹੁੰਦੀਆਂ ਨੇ, ਜਿਹੜੇ ਜੀਵਨ ਦੇ ਵਿੱਚ ਹਾਦਸੇ ਹੁੰਦੇ ਨੇ, ਉਹਨਾਂ ਦਾ ਮਿਲਾਪ ਹੋ ਕੇ ਇੱਕ ਨਵਾਂ ਜੀਵਨ ਦਾ ਮਾਰਗ ਪਾਵਦਾ ਹੈ ਕਿ ਜ਼ਿੰਦਗੀ ਦੇ ਵਿੱਚ ਰਾਹਾਂ ਵੀ ਬਦਲਦੀਆਂ ਨੇ, ਸੋਚ ਵੀ ਬਦਲਦੀ ਰਹਿੰਦੀ ਹੈ। ਉਹ ਇਨਸਾਨ ਜੋ ਕਦੀ ਧਰਤੀ 'ਤੇ ਪੈਦਾ ਹੋਇਆ ਫਿਰ ਉਸਨੇ ਜੀਵਨ ਦੇ ਵਿੱਚ ਜੇ ਦੇਖੀਏ ਕਿ ਭਾਈ ਉਹ ਜਦੋਂ ਮੈਂ ਕਹਿੰਦੇ ਹਾਂ ਮੈਂ ਕੌਣ ਹਾਂ, ਮੇਰਾ ਹੀ ਜਿਹੜਾ ਜੀਵਨ ਹੈ ਉਸ ਜੀਵਨ ਦੇ ਵਿੱਚ ਮੇਰੇ ਪੈਦਾ ਹੋਣ ਤੋਂ ਬਾਅਦ ਮੈਨੂੰ ਕੁਝ ਪਤਾ ਨਹੀਂ ਸੀ। ਗੁਰਬਾਣੀ ਵੀ ਇਹ ਕਹਿੰਦੀ ਹੈ ਕਿ ਵੀ ਗੁਰਬਾਣੀ ਇਹਨੂੰ 10 ਪਹਿਰਿਆਂ ਦੇ ਵਿੱਚ ਵੰਡਦੀ ਹੈ ਕਿ ਇੱਕ ਪਹਿਰਾ ਉਹ ਸੀ ਜਦੋਂ ਮਨੁੱਖ ਨੇ ਧਰਤੀ 'ਤੇ ਜਨਮ ਹੋਇਆ, ਉਹ ਦੇਖ ਰਿਹਾ, ਬੱਚਾ ਦੇਖ ਰਿਹਾ ਪਰ ਬੱਚਾ ਕੁਝ ਨਹੀਂ ਸਮਝ ਰਿਹਾ, ਉਸਨੂੰ ਕੁਝ ਨਹੀਂ ਪਤਾ। ਉਹ ਇਨਸਾਨ ਦਾ ਬੱਚਾ ਪੈਦਾ ਹੋਇਆ ਜੇ ਉਸ ਨੂੰ ਉਸ ਤੋਂ ਬਾਅਦ ਜਿਹੋ ਜਿਹੇ ਮਾਹੌਲ 'ਚ ਰੱਖਾਂਗੇ, ਉਹਨੂੰ ਨਹੀਂ ਪਤਾ ਮੇਰਾ ਧਰਮ ਕੀ ਹੈ, ਮੈਂ ਕਿਹੜੇ ਕਿਸ ਧਰਮ ਦੇ ਖੇਤਰ 'ਚ, ਕਿਸ ਧਾਰਮਿਕ ਪਰਿਵਾਰ ਦੇ ਵਿੱਚ, ਕਿਹੋ ਜਿਹੀ ਸੋਚਣੀ ਦੇ ਪਰਿਵਾਰ ਦੇ ਵਿੱਚ ਆਇਆ। ਫਿਰ ਪਰਿਵਾਰ ਦੇ ਸੰਸਕਾਰਾਂ ਤੋਂ ਪ੍ਰਭਾਵਿਤ ਹੁੰਦਾ ਜਦੋਂ ਵੱਡਾ ਹੁੰਦਾ ਹੈ, ਪਹਿਲਾਂ ਤਾਂ ਉਹਨੂੰ ਸਿਖਾਇਆ ਜਾਂਦਾ ਹੈ, ਪਹਿਲਾਂ ਤਾਂ ਉਹਨੂੰ ਮਾਂ ਦੀ ਪਛਾਣ ਵੀ ਨਹੀਂ ਹੁੰਦੀ। ਘੱਟ ਤੋਂ ਘੱਟ 3 ਹਫ਼ਤਿਆਂ ਤੋਂ ਬਾਅਦ ਜਾ ਕੇ ਉਹਨੂੰ ਪਤਾ ਲੱਗਦਾ ਹੈ, ਉਹਦੇ ਕੈਮੀਕਲਸ ਜਿਹੜੇ ਬਾਡੀ ਦੇ ਹੁੰਦੇ ਆ ਬਾਕੀ ਉਹਨਾਂ ਦੇ ਕਰਕੇ ਉਸਨੂੰ ਮਾਂ ਦੀ ਪਛਾਣ ਹੁੰਦੀ ਹੈ। ਫਿਰ ਹੌਲੀ ਹੌਲੀ ਉਸਨੂੰ ਆਸ ਪਾਸ ਜਿਸਾਂ ਪਹਿਲਾਂ ਮਾਈ ਬਾਪ ਕੀ ਸੁੱਧ, ਫਿਰ ਹੌਲੀ ਹੌਲੀ ਉਸਨੂੰ ਭੈਣਾਂ ਭਰਾਵਾਂ ਦਾ ਦੂਜਾ ਯਾਨੀ ਕਿ ਪਰਿਵਾਰ ਦੇ ਬਾਕੀ ਜੀਵਾਂ ਨਾਲ ਜਾਣ ਪਛਾਣ ਹੁੰਦੀ ਹੈ। ਫਿਰ ਆਸਤਾ ਆਸਤਾ ਜਦੋਂ ਵੱਡਾ ਹੁੰਦਾ ਹੈ ਫਿਰ ਉਸਦਾ ਵਿਅਕਤਿਤਵ ਬਣਦਾ ਹੈ, ਉਹ ਮੈਂ ਜਿਹੜਾ ਬਣਦਾ ਹੈ ਉਹ ਉਸ ਤੋਂ ਬਾਅਦ ਬਣਦਾ ਹੈ। ਨਹੀਂ ਤਾਂ ਜੇ ਉਹ ਕਿਸੇ ਹੋਰ ਪਰਿਵਾਰ 'ਚ ਉਹਦੀ ਪਰਵਰਿਸ਼ ਹੋ ਜਾਏ, ਉਹ ਜਿਸ ਪਰਿਵਾਰ 'ਚ ਜੰਮਿਆ ਉਸ ਨਾਲੋਂ ਦੂਰ ਹੋ ਜਾਂਦਾ, ਉਹਦੀ ਸੋਚਣੀ ਦੂਰ ਹੋ ਜਾਂਦੀ ਹੈ। ਸੋ ਜਿਹੋ ਜਿਹਾ ਵਿਅਕਤਿਤਵ ਫਿਰ 10 ਸਾਲ ਦੇ ਜਾਂ 7 ਸਾਲ ਦੇ ਅਵਸਰ ਦੇ ਵਿੱਚ ਉਹਦੇ ਸਰੀਰ ਦੀਆਂ ਜਿੰਨੀਆਂ ਵੀ ਕੋਸ਼ਿਕਾਵਾਂ ਨੇ, ਜਿੰਨੇ ਵੀ ਸੈਲਸ ਨੇ, ਆਲਮੋਸਟ ਬਦਲ ਜਾਂਦੇ ਆ। ਜਿਹੜਾ ਉਹ ਪੈਦਾ ਹੋਇਆ ਸੀ ਉਹ ਨਹੀਂ ਰਹਿੰਦਾ, ਸੋਚ ਵੀ ਉਹਦੀ ਇਸੇ ਤਰ੍ਹਾਂ ਹੀ ਆ, ਉਹ ਬਣਦੀ ਆ। ਫਿਰ ਜਿਹੋ ਜਿਹੇ ਵਾਤਾਵਰਨ 'ਚ ਬਣਦਾ ਉਹਦਾ ਵਿਅਕਤ ਹੁੰਦਾ ਹੈ। ਰੱਬ ਨਾ ਕਰੇ ਕਿਸੇ ਦੀ ਯਾਦਾਸ਼ਤ ਚਲੀ ਜਾਏ, ਬਿਲਕੁਲ ਕੰਪਲੀਟਲੀ ਬ੍ਰੇਨ ਸਲੇ, ਉਹਦਾ ਵਿਅਕਤੀ ਤੋਂ ਕੀ ਰਹੇਗਾ, ਉਹਨੂੰ ਕੀ ਕਹਾਂਗੇ, ਅਸੀਂ ਕਹਾਂਗੇ ਉਹਦੇ ਕੋਲ ਤਾਂ ਉਹਦਾ ਮੈਂ ਵੀ ਨਹੀਂ ਹਾਂ। ਸੋ ਇਸੇ ਤਰ੍ਹਾਂ ਪਾਸਟ ਜਿਹੜਾ ਹੈ ਜੇ ਉਸ ਦੀਆਂ ਸੋਚਾਂ ਦੇ ਵਿੱਚ ਹੀ ਪੈ ਰਹੀਏ ਤਾਂ ਮੁਮਕਿਨ ਹੀ ਨਹੀਂ ਆ ਕਿ ਉਹ ਮੁੜ ਕੇ ਵਾਪਸ ਆਏ। ਇਸੇ ਤਰ੍ਹਾਂ ਪ੍ਰਿਖ ਦੀਆਂ ਜਿਹੜੀਆਂ ਯਾਨੀ ਜਿਸ ਜ਼ਿੰਦਗੀ ਦੀਆਂ ਜਿਹਨਾਂ ਰਾਹਾਂ 'ਤੇ ਤੁਰ ਰਹੇ ਹਾਂ, ਇਹ ਜ਼ਰੂਰੀ ਨਹੀਂ ਕਿ ਉਹਨਾਂ ਉਹ ਰਾਹਾਂ ਬਦਲਦੀਆਂ ਵੀ ਜਾ ਸਕਦੀਆਂ ਨੇ, ਮੰਜ਼ਿਲ ਬਦਲਣੀ ਵੀ ਜਾ ਸਕਦੀ ਹੈ, ਪਰ ਆਮ ਤੌਰ 'ਤੇ ਇੱਕ ਧਾਰਨਾ ਹੈ ਕਿ ਕਾਮਯਾਬੀ ਉਸੇ 'ਚ ਹੈ ਕਿ ਜਿਹੜੀ ਰਾਹ 'ਤੇ ਤੁਰ ਰਹੇ ਹੋ ਉਸ ਰਾਹ ਨੂੰ ਹੀ ਆਪਣੀ ਮੰਜ਼ਿਲ ਬਣਾ ਲਓ।
ਪਰ ਇਸ ਤਰ੍ਹਾਂ ਅਕਸਰ ਨਹੀਂ ਹੁੰਦਾ। ਆਪਾਂ ਬਾਣੀ 'ਚ ਪੜ੍ਹਦੇ ਪਾਉ ਸਾਗਰ ਤੋਂ ਪਾਰ ਉਤਰਨਾ, ਇਹ ਕਾਮਯਾਬ ਜੀਵਨ ਦੀ ਗੱਲ ਹੈ। ਜਿਹੜਾ ਕਾਮਯਾਬ ਜੀਵਨ ਹੈ ਉਹੀ ਪਾਉ ਸਾਗਰ ਤੋਂ ਪਾਰ ਗਿਆ। ਪਰ ਜੀਣਾ ਜਿਹੜਾ ਹੈ, ਸਾਨੂੰ ਗੁਰਮਤਿ ਵੀ ਸਾਨੂੰ ਇਹ ਸਿਖਾ ਰਹੀ ਹੈ ਕਿ ਹਾਲ ਦੇ ਵਿੱਚ ਪ੍ਰੈਜੈਂਟ ਸਾਡੇ ਕੋਲ ਹੈ, ਫਿਊਚਰ ਸਾਡਾ ਸੁਪਨਾ ਹੈ, ਪਾਸ ਸਾਡਾ ਅਤੀਤ ਹੈ, ਸਾਡਾ ਪ੍ਰੈਜੈਂਟ ਹੀ ਸਾਡੇ ਕੋਲ ਹੈ। ਜਿਹੜਾ ਸਾਡਾ ਪ੍ਰੈਜੈਂਟ ਹੈ, ਜੇ ਉਸ ਦੇ ਵਿੱਚ ਅਸੀਂ ਜੀਣਾ ਸਿੱਖ ਲਈਏ, ਇੱਕ ਬਹੁਤ ਯਾਨੀ ਕਿ ਉਸ ਦੇ ਵਿੱਚ ਸਾਡਾ ਅਖਲਾਕ ਵੀ ਆਉਂਦਾ ਹੈ, ਉਹਦੇ ਸਾਡਾ ਕਿਰਦਾਰ ਵੀ ਆਉਂਦਾ ਹੈ, ਉਹਦੇ ਸਾਡਾ ਬਿਲੀਫ ਵੀ ਆਉਂਦਾ ਹੈ, ਜੇ ਅਸੀਂ ਉਸ ਦੇ ਵਿੱਚ ਹੀ ਉਸ ਕਰਤੇ ਨੂੰ ਯਾਦ, ਜਿਸ ਤਰ੍ਹਾਂ ਉਹ ਕਹਿੰਦਾ ਨਾ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ, ਧਰਮ ਦੀ ਕਿਰਤ ਕਰੋ, ਜੇ ਅਸੀਂ ਇਸੇ ਹੀ ਫੇਜ਼ ਦੇ ਵਿੱਚ ਪ੍ਰੈਜੈਂਟ ਦੇ ਵਿੱਚ ਜੀਂਦੇ ਹਾਂ, ਅਸੀਂ ਦੁਖੀ ਵੀ ਨਹੀਂ ਹੁੰਦੇ, ਅਸੀਂ ਆਨੰਦ ਦੀ ਅਵਸਥਾ 'ਚ ਰਹਿੰਦੇ ਹਾਂ। ਕਿਉਂਕਿ ਜੀਵਨ ਦਾ ਮਨੋਰਥ ਕੀ ਆ? ਸੁੱਖ ਦੁੱਖ ਜਿਹੜੇ ਆ ਉਹ ਨਾ ਸੁੱਖ ਟਿਕਦਾ ਹੈ ਨਾ ਦੁੱਖ ਟਿਕਦਾ ਹੈ। ਪਰ ਕਈ ਵਿਅਕਤੀ ਐਸੇ ਨੇ ਜਿਹੜੇ ਆਨੰਦ ਦੀ ਅਵਸਥਾ 'ਚ ਹੁੰਦੇ ਨੇ, ਉਹ ਸੁੱਖ ਦੁੱਖ ਦੋਨੋਂ ਸਮ ਕਰ ਜਾਣੇ, ਸੁੱਖ ਸੁਨੇਹ ਔਰ ਪੈ ਨਹੀਂ ਜਾ ਕੇ ਕੰਚਨ ਵਾਟੀ ਮਾਨੇ, ਉਹ ਪ੍ਰੈਜੈਂਟ 'ਚ ਜੀ ਰਹੇ ਹੁੰਦੇ ਆ। ਪਰ ਉਸ ਕਰਤੇ ਦੀ ਯਾਦ ਦੇ ਵਿੱਚ, ਅਸਲ ਦੇ ਵਿੱਚ ਸਫਲ ਜੀਵਨ ਉਸੇ ਨੂੰ ਹੀ ਕਹਿੰਦੇ ਕਿ ਨਾਨਕ ਚਿੰਤਾ ਮਤ ਕਰੋ, ਚਿੰਤਾ ਤੀ ਸੀ ਹੈ। ਆਪਣੇ ਆਪ ਨੂੰ ਹਾਲਾਤ 'ਤੇ ਰੱਖ ਕੇ ਪਰ ਆਪਣੇ ਅਸੂਲਾਂ ਦੇ ਨਾਲ ਜੁੜੇ ਰਹਿ ਕੇ ਹਰ ਵਿਅਕਤੀ ਜ਼ਿੰਦਗੀ 'ਚ ਕਾਮਯਾਬ ਹੋ ਜਾਂਦਾ ਹੈ, ਜੇ ਉਹਦੀਆਂ ਫਾਲਤੂ ਆਕਾਂਕਸ਼ਾਵਾਂ ਨਾ ਹੋਣ। ਆਪਾਂ ਪ੍ਰੋਗਰਾਮ ਦੇ ਆਖਿਰ ਦੇ ਵਿੱਚ ਕੁਛ ਸ਼ਬਦ ਦੀਆਂ ਪੰਕਤੀਆਂ ਸਰਵਣ ਕਰਦੇ ਹਾਂ ਅਤੇ ਵਿਦਾ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਬੈਠੇ ਹੋਏ ਸਤਸੰਗੀ ਜਣੋ ਜੀ, ਇੱਕ ਵਾਰੀ ਹੋਰ ਫਤਿਹ ਦੀ ਸਾਂਝ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਜੋ ਸਾਨੂੰ ਅੱਜ ਗੁਰੂਦੇਵ ਜੀ ਨੇ ਪਾਵਨ ਮੁੱਖ ਵਾਕ ਬਖਸ਼ਿਸ਼ ਕੀਤਾ ਹੈ, ਅਸੀਂ ਭਾਈ ਸਾਹਿਬ ਜੀ ਦੀ ਰਸਨਾ ਤੋਂ ਬੜੇ ਪਿਆਰ ਦੇ ਨਾਲ ਸਰਵਣ ਕੀਤਾ ਹੈ। ਅੱਜ ਵਾਲਾ ਪਾਵਨ ਸ਼ਬਦ ਰਾਗ ਜੈਸਰੀ ਦੇ ਵਿੱਚ ਹੈ। ਟੋਡੀ ਰਾਗ ਵਿੱਚ ਅੱਜ ਦਾ ਪਾਵਨ ਸ਼ਬਦ ਹਜ਼ੂਰ ਨੇ ਉਚਾਰਨ ਕੀਤਾ ਹੋਇਆ ਹੈ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅੰਗ 711 ਤੇ ਸੁਭਾਇਮਾਨ ਹੈ। ਰਾਗ ਟੋਡੀ ਹੈ। ਗੁਰੂ ਸਾਹਿਬ ਜੀ ਦਾ ਆਸ਼ੀਰਵਾਦ ਲੈਣ ਵਾਸਤੇ, ਗੁਰੂ ਜੀ ਦਾ ਓਟ ਆਸਰਾ ਲੈਣ ਵਾਸਤੇ ਸਾਰੀ ਸੰਗਤ ਕਿਰਪਾ ਕਰੋ, ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ। ਇੱਕ ਵਾਰੀ ਹੋਰ ਕਿਰਪਾ ਕਰੋ, ਸਤਨਾਮ
0: ਸ੍ਰੀ ਵਾਹਿਗੁਰੂ ਸਾਹਿਬ ਜੀ।
1: ਭਾਈ ਸਾਹਿਬ ਜੀ ਦੀ ਰਸਨਾ ਤੋਂ ਆਪਾਂ ਸਾਰੇ ਬੜੇ ਪਿਆਰ ਦੇ ਨਾਲ ਪਹਿਲੀ ਪੰਕਤੀ ਸਰਵਣ ਕਰੀਏ ਜੀ। ਹਾਂਜੀ,

0: ਵਿਛੜਿਆ ਵਣਜਾਰਾ ਵਿਛੜਿਆ ਵਣਜਾਰਾ ਸਾਹ ਵਿਛੜਿਆ ਵਣਜਾਰਾ
1: ਤੇ ਉਹ ਭੁੱਲ ਕਿਉਂ ਗਿਆ ਜਿਹੜੇ ਸਾਹ ਸ਼ਾਹ ਨੇ ਸਾਨੂੰ ਭੇਜਿਆ ਸੀ ਸ਼ਾਹ ਭੁੱਲ ਕਿਉਂ ਗਿਆ ਉਹਦਾ ਕਾਰਨ ਹੈ

0: ਜੇ ਤੇਰੀ ਇੱਜ਼ਤ ਉਹਦੇ ਘਰ ਵਿੱਚ ਨਹੀਂ ਹੋਈ ਤੇ ਤੇਰਾ ਕੀ ਹੈ ਇਸ ਦੁਨੀਆਂ ਤੇ ਆਉਣਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਭਾਵੇਂ ਕੋ ਨੌਖੰਡ ਪ੍ਰਿਥਵੀ ਦਾ ਰਾਜਾ ਬਣ ਜੇ ਇੱਥੋਂ ਹਾਰ ਕੇ ਜਾਂਦਾ ਹੈ।
1: ਗੁਣ ਨਿਧਾਨ ਗੁਣ ਤੇ ਨਹੀਂ ਗਾਏ,
0: ਆਹ ਜਿਹੜੀ ਆਖਰੀ ਪੰਕਤੀ ਹੈ ਨਾ ਬੜੇ ਪਿਆਰ ਤੇ ਧਿਆਨ ਨਾਲ ਸੁਣੀ ਸਾਡੇ ਸਾਰਿਆਂ ਲਈ ਹੈ। ਗੁਰੂ ਅਰਜਨ ਦੇਵ ਮਹਾਰਾਜ ਆਖਰੀ ਪੰਕਤੀ ਚ ਕਹਿੰਦੇ ਨੇ ਪ੍ਰਭੂ ਗੁਣਾਂ ਦਾ ਮਾਲਕ ਹੈ, ਜਿਹੜਾ ਉਸ ਗੁਣਾਂ ਦੇ ਖਜ਼ਾਨੇ ਨੂੰ, ਜਿਹੜਾ ਉਸ ਪਰਮੇਸ਼ਰ ਨੂੰ ਗਾਉਂਦਾ, ਜਿਹੜਾ ਵੀ ਉਹਨੂੰ ਗਾਉਂਦਾ ਹੈ,
1: ਜਾ ਕੋ ਕਿਰਪਾ ਧਾਰੀ,
0: ਜਿਹਦੇ ਤੇ ਰੱਬ ਕਿਰਪਾ ਕਰਦਾ ਉਹ ਫਿਰ ਰੱਬ ਦੇ ਗੁਣ ਗਾਉਂਦਾ। ਬੜੇ ਧਿਆਨ ਸੁਣੇ, ਜਿਹੜੇ ਮੇਰੇ ਵਰਗੇ ਮਨਮੁੱਖ ਬੰਦੇ ਨੇ, ਰੱਬ ਨਾਲੋਂ ਟੁੱਟੇ ਬੰਦੇ ਨੇ, ਉਹ ਕਹਿੰਦੇ ਨੇ ਜੀ ਇੱਕ ਪਾਸੇ ਗੁਰੂ ਸਾਹਿਬ ਕਹਿੰਦੇ ਨੇ ਵੀ ਗੁਣ ਉਹੀ ਗਾਉਂਦਾ ਜਿਹਦੇ ਤੋਂ ਕਿਰਪਾ ਕਰਦਾ, ਗੁਣ ਨਿਧਾਨ ਗੁਣ ਤਿੰਨ ਹੀ ਗਾਏ ਜਿਨ ਕੋ ਕਿਰਪਾ ਕਰ। ਰੱਬ ਨਾਲੋਂ ਟੁੱਟਾ ਬੰਦਾ ਮਹਾਰਾਜ ਕਹਿੰਦੇ ਗੱਲਾਂ ਇੰਨੀਆਂ ਕਰਦਾ ਜਿਵੇਂ ਹਵਾ ਚੱਲਦੀ ਆ ਨਾ ਤੇਜ਼, ਇਹਦਾ ਜਵਾਬ ਦੇਣਾ ਬੜਾ ਔਖਾ। ਸਾਕਤ ਕਾ ਬਕਣਾ ਇਉਂ ਜਾਣੋ ਜੈਸੇ ਪਵਨ ਚੱਲੇ, ਜਿਸ ਤਰ੍ਹਾਂ ਹਵਾ ਚੱਲਦੀ ਆ ਨਾ ਤੇਜ ਝੱਖੜ ਚੱਲਦਾ, ਇੱਦਾਂ ਗੱਲਾਂ ਕਰਦਾ ਮਨ ਰੱਬ ਨਾਲ ਟੁੱਟਾ ਬੰਦਾ। ਰੱਬ ਨਾਲੋਂ ਟੁੱਟਾ ਬੰਦਾ ਕਹਿੰਦਾ ਜੀ ਇੱਕ ਪਾਸੇ ਕਹਿੰਦੇ ਹੋ ਜਿਹਦੇ ਤੇ ਰੱਬ ਕਿਰਪਾ ਕਰਦਾ ਉਹੀ ਉਹਦੇ ਗੁਣ ਗਾਉਂਦਾ, ਗੁਣ ਨਿਧਾਨ ਗੁਣ ਤਿੰਨ ਹੀ ਗਾਏ, ਫਿਰ ਇਹ ਦੱਸੋ ਮੇਰਾ ਇਹਦੇ ਚ ਕਸੂਰ ਕੀ ਹੈ, ਮੇਰਾ ਦੋਸ਼ ਕੀ ਹੈ? ਜੇ ਰੱਬ ਚਾਹੇ ਤੇ ਮੇਰੇ ਕੋਲ ਗੁਣ ਗਵਾ ਲੈ। ਸਾਧ ਸੰਗਤ ਮਾਫ਼ ਕਰਨਾ, ਕੁਝ ਬਾਣੀ ਗੁਰਮੁਖਾਂ ਵਾਸਤੇ ਹੈ, ਕੁਝ ਬਾਣੀ ਮਨਮੁਖਾਂ ਵਾਸਤੇ। ਇਹ ਰਿਜ਼ਲਟ ਆਇਆ ਬੜਾ ਵਧੀਆ, ਜਿਹੜਾ ਵਿਦਿਆਰਥੀ ਸਕੂਲ ਚੋਂ ਪਹਿਲੇ ਨੰਬਰ ਤੇ ਆਇਆ ਸੀ ਨਾ, ਪਹਿਲੇ ਨੰਬਰ ਤੇ ਉਹਦਾ ਨਾਮ ਅਨਾਊਂਸ ਹੋਇਆ ਵੀ ਫਲਾਣਾ ਸੇ ਮੁੰਡਾ ਜਿਹੜਾ ਉਹ ਪਹਿਲੇ ਨੰਬਰ ਤੇ ਆਇਆ ਤੇ ਆਣਕਾ ਮੈਡਲ ਲਏ, ਆਪਣਾ ਨਾਮ ਲਏ। ਜਦੋਂ ਉਹ ਬੱਚਾ ਸਟੇਜ ਤੇ ਚੜ੍ਹ ਕੇ ਇਨਾਮ ਲੈਣ ਤੋਂ ਪਹਿਲਾਂ, ਮੈਡਲ ਲੈਣ ਤੋਂ ਪਹਿਲਾਂ ਆਪਣੇ ਉਸਤਾਦ ਦੀ ਗੋਡੀ ਹੱਥ ਲਾਇਆ, ਉਸਤਾਦ ਜੀ ਮਾਸਟਰ ਜੀ ਤੁਹਾਡੀ ਕਿਰਪਾ ਨਾਲ ਮੈਨੂੰ ਇਹ ਮਿਲ ਲੱਗਾ ਜਿਹੜਾ ਮੈਡਲ ਤੇ ਇਨਾਮ ਮਿਲ, ਤੁਹਾਡੀ ਕਿਰਪਾ ਨਾਲ ਮੈਂ ਪਹਿਲੇ ਨੰਬਰ ਤੇ ਆਇਆ। ਮਾਸਟਰ ਕਹਿੰਦਾ ਪੁੱਤਰ ਸ਼ਾਬਾਸ਼, ਮੈਡਲ ਲੈ ਕੇ ਫਿਰ ਆਪਣੇ ਉਸਤਾਦ ਦੀ ਗੋਡੀ ਹੱਥ ਲਾਉਣਾ ਜੀ ਤੁਹਾਡੀ ਬੜੀ ਕਿਰਪਾ। ਇੱਕ ਮੁੰਡਾ ਫੇਲ ਹੋ ਗਿਆ, ਉਹ ਵੀ ਸਟੇਜ ਤੇ ਗਿਆ, ਉਹ ਮਾਸਟਰ ਦੇ ਪੈਰੀ ਹੱਥ ਗੋਡੀ ਹੱਥ ਲਾ ਕੇ ਆਖਣ ਲੱਗਾ ਜੀ ਬੜੀ ਤੁਹਾਡੀ ਕਿਰਪਾ ਹੋਈ ਮੈਂ ਫੇਲ ਹੋ ਗਿਆ, ਫੇਲ ਬੜੀ ਤੁਹਾਡੀ ਕਿਰਪਾ ਹੋਈ ਮਾਸਟਰ ਜੀ, ਧੰਨਵਾਦ ਤੁਹਾਡਾ। ਉਹ ਮਾਸਟਰ ਹੱਸ ਕੇ ਕਹਿੰਦਾ ਬੇਵਕੂਫਾ ਇਹ ਕਿਰਪਾ ਮੇਰੀ ਨਹੀਂ ਹੋਈ, ਇਹ ਕਿਰਪਾ ਤੇਰੀ ਹੋਈ ਹੈ ਤੇਰੇ ਤੇ, ਮੇਰੀ ਕਿਰਪਾ ਥੋੜੀ ਹੋਈ ਹੈ ਵੀ ਤੂੰ ਫੇਲ ਹੋ ਗਿਆ, ਇਹ ਤੇਰੀ ਕਿਰਪਾ ਹੋਈ ਹੈ ਤੇਰੇ ਤੇ। ਸਾਧ ਸੰਗਤ, ਜਿਹੜਾ ਬੰਦਾ ਗੁਰਦੁਆਰਾ ਸਾਹਿਬ ਆਉਂਦਾ, ਜਿਹੜਾ ਬੰਦਾ ਸੇਵਾ ਕਰਦਾ, ਉਹ ਤੇ ਆਖੇ ਵੀ ਤੇਰੀ ਕਿਰਪਾ ਨਾਲ ਹੋ ਰਿਹਾ ਸਭ ਕੁਝ, ਤੇ ਜਿਹੜਾ ਬੰਦਾ ਗੁਰਦੁਆਰੇ ਨਹੀਂ ਆਉਂਦਾ, ਪਾਠ ਨਹੀਂ ਕਰਦਾ। ਹੁਣ ਭਾਈ ਤਾਰੂ ਸਿੰਘ ਜਦੋਂ ਖੋਪੜ ਲੱਥ ਗਿਆ ਨਾ ਭਾਈ ਤਾਰੂ ਸਿੰਘ ਸਾਹਿਬ ਦਾ, ਭਾਈ ਤਾਰੂ ਸਿੰਘ ਹੋਰੀ ਆਖਣ ਲੱਗੇ ਹੇ ਬਾਪੂ ਕਲਗੀ ਵਾਲਿਆ ਤੇਰੀ ਕਿਰਪਾ ਨਾਲ ਮੇਰੀ ਸਿੱਖੀ ਨਿਭ ਗਈ, ਕੇਸਾਂ ਸਵਾਸਾਂ ਨਾਲ ਨਭ ਗਈ, ਬਾਪੂ ਕਲਗੀ ਵਾਲਿਆ ਤੇਰਾ ਸ਼ੁਕਰਾਨਾ, ਤੇਰਾ ਲੱਖ ਲੱਖ ਸ਼ੁਕਰ, ਤੇਰੀ ਸਿੱਖੀ ਨਿਭ ਗਈ ਕਿਰਪਾ ਨਾਲ। ਚਲੋ ਭਾਈ ਤਾਰੂ ਸਿੰਘ ਤੇ 20 ਵਾਰੀ ਆਖੇ ਵੀ ਤੇਰੀ ਕਿਰਪਾ ਨਾਲ ਸਿੱਖੀ ਨਿਭ ਗਈ, ਪਰ ਇੱਕ ਮੁੰਡਾ ਜਿਹੜਾ ਨਾਈ ਦੀ ਦੁਕਾਨ ਤੇ ਜਾ ਕੇ ਗਜ ਗਜ ਲੰਮੇ ਕੇਸ ਕਟਾ ਕੇ ਦਾੜੀ ਕਟਾ ਕੇ ਆਖੇ ਹੇ ਮਹਾਰਾਜ ਤੇਰੀ ਬਾਪੂ ਕਲਗੀ ਵਾਲਿਆ ਬੜੀ ਕਿਰਪਾ ਹੋਈ, ਦਸ਼ਮੇਸ਼ ਪਿਤਾ ਆਖੇਗਾ ਪੁੱਤਰ ਮੇਰੀ ਕਿਰਪਾ ਨਹੀਂ ਹੋਈ, ਮੈਂ ਤੇ ਇਹ ਕਹਿੰਦਾ ਹੁੱਕਾ ਨਾ ਪੀਵੇ ਸੀ ਇਸ ਦਾੜੀ ਨਾ ਮੁੰਡਾਵੇ, ਸੋ ਤੋ ਵਾਹਿਗੁਰੂ ਵਾਹਿਗੁਰੂ ਗੁਰੂ ਜੀ ਕਾ ਖਾਲਸਾ। ਪੁੱਤਰਾ ਮੈਂ ਤੇ ਕਹਿੰਦਾ ਜਿਹੜਾ ਕੇਸ ਕਟਾਉਂਦਾ ਮੇਰਾ ਸਿੱਖ ਹੀ ਕੋਈ ਨੀ, ਮੇਰੀ ਕਿਰਪਾ ਕਿਵੇਂ ਹੋ ਜੇ? ਭਾਈ ਗੁਰਦਾਸ ਜੀ ਦਾ ਇੱਕ ਸ਼ਬਦ ਹੈ ਵੀ ਕੋਰੜ ਮੋਠ ਨਾ ਰਿੱਝੀ ਕਰ ਅਗਨੀ ਜੋਸ਼, ਦਾਲ ਦੀ ਸਾਰੀ ਦੇਗ ਰਿੱਝ ਜਾਂਦੀ ਆ ਪਰ ਜਿਹੜਾ ਕੋੜਕੂ ਹੁੰਦਾ ਨਾ ਕੋੜਕੂ, ਉਹ ਕੋੜਕੂ ਨੀ ਹੜਤਾਲ, ਕੋੜਕੂ ਆਉਂਦਾ ਜੀ ਮੈਨੂੰ ਅੱਗ ਨੀ ਕਿਉਂ ਨੀ ਰਿੰਨਿਆ। ਬਾਬਾ ਭਗਤ ਭਾਈ ਗੁਰਦਾਸ ਜੀ ਕਹਿੰਦੇ ਤੂੰ ਕਠੋਰ ਹੀ ਇੰਨਾ ਸਾ, ਤੂੰ ਪੱਥਰ ਹੀ ਇੰਨਾ ਸਾ, ਤੇਰੇ ਤੇ ਅੱਗ ਦਾ ਅਸਰ ਨੀ ਹੋਇਆ, ਅੱਗ ਦਾ ਕਸੂਰ ਕੀ ਹੈ? ਭਾਈ ਸਾਹਿਬ ਕਹਿੰਦੇ ਨੇ ਸਹਿਸ ਫਲੋਂ ਇੱਕ ਵਿਗੜੈ ਕੀ ਤਰਵਰ ਜੋਸ਼,

0: ਦਰਖਤ ਨੂੰ ਫਲ ਲੱਗੇ ਹੁੰਦੇ ਨੇ, ਜਿਹੜਾ ਫਲ ਵਿਗੜ ਗਿਆ ਉਹ ਕਹਿੰਦਾ ਦਰਖਤ ਨੇ ਮੈਨੂੰ ਖੁਰਾਕ ਨਹੀਂ ਪਹੁੰਚਾਈ। ਭਾਈ ਗੁਰਦਾਸ ਕਹਿੰਦੇ ਭਾਈ ਜੇ ਕੋਈ ਲੱਖਾਂ ਫਲਾਂ ਚ ਇੱਕ ਫਲ ਵਿਗੜ ਜੇ ਰੁੱਖ ਦਾ ਕਸੂਰ ਕੀ ਹੈ? ਟਿੱਬਿਆ ਨੀਰ ਨਾ ਠਾਰਿਆ ਕਣ ਵਰਸ ਗਏ ਉਸ, ਜੇ ਮੀਂਹ ਵਰ ਜਾਏ ਟਿੱਬੇ ਤੇ ਪਾਣੀ ਨਾ ਖਲੋਏ ਤੇ ਮੀਂਹ ਦਾ ਕਸੂਰ ਕੀ ਹੈ? ਉਹ ਤੇ ਟਿੱਬੇ ਦਾ ਕਸੂਰ ਹੈ ਜਿੱਥੇ ਇੱਕ ਬੂੰਦ ਵੀ ਨਹੀਂ ਟਿੱਕਦੀ। ਵਿਣ ਸੰਜਮ ਰੋਗੀ ਮਰਿਆ ਵਿਆਦਾ ਕੀ ਦੋਸ਼, ਜੇ ਸੰਜਮ ਤੋਂ ਬਿਨਾਂ ਡਾਕਟਰ ਕਹਿੰਦਾ ਭਾਈ ਦਵਾਈ ਦੇ ਨਾਲ ਆ ਪਰਹੇਜ਼ ਕਰਨੇ ਨੇ, ਵਿਣ ਸੰਜਮ ਰੋਗੀ ਮਰਿਆ ਚਿੱਤ ਵੈਦ ਨਾ ਰੋਸ, ਤੂੰ ਸੰਜਮ ਨਹੀਂ ਕੀਤਾ ਤੂੰ ਪਰਹੇਜ਼ ਨਹੀਂ ਕੀਤਾ ਤੇ ਡਾਕਟਰ ਦਾ ਕਸੂਰ ਕੀ ਹੈ ਇਹਦੇ ਵਿੱਚ, ਵਿਆਦ ਦਾ ਕਸੂਰ ਕੀ ਹੈ? ਇਸੇ ਤਰ੍ਹਾਂ ਭਾਈ ਗੁਰਦਾਸ ਕਹਿੰਦੇ ਨੇ ਬੇਮੁਖ ਪੜੇ ਨਾ ਇਲਮ ਜਿਉਂ ਆਪਗੁਣ ਸਭ ਉਸ, ਜਿਹੜਾ ਬੰਦਾ ਗੁਰਦੁਆਰੇ ਨਹੀਂ ਆਉਂਦਾ, ਬਾਣੀ ਨਹੀਂ ਪੜਦਾ, ਅੰਮ੍ਰਿਤ ਨਹੀਂ ਛਕਦਾ, ਕੇਸ ਕਟਾਉਂਦਾ, ਰੱਬ ਤੋਂ ਬਾਹਰ ਜਾਂਦਾ, ਇਹ ਗੁਰੂ ਦਾ ਕਸੂਰ ਨਹੀਂ, ਇਹ ਉਸ ਬੰਦੇ ਦਾ ਕਸੂਰ ਹੈ। ਤੇ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਹੇ ਮੇਰੇ ਪ੍ਰਭੂ ਜਿਹਦੇ ਤੇ ਤੇਰੀ ਕਿਰਪਾ ਹੁੰਦੀ ਹੈ ਉਹ ਫਿਰ ਤੇਰੇ ਗੁਣ ਗਾਉਂਦਾ। ਇਹ ਪੰਕਤੀ ਗੁਰਮੁਖਾਂ ਵਾਸਤੇ ਹੈ। ਹਾਂਜੀ,
1: ਸੋ ਸੁਖੀਆ ਧਨ ਉਸ ਜਨਮਾ।
0: ਹਾਂ ਸਾਧ ਸੰਗਤ ਮੈਨੂੰ ਮਾਫ਼ ਕਰਨਾ, ਚਲੋ ਜੇ ਰੱਬ ਦੇ ਗੁਣ ਨਹੀਂ ਅਸੀਂ ਗਾਉਂਦੇ ਤੇ ਅਰਦਾਸ ਤੇ ਕਰ ਸਕਦੇ ਹਾਂ ਨਾ, ਵਿਸਰਨਾਈ ਦਤਾਰ ਆਪਣਾ ਨਾਮ ਦਿਓ ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ। ਗੁਰੂ ਜੀ ਕਹਿੰਦੇ ਸੋ ਸੁਖੀਆ ਧਨ ਉਸ ਜਨਮਾ, ਭਾਈ ਜਿਹੜੇ ਰੱਬ ਨੂੰ ਸਿਮਰਦੇ ਨੇ, ਜਿਹੜੀ ਉਹਦੀ ਆਰਾਧਨਾ ਕਰਦੇ ਨੇ ਉਹ ਸੁਖੀ ਨੇ। ਸਾਧ ਸੰਗਤ ਸਾਡੀ ਬੋਲੀ ਵਿੱਚ ਹੀ ਗੁਰੂ ਜੀ ਨੇ ਬਾਣੀ ਉਚਾਰਨ ਕੀਤੀ। ਗੁਰੂ ਸਾਹਿਬ ਨੂੰ ਪੁੱਛੋ ਜੀ ਸੁਖੀ ਕੌਣ ਹੈ? ਮਹਾਰਾਜ ਕਹਿੰਦੇ ਨੇ ਗੁਰਮੁਖ ਸੁਖੀਆ ਮਨ ਮੁਖ ਦੁਖੀਆ। ਜਿਹੜਾ ਗੁਰੂ ਪਿੱਛੇ ਚੱਲਦਾ ਉਹ ਸੁਖੀ ਹੈ, ਜਿਹੜਾ ਮਨ ਪਿੱਛੇ ਚੱਲਦਾ ਦੁਖੀ ਹੈ। ਇਹਨੂੰ ਸਮਝਣਾ ਕਿੰਨਾ ਔਖਾ ਸਾਧ ਸੰਗਤ। ਚਲੋ ਖੈਰ, ਹਜ਼ੂਰ ਕਹਿੰਦੇ ਨੇ ਸੋ ਸੁਖੀ ਹੈ, ਭਾਈ ਉਹ ਬੰਦਾ ਸੁਖੀ ਹੈ ਦੁਨੀਆਂ ਵਿੱਚ। ਧੰਨ ਉਸ ਜਨਮ, ਉਹਦਾ ਜਨਮ ਧੰਨ ਹੈ ਜਿਹੜਾ ਪਰਮੇਸ਼ਰ ਦਾ ਨਾਮ ਜਪਦਾ ਹੈ। ਹਾਂਜੀ,
1: ਨਾਨਕ ਤਿਸ ਬਲਿਹਾਰੀ।
0: ਨਾਨਕ ਉਹਦੇ ਤੋਂ ਵਾਰੇ ਵਾਰੇ ਜਾਂਦਾ ਜਿਹੜਾ ਪਰਮੇਸ਼ਰ ਦਾ ਨਾਮ ਜਪਦਾ, ਉਹ ਵੀ ਧੰਨ ਹੈ, ਉਹਦੀ ਮਾਂ ਵੀ ਧੰਨ ਹੈ। ਉਹ ਲੜੀਵਾਰ ਸ਼ਬਦ ਪੜ੍ਹਨ ਤੋਂ ਪਹਿਲਾਂ ਇੱਕ ਪੰਕਤੀ ਪੜ੍ਹ ਲਈਏ, ਜਿਹੜੇ ਪ੍ਰਭੂ ਦਾ ਨਾਮ ਜਪਦੇ ਨੇ ਮੈਂ ਉਹਨਾਂ ਤੋਂ ਬਲਿਹਾਰ ਜਾਣਾ। ਤਿੰਨ ਬਲਹਾਰ ਜਾਏ ਨਾਨਕ, ਤਿੰਨ ਬਲਹਾਰ ਜਾਏ, ਤਿੰਨ ਬਲਹਾਰ ਜਾਏ ਨਾਨਕ, ਤਿੰਨ ਬਲਹਾਰ ਜਾਏ, ਤਿੰਨ ਬਲਹਾਰ। ਨੌ ਲੈਣ ਅਰ ਕਰਨ ਸੰਭਾਏ, ਨਾਨਕ ਤਿੰਨ ਬਲਹਾਰ ਜਾਏ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜਿਹੜਾ ਉਹਦਾ ਨਾਮ ਜਪਦੇ ਨੇ ਉਹਦੇ ਸਮਾਏ ਰਹਿੰਦੇ ਨੇ, ਨਾਨਕ ਉਹਦੇ ਤੋਂ ਵਾਰੇ ਵਾਰੇ ਜਾਂਦਾ ਹੈ। ਹਾਂਜੀ,
1: ਰਾਜਨ ਕੌਣ ਤੁਮਾਰੇ ਆਵੇ।
0: ਸਾਧ ਸੰਗਤ, ਇਹ ਸ਼ਬਦ ਲੜੀਵਾਰ ਜੋ ਹੈ ਇਹ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ, ਬੜੇ ਧਿਆਨ ਨਾਲ ਸੁਣਨਾ। ਸਾਧ ਸੰਗਤ, ਜਿਹੜੇ ਕੌਰਵ ਸਨ, ਕੌਰਵ ਦੁਰਯੋਧਨ ਹੋਰੀ, ਇਹਨਾਂ ਨੇ ਸੱਦਾ ਭੇਜਿਆ ਤੇ ਕ੍ਰਿਸ਼ਨ ਜੀ ਇਹਨਾਂ ਦੀ ਨਗਰੀ ਵਿੱਚ ਆ ਗਏ। ਜਦੋਂ ਕ੍ਰਿਸ਼ਨ ਜੀ ਨਗਰੀ ਵਿੱਚ ਪਹੁੰਚ ਗਏ, ਦੁਰਯੋਧਨ ਦੇ ਮਹੱਲਾ ਵੱਲ ਨੂੰ ਮੋੜ ਨਹੀਂ ਲੱਗਾ ਉਹਨਾਂ ਦਾ ਰਾਥ। ਬੱਚਿਆਂ ਨੇ ਕਹਿ ਤਾ ਜੀ ਕ੍ਰਿਸ਼ਨ ਜੀ ਆ ਗਏ, ਕ੍ਰਿਸ਼ਨ ਜੀ ਆ ਗਏ। ਭਰਿਆ ਹੋਇਆ ਦਰਬਾਰ, ਉੱਥੇ ਭੀਖਮ ਜੀ ਬੈਠੇ ਨੇ, ਉੱਥੇ ਰਾਜਾ ਕਰਨ ਬੈਠਾ, ਉੱਥੇ ਬੜੇ ਬੜੇ ਵੱਡੇ ਯੋਧੇ ਬੈਠੇ, ਦਰੋਣਾਚਾਰੀਆ ਬੈਠਾ ਸੀ। ਉਦੋਂ ਉਧਰੋਂ ਕ੍ਰਿਸ਼ਨ ਜੀ ਦੁਰਯੋਧਨ ਦੇ ਮਹੱਲਾ ਵੱਲ ਨੂੰ ਮੁੜ ਲੱਗੇ ਤੇ ਉਧਰੋਂ ਜਿਹੜਾ ਦੁਰਯੋਧਨ ਸੀ ਦਰਬਾਰ ਚ ਉੱਠ ਕੇ ਘੋੜਿਆਂ ਦੇ ਤਬੇਲੇ ਚ ਚਲਾ ਗਿਆ। ਉਹ ਕਹਿੰਦਾ ਸੀ ਗਵਾਲਿਆਂ ਦੇ ਘਰ ਜਨਮ ਹੋਇਆ ਇਹਦਾ, ਮੈਂ ਨਹੀਂ ਮੰਨਦਾ ਇਹਨੂੰ। ਉਹਨੂੰ ਅਵਤਾਰੀ ਵੀ ਨਹੀਂ ਸੀ ਮੰਨਦਾ ਕ੍ਰਿਸ਼ਨ, ਹੰਕਾਰੀ ਬੜਾ ਸੀ ਦੁਰਯੋਧਨ। ਭੀਖਮ ਨੇ ਆਖਿਆ, ਰਾਜੇ ਕਰਨ ਨੇ ਆਖਿਆ, ਭਾਈ ਦੁਰਯੋਧਨ ਇਸ ਤਰ੍ਹਾਂ ਨਹੀਂ ਕਰਨੀ ਚਾਹੀਦੀ, ਮਹਾਂਪੁਰਖ ਆ ਰਹੇ ਨੇ, ਤੂੰ ਦਰਬਾਰ ਚ ਬੈਠ। ਉਹ ਘੋੜਿਆਂ ਦੇ ਤਬੇਲੇ ਚ ਚਲਾ ਗਿਆ, ਉਹ ਘੋੜਿਆਂ ਦੇ ਤਬੇਲੇ ਚ ਚਲਾ ਗਿਆ ਤੇ ਕ੍ਰਿਸ਼ਨ ਜੀ ਨੇ ਫਿਰ ਇਹਦੇ ਘਰ ਨੂੰ ਮੋੜਾ ਨਹੀਂ ਪਾਇਆ, ਉਹ ਬਿਦਰ ਦੀ ਝੁੱਗੀ ਚ ਚਲੇ ਗਏ ਕ੍ਰਿਸ਼ਨ ਜੀ। ਜਦੋਂ ਫਿਰ ਸੁਣਿਆ ਵੀ ਕ੍ਰਿਸ਼ਨ ਜੀ ਬਿਦਰ ਵੱਲ ਚਲੇ ਗਏ ਨੇ, ਦੁਹਾਈ ਮੱਚ ਗਈ ਪਿੰਡ ਵਿੱਚ ਵੀ ਉਡੀਕ ਉਹ ਰਹੇ ਨੇ ਦੁਰਯੋਧਨ ਹੋਰੀ ਦਰਬਾਰ ਸਜਾ ਕੇ ਚਲੇ ਗਏ ਬਿਦਰ ਦੀ ਝੁੱਗੀ ਵਿੱਚ। ਸਾਰੀ ਰਾਤ ਕ੍ਰਿਸ਼ਨ ਜੀ ਉਹਦੀ ਝੁੱਗੀ ਵਿੱਚ ਰਹੇ। ਫਿਰ ਜਦੋਂ ਸਵੇਰੇ ਮਲਾਪ ਹੋਇਆ ਤੇ ਦੁਰਯੋਧਨ ਫਿਰ ਬੜਾ ਰੁੱਖਾ ਹੋ ਕੇ ਬੋਲਿਆ, ਬੜੇ ਧਿਆਨ ਨਾਲ ਸੁਣਨਾ, ਭਾਈ ਗੁਰਦਾਸ ਜੀ ਨੇ ਇਸ ਕਥਾ ਨੂੰ ਲਿਖਿਆ, आया सुनिया बिदर दे बोलिया दरजोधन हुए रुखा, बड़ा रुखा बोलिया, बड़ा गलत बोलिया कृष्ण जी ने। भाई साहब कहंदे ने आया सुनिया बिदर दे बोलिया दुरजोधन हुए रुखा, घर असाडे छड के गोले दे घर जाएगा सुखा। बड़ा कौड़ा बचन बोलिया, कहिंदा तू साडे महला विच नहीं आया, तू बिदर दी कुल्ली च चला गया, वो गोली दे पेटो जम्या, गोली दे पेटो तू गोले दे घर चला गया, की सुख मिलया तेनू ओदी कुल्ली च जाके। घर असाडे छड के गोले दे घर जाए के सुखा, भीख मद्रो ना करन ताज सभा शिंगार वड्डे मनुखा। दुरजोधन कहन लगा साडा उस्ताद गुरु जी द्रोणाचार्य बैठे ने, भीखम जी बैठे ने, राजा कर्ण बैठा, बड़े बड़े वड्डे लोग बैठे ने साडे दरबार, तू उधर चला गया, तू साडे वल क्यों नहीं आया। पाए भीखम द्रोणा करण ताज सभा शिंगार वड्डे मनुखा, झुग्गी जाए वलायोना, तू बिदर दी झुग्गी च चला गया। सभना दे जी अंदर तुखा, बड़े ध्यान सुनना, दुरजोधन कहन लगा एक अग हुंदी है बालन दी, अग बली भांबण मच गए ते बुझ गए, सारी रात साडे अंदर ये अग धुखदी रही है भी तू साडी बेइज्जती कीती है, तू साडा अपमान कीता, बिदर दी कुली च चला गया, सारी रात असी अंदरों अंदर धुखदे रहे। पर भाई साहब कहंदे ने कृष्ण जी पता की लगे, भाई साहब कहंदे ने हस के बोले, हस बोले भगवान जी, फिर कृष्ण जी हस के पता की कहन लगे, हस बोले भगवान जी सुनो राजा होए सन मुखा। कृष्ण जी कहन लगे दुरजोधन आ पुत्रा मेरे सामने आ, सामने सामने बैठ के गल कर, क्यों नहीं आया मैं तेरे महला विच। भाई साहब कहंदे ने हस बोले भगवान जी सुनो राजा होए सन मुखा, आ मेरे सामने बैठ तेन मैं दसा। सामने बैठ गया, भाई साहब कहंदे, फिर कृष्ण जी कहन लगे, तेरे पौ ना दिसाए मेरे ना ही अपदा दुखा। दुरजोधन पुत्रा मेरा तेरे ना व्यार कोई नहीं सी, तू सद्या ते मैं आ गया, ये मेरा तेरना वैर कोई नहीं, जो मैं झाती मारी तेरे अंदर प्यार ही है नहीं सी मेरे वास्ते, तू जदों सुनया कृष्ण आ गए तो घोड़े के तबेले च जाके लोग ते तेरे घर में किवें आउंदा पाए। तेरे पौ न दिसाई मेरे ना ही अपदा दुखा, पौ जवे हां बिदर दे होरी दे चित चाओ न सुखा। कृष्ण जी कहन लगे जिन्ना प्यार मैं बिदर दे अंदर देखिया, ना तेरे द्रोणाचार्य दे अंदर प्यार है, ना राजे करन दे, ते तू दे उंजी बड़ी दूर है, तू ते उंजी घोड़ियां दे ते बेले जे चले गया मेरा नाम सुन के, ते तू दस फिर आ जिहड़ी पावन शब्द अज वाला। भाई निशान सिंह जी पहली पंक्ति पढ़ो, फिर कृष्ण जी ने की आख्या, मेरे वल वेख के तू घोड़ियां दे ते बेले जे चला गया, फिर मैनू कहना भी मैं तेरे को नहीं आया, क्यों नहीं आया मैं तेरे को। हां जी
1: राजन कौन तुम्हारे आवे,
0: कृष्ण जी कहन लगे राजन हुण तू दस तेरे घर विच कौन आए, तेरे महलां च कौन आए। साध संगत भाई गुरदास जी ने इस घटना नूं इस साखी नूं लिखिया है, पौ जिवे हा बिदर दे होरी ने चित चाओ न चुखा, तेरे नहीं किसी दे मन विच मेरा प्यार नहीं सी। अगला वचन सुनियो, भाई गुरदास कहंदे फिर कृष्ण जी कहन लगे, मैं किसी दे महलां दा भुखा नहीं, मैं किसी दे भोजना दा भुखा नहीं, ना मैनू पैसे दी भुख है, ना मैनू किसी दे राज भाग दी भुख है, रब नू इको चीज दी भुख है। भाई गुरदास कहंदे रब महलां दा भुखा नहीं, रब खाणिया दा भुखा नहीं, इको चीज तो रब भुखा। सारे पंक्ति बोलियो, पाओ भगत दा भुखा गोबिंद, पाओ भगत दा भुखा, पाओ भगत दा भुखा गोबिंद, भगत दा भुखा, पाओ भगत दा। भगत नामदेव जी की कुली उड गई, छन उड गई, तूफान आया ते वो बेघर हो गए। भगत नामदेव जी की कुली बनाई, छन बनाई, कुटिया बनाई, फिर रब ने रातों रात गुआंढ नूं पुछ दिया वे नामिया तेरा कारीगर कौन है, मैनू इस तरह की छन बनवा दे, मैनू इस तरह का कुटिया बनवा दे। पाड़ पड़ोशन पूछले नामा कै पै शान शिवाई को, तो पै दुगनी मजूरी दे हो मोको बेडी दो बताई हो। वह गवंड कहती वीरा नामिया मैनू वो दस कारीगर कौन है, मैं दुगनी मजदूरी देंगी तेरे तो। ते भगत नामदेव जी कहते री बे री बाई बेडी देन ना जाए, मेरी भैने वो कारीगर अगे नहीं दिता जा सकता, तू कहनी मैं दूनी मजदूरी दे देंगे। ओदी मजदूरी पता की है, बेडी प्रीत मजदूरी मांगे जे को शान सुभाव है। वो जेड़ा कारीगर है ना जिन्हें मेरा कुटिया बनाया, वो प्यार दी मजदूरी मांगदा, प्यार दी मजदूरी। ते जेड़ा उनु प्यार करदा है, लोग कुटंब सब होते तोरे तो अपन बेडी आवे। भगत नामदेव जी कहंदे पैना जेड़ा उनू प्यार करदा है वह कारीगर नू सद्दन दी लोड़ नहीं पैंदी, वह कारीगर अपने आप ही घर आ जांदा। भाई लालो ने सद्या नहीं सी गुरु नानक साहब, सद्या दुर्योधन ने, चले गए बिदर दे घर विच। गोबिंद पाओ भगत दा भुखा। धन गुरु ग्रंथ साहब की बाणी च अज बाबा कबीर जी कहंदे ने, राजन कौन तुम्हारे आवे, तेरे घर विच कौन आवे। हां जी अगली पंक्ति,
1: ऐसो भाओ बिदर को देखियो।
0: भगत कबीर जी कहंदे मैं उस बिदर दे अंदर झाती मार के देखिया, इन्ना प्यार सी ओदे अंदर। हां जी
1: ओह गरीब मोहे भावे,
0: वह मैनू गरीब चंगा लग गया, मैं उहदे अंदर झाती मार के देखिया, उहदे अंदर प्यार बड़ा सी मैनू चंगा लग गया। साध संगत बड़े ध्यान नाल सुनना, गुरु ग्रंथ साहिब महाराज की बाणी च उहनूं गरीब नवाज कहा गया। सुल्तान खान करे खिण कीरे, बाबा नानक जी कहिंदे मेरा रब वड्डे वड्डे बादशाहां नूं कीड़ियां दे बराबर कर दिंदा। सुल्तान खान करे खिण कीरे, अख दे चमकण जिन्ने समय च कीड़ियां दे बराबर कर दिंदा मेरा रब। गरीब नवाज करे प्रभ मीरे, मेरा रब वड्डे वड्डे राजयां नूं मिट्टी च मिला दिंदा, जिहड़े गरीब हुंदे ने उहनां नूं बादशाह बना दिंदा। दुनिया की तवारीख पढ़ के वेखो, जेड़े रात नूं बादशाह सी सवेरे छप्पड़ां चों पानी पींदे वेखे गए, जेड़े रात नूं बादशाह सी सवेरे घा दीआं तिड़ां खांदे वेखे गए। नदर उपठी जे करे सुल्ताना काहो कराएंदा, दर मंगण पेखण पाएंदा। हजूर कहिंदे ने सुल्तान खान करे खिण खीरे, गरीब नवाज करे पर अमीरे, मेरा मालिक गरीब नवाज है। ते एक हजूर का शब्द है, ने धरिया धर पणे खुदाए, गरीब निवाज दिन रहन ते आए। जिदे धड़े च कोई नहीं ना खलोंदा, अपने आप नूं गरीब समझदा, रब उहदे धड़े च आण के खलो जांदा है। साध संगत रब पता किवें मिलदा है, गरीबी तो भाव है निम्रता। बड़े ध्यान नाल सुनना, बाबा कबीर जी कहिंदे मैं अपने गुरु रामानंद नूं कहा, गुरु जी रब किवें मिलेगा, मैनू माफ करना असी दे लैण देण तां कि गुरु नूं रखिया, रब किवें मिलेगा। बाबा कबीर जी कहिंदे मेरे गुरु रामानंद कहिंदे कोल आ मेरे कोल, आ मैं तुम दसा रब किवें मिलदा है। हर है खांड रब है खंड, रेत में बिखरी वो खंड रेते च खिलरी पई है, पुत्र हाथी नहीं चुन सकता उस खंड नू। हर है खांड रेत में बिखरी, हाथी चुनी ना जाए, कहो कबीर गुर भली बजाई, चीटी होए कै खाए। कबीर जी कहिंदे मेरे गुरु रामानंद जी कहिंदे कबीरा रब खंड है, वो खंड रेते च खिलरी पई है, हाथी नहीं चुन सकता कबीरा, कीड़ी बन जा कीड़ी। भाई गुरदास जी कहिंदे ने ज्यों लाहौड़ी ची चिंगुली पैंदी छाप मिले वड्याई, हत्थां दीआं पंज उंगलां ने, इत्थे निमाणियां नूं मान मिलदा रब दे घर। ਹੱਥਾਂ ਦੀਆਂ ਪੰਜ ਉਂਗਲਾਂ ਨੇ, ਕੋਈ ਵੱਡੀ ਉਂਗਲ ਮੁੰਦਰੀ ਨਹੀਂ ਪਾਉਂਦਾ, ਕੋਈ ਛਾਪ ਨਹੀਂ ਪਾਉਂਦਾ ਵੱਡੀ ਉਂਗਲੀ ਨੂੰ, ਛੋਟੀ ਉਂਗਲ ਮੁੰਦਰੀ ਪਾਈ ਜਾਂਦੀ ਹੈ, ਛੋਟੀ ਦਾ ਮਾਣ ਹੁੰਦਾ। ਲੋਹੜੀ ਬੂਟੀ ਕੇਸਰ ਹੈ, ਮੱਥੇ ਟਿੱਕਾ ਸੋਭਾ ਪਾਈ। ਆ ਤੁਸੀਂ ਕਸ਼ਮੀਰ ਚ ਚਲੇ ਜਾਓ, ਜਿਹੜੀ ਕੇਸਰ ਦੀ ਬੂਟੀ ਆ ਨਾ, ਬਹੁਤੀ ਵੱਡੀ ਨਹੀਂ ਹੁੰਦੀ, ਬੜੀ ਛੋਟੀ ਜੀ ਹੁੰਦੀ ਹੈ। ਫਿਰ ਉਹਨਾਂ ਨੂੰ ਸਗਣਾ ਵਾਲੇ ਕੰਮ ਤੇ ਵਰਤਿਆ ਜਾਂਦਾ। ਭਾਈ ਸਾਹਿਬ ਕਹਿੰਦੇ ਨੇ ਇਸੇ ਤਰ੍ਹਾਂ, ਲੋਹੜੀ ਕਣ ਹਰ ਬੂੰਦ ਹੋਏ, ਪ੍ਰਗਟ ਮੋਤੀ ਸਿਪ ਸਮਾਈ। ਜਿਹੜੀ ਸਵਾਂਤੀ ਬੂੰਦ ਆ ਨਾ, ਬਹੁਤੀ ਵੱਡੀ ਨਹੀਂ ਹੁੰਦੀ, ਛੋਟੀ ਜੀ ਹੁੰਦੀ ਹੈ, ਸਿੱਪੀ ਦੇ ਅੰਦਰ ਪੈਂਦੀ ਹੈ, ਮੋਤੀ ਬਣ ਜਾਂਦਾ ਹੈ। ਪਾਰਸ ਦੀ ਪੱਥਰੀ ਵੀ ਵੱਡੀ ਨਹੀਂ ਹੁੰਦੀ। ਇਸੇ ਤਰ੍ਹਾਂ ਭਾਈ, ਜਿਹੜਾ ਰੱਬ ਦੇ ਸਾਹਮਣੇ ਆਪਣੇ ਆਪ ਨੂੰ ਗਰੀਬ ਸਮਝਦਾ, ਫਿਰ ਮੇਰਾ ਗਰੀਬ ਉਹ ਫਿਰ ਹੈ ਹੀ ਗਰੀਬ ਨਿਵਾਜ ਹੈ, ਨੌਂ ਗਰੀਬ ਨਿਵਾਜ ਹੈ। ਸਾਧ ਸੰਗਤ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਚ ਬਾਬਾ ਕਬੀਰ ਜੀ ਕਹਿੰਦੇ ਨੇ ਭਈ ਉਹ ਮੈਨੂੰ ਗਰੀਬ ਚੰਗਾ ਲੱਗਾ, ਮੈਂ ਉਹਦੇ ਘਰ ਚਲਾ ਗਿਆ। ਹਾਂਜੀ,
1: ਰਹਾਉ
0: ਹਾਂਜੀ,
1: ਹਸਤੀ ਦੇਖ ਭਰਮ ਤੇ ਭੁੱਲਾ।
0: ਕਬੀਰ ਜੀ ਕਹਿੰਦੇ ਤੈਨੂੰ ਆਪਣੇ ਹਾਥੀਆਂ ਦਾ ਮਾਣ ਹੈ, ਤੂੰ ਤੇ ਆਪਣੇ ਹਾਥੀ ਘੋੜੇ ਵੇਖ ਕੇ ਰੱਬ ਨੂੰ ਭੁੱਲ ਗਿਆ, ਤੇਰੇ ਅੰਦਰ ਹੰਕਾਰ ਆ ਗਿਆ। ਇੱਕ ਸ਼ਬਦ ਹੈ ਭਗਤ ਕਬੀਰ ਜੀ ਦਾ, ਇੱਕ ਰਾਜਾ ਆਇਆ ਬਨਾਰਸ ਵਿੱਚ, ਬੜਾ ਲਉ ਲਸ਼ਕਰ। ਭਗਤ ਕਬੀਰ ਜੀ ਕਹਿੰਦੇ ਨੇ ਲੋਕੋ, ਕਉ ਹਰ ਸਮਾਨ ਨੀ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਵਾਜਾ। ਉਹ ਰਾਜਾ ਬੜਾ ਔਖਾ ਹੋਇਆ, ਪੰਡਤਾਂ ਨੇ ਚੂਲ ਮਾਰ ਦਿੱਤੀ, ਰਾਜੇ ਨੇ ਕਬੀਰ ਨੂੰ ਤਲਪ ਕਰ ਲਿਆ ਕਿ ਤੂੰ ਇਹ ਗੱਲ ਆਖੀ ਆ। ਪਏ ਕਬੀਰ ਜੀ ਕਹਿੰਦੇ ਰਾਜਾ ਗੁੱਸਾ ਨਾ ਕਰ, ਕਹਿਤ ਕਬੀਰ ਮਦਨ ਕੇ ਮਾਤੇ ਹਿਰਦੈ ਦੇਖ ਵਿਚਾਰੀ। ਕਬੀਰ ਜੀ ਉਸ ਰਾਜੇ ਨੂੰ ਕਹਿਣ ਲੱਗੇ, ਵਿਚਾਰ ਕਰ ਆਪਣੇ ਦਿਲ ਵਿੱਚ, ਤੁਮ ਘਰ ਲਾਖ ਅਸਵ ਹਸਤੀ ਹਮ ਘਰ ਏਕ ਮਰਾਰੀ। ਬਾਬਾ ਕਬੀਰ ਜੀ ਹੱਸ ਕੇ ਕਹਿਣ ਲੱਗੇ, ਰਾਜਾ ਤੇਰੇ ਘਰ ਵਿੱਚ ਹਾਥੀ ਨੇ, ਤੇਰੇ ਘਰ ਵਿੱਚ ਘੋੜੇ ਨੇ, ਤੇ ਮੇਰੇ ਘਰ ਵਿੱਚ ਉਹ ਰਹਿੰਦਾ ਜਿਹੜਾ ਤੇਰੇ ਹਾਥੀਆਂ ਦੇ ਘੋੜਿਆਂ ਦਾ ਮਾਲਕ ਹੈ। ਹੁਣ ਇਹ ਦੱਸ ਵੱਡਾ ਤੂੰ ਹੋਇਆ ਕਿ ਮੈਂ ਹੋਇਆ। ਤੁਮ ਘਰ ਲਾਖ ਕੋਟ ਅਸਵ ਹਸਤੀ ਹਮ ਘਰ ਏਕ। ਤੈਨੂੰ ਹਾਥੀਆਂ ਦਾ ਮਾਣ ਹੈ, ਤੈਨੂੰ ਘੋੜਿਆਂ ਦਾ ਮਾਣ ਹੈ, ਸਾਡੇ ਘਰ ਵਿੱਚ ਜੋ ਕੁਝ ਤੇਰੇ ਕੋਲ ਹੈ ਇਹਦਾ ਜਿਹੜਾ ਮਾਲਕ ਹੈ, ਮਾਲਕ ਸਾਡੇ ਘਰ ਵਿੱਚ ਰਹਿੰਦੇ, ਇਸ ਕਰਕੇ ਮੈਂ ਨਹੀਂ ਤੇਰੀ ਪਰਵਾਹ ਕਰਦਾ। ਤੇ ਸਾਧ ਸੰਗਤ, ਬਾਬਾ ਕਬੀਰ ਜੀ ਕਹਿੰਦੇ ਨੇ ਤੇਰੇ ਘਰ ਵਿੱਚ ਕੌਣ ਆਏ ਭਾਈ, ਤੂੰ ਤੇ ਹਾਥੀ ਦੇਖ ਕੇ ਭੁੱਲ ਗਿਆ। ਹਾਂਜੀ,
1: ਸ੍ਰੀ ਭਗਵਾਨ ਨਾ ਜਾਣੇ
0: ਇਸ ਕਰਕੇ ਤੈਨੂੰ ਰੱਬ ਭੁੱਲ ਗਿਆ। ਹਾਂਜੀ,
1: ਤੁਮਰੋ ਦੁੱਧ ਬਿਦਰ ਕੋ ਪਾਨੋ,
0: ਤੇਰੇ ਘਰ ਦਾ ਦੁੱਧ ਤੇ ਉਸ ਬਿਦਰ ਦੇ ਘਰ ਦਾ ਪਾਣੀ। ਹਾਂਜੀ,
1: ਅੰਮ੍ਰਿਤ ਕਰ ਮੈਂ ਮਾਨਿਆ,
0: ਮੈਂ ਅੰਮ੍ਰਿਤ ਕਰਕੇ ਪੀਤਾ ਉਹਦਾ ਪਾਣੀ ਗਰੀਬ ਦਾ। ਹਾਂਜੀ,
1: ਖੀਰ ਸਮਾਨ ਸਾਗ ਮੈਂ ਪਾਇਆ,
0: ਦਰਜੋਧਨ ਤੇਰੇ ਘਰ ਦੀਆਂ ਖੀਰਾਂ ਉਹਦੇ ਘਰ ਦਾ ਸਾਗ। ਹਾਂਜੀ,
1: ਗੁਣ ਗਾਵਤ ਰਹਿਣ ਬਿਹਾਨੀ,
0: ਤੇਰੇ ਮਹਲਾਂ ਦੀ ਖੀਰ ਨਾਲ ਉਸ ਬਿਦਰ ਗਰੀਬ ਦੇ ਘਰ ਦਾ ਸਾਗ ਮੈਨੂੰ ਜ਼ਿਆਦਾ ਸਵਾਦ ਲੱਗਾ। ਸਾਰੀ ਰਾਤ ਹੀ ਆਪਾਂ ਗੁਣ ਗਾਉਂਦੇ ਰਹੇ ਉਹਦੇ, ਮੈਂ ਤੇ ਬਿਦਰ। ਹਾਂਜੀ,
1: ਕਬੀਰ ਕੋ ਠਾਕੁਰ ਅਨੰਦ ਬਿਨੋਦੀ,
0: ਭਗਤ ਕਬੀਰ ਜੀ ਕਹਿੰਦੇ ਨੇ ਦੁਨੀਆਂ ਦੇ ਲੋਕੋ, ਜਿਹੜਾ ਕਬੀਰ ਦਾ ਮਾਲਕ ਹੈ ਆਨੰਦ ਵਿੱਚ ਰਹਿੰਦਾ, ਉਹ ਹਰ ਵੇਲੇ ਮੌਜ ਵਿੱਚ ਹੀ ਰਹਿੰਦਾ ਹੈ।
1: ਜਾਤ ਨਾ ਕਾਹੂ ਕੀ ਮਾਨੀ,
0: ਮੇਰਾ ਜਿਹੜਾ ਮਾਲਕ ਹੈ ਮੌਜ ਵਿੱਚ ਰਹਿੰਦਾ, ਉਹ ਨੀ ਕਿਸੇ ਦੀ ਜਾਤ ਦੀ ਪਰਵਾਹ ਕਰਦਾ। ਸਾਧ ਸੰਗਤ, ਗੁਰੂ ਅਰਜਨ ਸਾਹਿਬ ਮਹਾਰਾਜ ਭਗਤ ਕਬੀਰ ਜੀ ਦਾ ਜਿਹੜਾ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਰਜ ਕੀਤਾ ਤੇ ਬਾਬਾ ਨਾਨਕ ਜੀ ਆਏ, ਇਹਦਾ ਭਾਵ ਇਹ ਹੈ, ਸਾਨੂੰ ਇਹ ਸਮਝਾਉਣਾ ਚਾਹੁੰਦੇ ਨੇ ਜਿੱਥੇ ਤੁਹਾਡੀ ਇੱਜ਼ਤ ਨਾ ਹੋਵੇ ਨਾ ਉੱਥੇ ਜਾਣਾ ਚਾਹੀਦਾ, ਨਾ ਉੱਥੇ ਰਹਿਣਾ ਚਾਹੀਦਾ, ਭਾਵੇਂ ਕਿੰਨਾ ਮਰਜ਼ੀ ਅਮੀਰ ਬੰਦਾ ਹੋਵੇ। ਜੇ ਕੋਈ ਗਰੀਬ ਤੁਹਾਨੂੰ ਬੁਲਾਉਂਦਾ ਹੈ, ਉਹਦੇ ਘਰ ਖਾਣ ਨੂੰ ਕੁਛ ਨਾ ਹੋਏ, ਉਹਦੇ ਘਰ ਜਾਣਾ ਵੀ ਚਾਹੀਦਾ, ਜੇ ਆਖੇ ਰਹੋ ਤਾਂ ਉੱਥੇ ਰਹਿਣਾ ਵੀ ਚਾਹੀਦਾ। ਇੱਜ਼ਤ ਜਿੱਥੇ ਨਾ ਹੋਏ ਉੱਥੇ ਨਹੀਂ ਜਾਣਾ ਚਾਹੀਦਾ। ਮੇਰਾ ਜਿਹੜਾ ਮਾਲਕ ਹੈ ਆਨੰਦ ਵਿੱਚ ਰਹਿੰਦਾ, ਬੜੀਆਂ ਮੌਜਾਂ ਮਾਣਦਾ, ਮੌਜ ਵਿੱਚ ਰਹਿੰਦਾ। ਸਾਧ ਸੰਗਤ, ਮਿੰਟ 8 ਰਹਿ ਗਏ, ਮੈਂ ਤੁਹਾਡੇ ਨਾਲ ਕੋਈ ਜ਼ਰੂਰੀ ਗੱਲ ਕਰਨੀ ਚਾਹੁੰਦਾ। ਸਾਰੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਬਾਬਾ ਕਬੀਰ ਜੀ ਕਹਿੰਦੇ ਮੇਰਾ ਮਾਲਕ ਮੌਜ ਵਿੱਚ ਰਹਿੰਦਾ। ਸਾਧ ਸੰਗਤ, ਰੱਬ ਮੌਜ ਵਿੱਚ ਆਇਆ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਇੱਕ ਦਿਨ ਰੱਬ ਬੜੀ ਮੌਜ 'ਚ ਆਇਆ, ਰੱਬ ਆਪਣੇ ਮੌਜ 'ਚ ਆਣ ਕੇ ਕਹਿਣ ਲੱਗਾ ਧਰਤੀ ਦੇ ਬਣਾਈਆਂ ਮੈਂ, ਸ੍ਰਿਸ਼ਟੀ ਵੀ ਆਪ ਬਣਾਈਆਂ, ਪਰ ਇੱਥੇ ਦੁਸ਼ਟ ਬੜੇ ਵੱਧ ਗਏ, ਇੱਕ ਫੌਜ ਬਣਾਵਾਂ ਫੌਜ, ਜਿਹੜਾ ਇਹਨਾਂ ਦੁਸ਼ਟਾਂ ਤੇ ਨਜ਼ਰ ਰੱਖ ਸਕੇ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਫਿਰ ਉਹਨੇ ਖਾਲਸਾ ਫੌਜ ਆਪਣੀ ਮੌਜ ਵਿੱਚ ਤਿਆਰ ਕੀਤੀ। ਖਾਲਸਾ ਅਕਾਲ ਪੁਰਖ ਕੀ ਫੌਜ, ਖਾਲਸਾ ਪ੍ਰਗਟਿਓ ਪਰਮਾਤਮ ਕੀ ਮੌਜ, ਪਰਮਾਤਮਾ ਕੀ ਮੌਜ। ਰੱਬ ਵੀ ਮੌਜ ਵਿੱਚ ਰਹਿੰਦਾ, ਸਾਡਾ ਗੁਰੂ ਵੀ ਮੌਜ ਵਿੱਚ ਰਹਿੰਦਾ, ਗੁਰੂ ਦਾ ਖਾਲਸਾ ਮੌਜ ਵਿੱਚ ਰਹਿੰਦਾ। ਆ ਦਿੱਲੀ ਸਾਹ ਸੰਗਤ ਬਾਦਸ਼ਾਹ ਸੀ ਮੁਹੰਮਦ ਰੰਗੀਲਾ, ਮੁਹੰਮਦ ਰੰਗੀਲਾ ਸੀ ਜਦੋਂ ਜਥੇਦਾਰ ਬਘੇਲ ਸਿੰਘ ਹੋਰਾਂ ਨੇ 40,000 ਖਾਲਸਾ ਇਕੱਠਾ ਕਰਕੇ ਦਿੱਲੀ ਤੇ ਹੱਲਾ ਕੀਤਾ। ਦਿੱਲੀ ਤੇ ਆਪਣਾ ਰਾਜ ਭਾ ਕਾਇਮ ਹੋ ਗਿਆ। ਜੱਸਾ ਸਿੰਘ ਆਹਲੂਵਾਲੀਆ ਜਿਹਨੂੰ ਤਖ਼ਤ ਤੇ ਬਿਠਾਇਆ ਗਿਆ, ਕਈ ਦਿਨ ਬਤੀਤ ਹੋ ਗਏ, ਬਾਕੀ ਜਥੇ ਦੇ ਵਾਪਸ ਆ ਗਏ। ਜਥੇਦਾਰ ਬਘੇਲ ਸਿੰਘ ਹੋਰੀ ਉੱਥੇ ਰਹੇ ਕੁਝ ਫੌਸਾਂ ਸਮੇਤ। ਜਿਹੜੀ ਰਾਜੇ ਦੀ ਰਾਣੀ ਸੀ ਨਾ ਸਿਮਰੂ, ਉਹ ਆਈ। ਸਿਮਰੂ ਆਣ ਕੇ ਕਹਿਣ ਲੱਗੀ, ਝੋਲੀ ਕਰਕੇ ਕਹਿੰਦੀ, ਬਾਬਾ ਜੀ ਜਥੇਦਾਰ ਜੀ, ਮੈਂ ਪੰਜਾਬ ਦੀ ਧੀ ਹਾਂ, ਮੇਰੇ ਪੇਕੇ ਪੰਜਾਬ ਨੇ। ਖਾਲਸਾ ਵੇਖੋ ਕਿੰਨਾ ਦਰਿਆ ਦਿਲ ਹੈ। ਬਾਦਸ਼ਾਹ ਦੀ ਬੇਗਮ ਸਿਮਰੂ ਕਹਿਣ ਲੱਗੀ, ਮੇਰੇ ਪੇਕੇ ਨੇ ਪੰਜਾਬ ਚ, ਮੈਂ ਤੁਹਾਡੀ ਧੀ ਹਾਂ, ਤੁਸੀਂ ਮੇਰੇ ਮਾਤਾ ਪਿਤਾ, ਤੁਸੀਂ ਮੇਰੇ ਭਰਾ ਹੋ, ਮੇਰੇ ਪਿਤਾ ਦੇ ਸਮਾਨ ਹੋ। ਅੱਜ ਤੁਹਾਡੀ ਧੀ ਤੁਹਾਡੇ ਕੋਲੋਂ ਕੁਛ ਮੰਗਣ ਆਈ ਹੈ। ਜਥੇਦਾਰ ਬਘੇਲ ਸਿੰਘ ਨੇ ਆਖਿਆ, ਹਾਂ ਪੁੱਤਰੀ, ਕੀ ਕਹਿਣਾ ਚਾਹੁੰਦੀ ਹੈ? ਇੱਕ ਬੰਨੇ ਤੂੰ ਧੀ ਆਖਿਆ, ਦੂਜੇ ਪਾਸੇ ਤੂੰ ਝੋਲੀ ਕਰਕੇ ਮੰਗਣੀ ਹੈ। ਧੀਆਂ ਝੋਲੀ ਕਰਕੇ ਨਹੀਂ ਮੰਗਦੀਆਂ ਹੁੰਦੀਆਂ, ਦੱਸ ਕੀ ਮੰਗਣਾ ਚਾਹੁੰਦੀ? ਸਿਮਰੂ ਬੇਗਮ ਕਹਿਣ ਲੱਗੀ, ਜੀ ਮੇਰਾ ਪੇਕਾ ਪੰਜਾਬ ਚ ਹੈ, ਤੁਸੀਂ ਮੇਰੇ ਪੇਕੇ ਹੋ। ਤੁਹਾਡੀ ਧੀ ਹੱਥ ਜੋੜ ਕੇ ਝੋਲੀ ਕਰਕੇ ਕਹਿੰਦੀ ਹੈ, ਤੁਹਾਡੀ ਧੀ ਗਰੀਬਣੀ ਹੋ ਗਈ, ਇਹ ਰਾਜ ਭਾਗ ਹੁਣ ਤੁਹਾਡਾ, ਤੁਹਾਡਾ ਦਿੱਲੀ ਦੇ ਰਾਜ ਹੈ, ਤੁਹਾਡੀ ਧੀ ਗਰੀਬ ਹੋ ਗਈ, ਮੈਂ ਝੋਲੀ ਕਰਕੇ ਇੱਕ ਮੰਗ ਮੰਗਣੀ ਹੈ ਵੀ ਦਿੱਲੀ ਦਾ ਰਾਜ ਆਪਣੀ ਧੀ ਦੀ ਝੋਲੀ ਚ ਪਾ ਦੇ। ਵੇਖਣਾ ਖਾਲਸਾ ਕਿਵੇਂ ਮੌਜ ਚ ਰਹਿੰਦਾ। ਜਥੇਦਾਰ ਬਘੇਲ ਸਿੰਘ ਜੀ ਆਖਣ ਲੱਗੇ, ਕਿਉਂ ਜਥੇਦਾਰ ਖਾਲਸਾ ਪੰਥ, ਦੱਸੋ, ਇਹ ਹੁਣ ਤੁਹਾਡੀ ਧੀ ਬਣ ਗਈ, ਇਹ ਕਹਿੰਦੀ ਹੈ ਮੈਨੂੰ ਰਾਜਪਾਲ ਦੇ ਦਿਓ, ਹੁਣ ਕੀ ਕਰਨਾ ਚਾਹੀਦਾ? ਇੱਕ ਨਿਹੰਗ ਸਿੰਘ ਉੱਠਿਆ, ਆਖਣ ਲੱਗਾ, ਜਥੇਦਾਰ ਬਘੇਲ ਸਿੰਘ ਜੀ, ਜਿੰਨੇ ਧੀ ਕਹਿ ਤਾ ਕੋਈ ਗੱਲ ਨਹੀਂ, ਦਿੱਲੀ ਫੇਰ ਵੇਖ ਲਾਂਗੇ, ਫਤਿਹ ਕਰ ਲਾਂਗੇ, ਜੇ ਹੁਣ ਇਹ ਧੀ ਕਹਿ ਦਿੱਤਾ ਤੁਹਾਡੀ ਧੀ ਹੈ ਤੇ ਜੋ ਕਹਿੰਦੀ ਹੈ ਫਿਰ ਦਿਓ ਇਹਨੂੰ। ਜਥੇਦਾਰ ਬਘੇਲ ਸਿੰਘ ਆਖਣ ਲੱਗਾ, ਭਈ ਧੀਏ ਤੈਨੂੰ ਦੇ ਦਿਆਂਗੇ, ਤੇਰੀ ਝੋਲੀ ਚ ਰਾਜ ਪਾ ਦਿਆਂਗੇ, ਪਰ ਇਹ ਦੱਸ ਵੀ ਜਿਹਨੂੰ ਨਾਲ ਲੈ ਕੇ ਆਈ ਆ ਆ ਬਾਦਸ਼ਾਹ ਨੂੰ ਮੁਹੰਮਦ ਰੰਗੀਲੇ ਨੂੰ, ਸਾਡੀ ਬੱਚੀਏ ਇਹਨੂੰ ਪੁੱਛ ਵੀ ਇਹਦਾ ਦਿਮਾਗ ਠੀਕ ਹੋ ਗਿਆ ਕਿ ਨਹੀਂ ਹੋਇਆ, ਅਜੇ ਇਹਦੀ ਧੌਣ ਚੋਂ ਕਿੱਲਾ ਨਿਕਲਿਆ ਕਿ ਨਹੀਂ ਨਿਕਲਿਆ? ਉਹ ਕਹਿੰਦੀ, ਜੀ ਨਿਕਲ ਗਿਆ, ਠੀਕ ਹੋ ਗਿਆ। ਜਥੇਦਾਰ ਬਘੇਲ ਸਿੰਘ ਕਹਿੰਦਾ, ਇਹਦੇ ਕੋਲੋਂ ਪੁੱਛ, ਸਾਡੇ ਸਾਹਮਣੇ ਬੋਲ ਕੇ ਦੱਸੇ ਕਿ ਦਿਮਾਗ ਠੀਕ ਹੋ ਗਿਆ। ਮੁਹੰਮਦ ਰੰਗੀਲਾ ਕਹਿੰਦਾ, ਜੀ ਹੋ ਗਿਆ, ਧੌਣ ਚੋਂ ਕਿੱਲਾ ਨਿਕਲ ਗਿਆ। ਕਹਿੰਦਾ, ਜੀ ਨਿਕਲ ਗਿਆ। ਸਾਧ ਸੰਗਤ ਮੈਨੂੰ ਮਾਫ ਕਰਨਾ, ਸ੍ਰੀ ਅਕਾਲ ਤਖ਼ਤ ਸਾਹਿਬ ਜੇ ਕਿਸੇ ਨੂੰ ਬੁਲਾਉਂਦਾ ਹੈ, ਕਾਲ ਤਖ਼ਤ ਕਿਸੇ ਨਾਲ ਵੈਰ ਨਹੀਂ ਰੱਖਦਾ, ਜੇ ਸ੍ਰੀ ਅਕਾਲ ਤਖ਼ਤ ਸਾਹਿਬ ਕਿਸੇ ਨੂੰ ਬੁਲਾਉਂਦਾ ਹੈ ਤੇ ਉਹਦਾ ਕਾਰਨ ਇਹ ਹੈ ਵੀ ਜਿਹੜਾ ਇਹਦੇ ਦਿਮਾਗ ਚ ਫਤੂਰ ਚੜਿਆ ਹਉਮੈ ਦਾ, ਬਸ ਇਹਨੂੰ ਅਹਿਸਾਸ ਕਰਾਉਣਾ ਵੀ ਕਾਲ ਤਖ਼ਤ ਕੀ ਹੈ। ਆ ਕਈ ਸਾਧ ਸੰਗਤ ਕਹਿੰਦੇ, ਜੀ ਰਾਜਨੀਤੀ ਵੱਖ ਚਾਹੀਦੀ ਹੈ, ਧਰਮ ਵੱਖ ਚਾਹੀਦਾ। ਜਿੱਦਣ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਤਖ਼ਤ ਤੇ ਬਿਠਾਇਆ ਨਾ ਸਾਧ ਸੰਗਤ, ਬਾਬਾ ਬੁੱਢਾ ਸਾਹਿਬ ਜੀ ਨੇ ਦੋ ਤਲਵਾਰੀ ਵਧੀਆਂ, ਇਤਿਹਾਸਕ ਬਚਨ ਨੇ, ਇੱਕ ਸੱਜੇ ਪਾਈ ਇੱਕ ਖੱਬੇ ਪਾਈ, ਦੋਵੇਂ ਗਾਤਰੇ ਜਿੱਥੇ ਮਿਲਦੇ ਸੀ ਨਾ ਆਪੋ ਵਿੱਚ, ਬਾਬਾ ਬੁੱਢਾ ਸਾਹਿਬ ਜੀ ਨੇ ਬੜੀ ਇੱਕ ਰੇਸ਼ਮ ਦੀ, ਉਹਨੂੰ ਰੇਸ਼ਮ ਦਾ ਟੁਕੜਾ ਕਹਿ ਲਓ, ਜਿੱਥੇ ਮਿਲਦਾ ਸੀ ਬਾਬਾ ਬੁੱਢਾ ਸਾਹਿਬ ਨੇ ਨਾ, ਅੱਜ ਵੀ ਨਿਹੰਗ ਸਿੰਘ ਕਈ ਸ਼ਸਤਰਾਂ ਨੂੰ ਗੰਢ ਦਿੰਦੇ ਨੇ ਉੱਪਰ, ਬੜੀ ਸੋਹਣੀ ਜੀ। ਬਾਬਾ ਬੁੱਢਾ ਸਾਹਿਬ ਨੇ ਦੋਵੇਂ ਕਿਰਪਾਨਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸਜਾ ਕੇ, ਫਿਰ ਜਿੱਥੇ ਦੋਵੇਂ ਗਾਤਰੇ ਮਿਲਦੇ ਸੀ, ਇੱਕ ਬੜਾ ਸੋਹਣਾ ਰੇਸ਼ਮ ਦੇ ਕੱਪੜੇ ਨਾਲ, ਉਹਨਾਂ ਦੋਨਾਂ ਨੂੰ ਬੰਨ ਦਿੱਤਾ। ਨੱਥਾ ਤੇ ਬਦੁੱਲਾ ਕਹਿੰਦੇ ਨੇ, ਦੋ ਤਲਵਾਰੀ ਵਧੀਆਂ, ਇੱਕ ਮੀਰੀ ਦੀ, ਇੱਕ ਪੀਰ ਦੀ, ਇੱਕ ਅਜਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਹਿੰਮਤ ਬਾਹਾਂ ਕੋਟ ਦਾ, ਦਰਵਾਜ਼ਾ ਬਲਕ ਬਖੀਰ ਦੀ, ਪੱਗ ਤੇਰੀ ਕੀ ਜਹਾਂਗੀਰ ਦੀ। ਜੇ ਤੇ ਕਿਰਪਾਨਾਂ ਪਾਈਆਂ ਹੁੰਦੀਆਂ ਨਾ ਬਾਬਾ ਬੁੱਢਾ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ, 11 ਸਾਲ ਦੀ ਉਮਰ ਸੀ, ਫੇਰ ਤੇ ਕੋਈ ਕਰ ਦਿੰਦਾ ਵੱਖ ਵੱਖ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ, ਰੱਬ ਪਤਾ ਕੀ ਆਂਦਾ, ਮੇਰੀ ਬੰਦ ਹੀ ਭਗਤ ਛਡਾਵੈ, ਬੰਦ ਹੈ ਭਗਤ ਨਾ ਛੂਟੈ ਮੋਹੈ। जे भगत किसी नूं बन दे मैं नहीं छड़ा सकता। तो मैं ये बेनती करनी चाहना, मीरी पीरी वख वख नहीं होनी। उस मर्द ने गंढ दिती है, रब कहिंदा भगत की बद्दी मैं भी नहीं छड़ा सकता। ते नत्था ते बदुल्ला कहिंदे ने दो तलवारी बद्दियां एक मीरी दी एक पीर दी। साध संगत मैनूं माफ करना, जे मीरी पीरी एक ना ना हुंदी, कट्ठे ना हुंदे, कदे इत्थों मुगलां दा बिस्तरा गोल ना हुंदा। जे मीरी ते पीरी दोवें कट्ठे ना हुंदे ते साध संगत हिंदुस्तान की धरती ते कोई मंदिर नहीं सी होना, कोई टल नहीं सी खड़कना, कोई कुंभ का मेला नहीं सी लगना, कोई तीर्थां दे मेले नहीं सी लगने। मीरी पीरी की बख्श छोड़ करा मात है। साध संगत बहुते कहिंदे जी मीरी पीरी वखरी चाहीदी है, राजनीति धर्म ना। इत्थे सरबत खालसा हो रहा सी, एक ब्राह्मण ने आण के चीक मार दित्ती। जथेदार हरीसे कहन लगा की गल होई है पंडित, पंडित दा तैनू? कहिंदे जी मेरी पंडताणी खोली कसूर दे हाकम ने, लंगर भी नहीं सी छकिया। जथेदार हरीसे आखन लगा चलो खालसा जी इहदी इज्जत लैके आईए, नहीं सी छड़ाई जानी जे मेरी पीरी कट्ठी ना हुंदी। 28,000 हिंदुस्तान की बहु बेटियां लैके जा रहा सी नादर शाह, जदों पंजाब की धरती तो लंघन लगा फिर खालसा पंथ ने उन्होंने छड़ाया और करो करी पहुंचाया। जस्सा सिंह रामगढ़िया आ दिल्ली वाले पासे अपनी 8,000 फौज लैके घूम रहे थे। एक ब्राह्मण आया कहिंदा जी मेरी पंडताणी हाकम घर लै गया। जस्सा सिंह आलू रामगढ़िया होनी सरदार गए, सिंह भी शहीद होए और वह पंडताणी वापस करा के ब्राह्मण नूं दोनों जीआं नूं तोरे। थोड़े दिन बाद वो ब्राह्मण अपनी घरवाली नूं लै के फिर जस्सा सिंह रामगढ़िया दे कोल आ गया। सरदार साहब पिंड वाला मेरा बाईकाट कर दिता, पिंड दे ब्राह्मण मैनू नहीं बुलाउंदे, वह कहिंदे ने तेरी घरवाली मुसलमानां दे घर रह के आई है, असीं इहनूं पिंड च रहिण देणा। सरदार जस्सा सिंह रामगढ़िया कहिंदा चलो हुण उस पिंड फिर चली। सारा पिंड इकट्ठा कीता, सरदार जस्सा सिंह रामगढ़िया कहण लगा पिंड वालिओ तुसीं कहिंदे मुसलमानां दे घर रह के आई है बीबा, ये बीबा मर्जी नाल नहीं गई, मुसलमाना धक्के नाल अपने घर खड़ी है, खालसे नूं वापस लिया गया है, ये इज्जत है तुहाडी इज्जत। वैसे सिख रियात मर्यादा च लिखिया कि जे तुहाडी मर्जी तो उल्ट बजर करैत हो जाए तो वह बंदा पतत नहीं हुंदा। चलो खैर पिंड वाले इकट्ठा किया, जस्सा सिंह रामगढ़िया जी आखन लगे पिंड वाले जे तुसीं इस ब्राह्मण हुण वितकरा कीता खालसा तुहाडे ते नाराज हो सकदा है। मैं ते हैरान हाँ खालसा पंथ तेरे वड्डियां दा इन्ना दबदबा सी। सरदार जस्सा सिंह रामगढ़िया ने इक्को वारी आख्या पिंड वालिओ जो दोबारा वितकरा कीता खालसा तुहाडे नाल नाराज हो सकदा है। पिंड कंबण लग पिया, साध संगत इन्ना दबदबा सी। इसे तरह साध संगत महाराजा रणजीत सिंह ते हरी सिंह नलवा जा रहे सी। रणजीत सिंह कहिंदा किन्ना रह गया अफगानिस्तान की हद किन्नी रह गई, रात का समा सी। सरदार जस्सा अपने हरी सिंह नलवा कहन लगे जी अफगानिस्तान अगे चला गया, जिथे तुसीं पैर धरदे हो उत्थे ही पंजाब बन जांदा है। खालसे दा इन्ना दबदबा सी, अंग्रेज की हुकूमत आई उन्हें जुल्म कीते, फिर पंथ दर्दी उठे जिन्होंने अपने आप नूं अकाली खवाया ते कालियां पगां बधियां। सरदार नारायण सिंह जी कहिंदे ने अंग्रेज काली पग कोलों इन्ना डरदा सी जिवें लाल कपड़े तो मझ डरदी है। अंग्रेज ने एक आर्डर कढ़िया, आर्डर डिप्टी कमिश्नरां नूं अज भी लभ्या जा सकदा वा आर्डर। अंग्रेज ने एक आर्डर कढ़िया डिप्टी कमिश्नरां नूं भी सारे सरकारी अधिकारियों तक पहुंचाओ, जदों किसी सरदार नाल गल करनी है तो 5 फुट दूर हो के गल करो, 5 फुट, भावें कोई डीसी है, भावें कोई एडीसी है, भावें कोई एसएसपी है, भावें कोई सरकारी अहुदेदार, जदों किसी सरदार नाल गल करो उदो 5 फुट दूर खलो के गल करो। जे 5 फुट तो अंदर हो गए किसी अंग्रेज अधिकारी ने गल की थी, जे उहदे नाल वादा घाटा हो गया तो फिर वह अपना जिम्मेवार आप है। इन्ना दबा सी। मैं समाप्ति करा, मैं तो हैरान होया भी खालड़ा साहब इन्हां दी जिहड़ी चिट्ठी सी, टौड़ा साहब जी ने इत्थों चिट्ठी लिखी सुप्रीम कोर्ट नूं और चिट्ठी दे असर करके उन्होंने फिर सीबीआई नूं उन्हां दा केस दे दिता। खालड़ा साहब जी का इन्ना वड्डा दबदबा सी ਭਾਵੇਂ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ, ਦੁਸ਼ਮਣਾਂ ਦੀ ਕੋਸ਼ਿਸ਼ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਕਮਜ਼ੋਰ ਕੀਤਾ ਜਾਏ। ਖਾਲਸਾ ਜੀ, ਡਾਕਟਰ ਇਕਬਾਲ ਕਹਿੰਦਾ ਕੌਮ ਕੀ ਮੌਤ ਹੈ ਮਰਤ ਸੇ ਜੁਦਾਈ, ਆਪਣੇ ਕੇਂਦਰ ਨਾਲ ਟੁੱਟੋਗੇ ਮਰੋਗੇ। ਵਾਹਿਗੁਰੂ ਕਿਰਪਾ ਕਰੇ ਸੱਚੇ ਪਾਤਸ਼ਾਹ ਮਹਾਰਾਜ ਆਪਣੇ ਕੇਂਦਰ ਨਾਲ ਜੁੜੇ ਰਹੀਏ। ਜਦੋਂ ਕਿਸੇ ਸਿੱਖ ਤੇ ਬਿਪਤਾ ਪੈ ਗਈ ਨਾ ਪੰਜਾਬ ਤੋਂ ਬਾਹਰ ਜਾਂ ਕਿਤੇ ਹੋਰ, ਕਿਸੇ ਨੇ ਡੇਰਿਆਂ 'ਚ ਨਹੀਂ ਜਾਣਾ, ਕਿਸੇ ਨੇ ਕਿਸੇ ਮਹਾਂਪੁਰਖ ਕੋਲ ਨਹੀਂ ਜਾਣਾ, ਉਹਨਾਂ ਵਿਚਾਰਿਆਂ ਦੀ ਇੱਕੋ ਦੌੜ ਹੋਏਗੀ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਸ੍ਰੀ ਅਕਾਲ ਤਖ਼ਤ ਸਾਹਿਬ, ਇਹਨੂੰ ਤਗੜਾ ਕਰੋ। ਇਹ ਤਾਂ ਸਾਡੀਆਂ ਦੋ ਜਿਹੜੀਆਂ ਸੰਸਥਾਵਾਂ ਨੇ, ਸਾਧ ਸੰਗਤ ਵਾਹਿਗੁਰੂ ਕਿਰਪਾ ਕਰੇ, ਬੜੀਆਂ ਵੱਡੀਆਂ ਤਾਕਤਾਂ ਨੇ, ਇਹਨੂੰ ਸੰਭਾਲਣ ਦੀ ਲੋੜ ਹੈ। ਆਓ ਆਖਰੀ ਪੰਕਤੀ ਪੜ੍ਹ ਕੇ ਸਮਾਪਤੀ ਕਰੀਏ ਜੀ।

0: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੈਡੀਅਮ ਦਾ ਪਤਾ ਹੈ 202 17th Avenue, South East, Calgary।

ਰੰਗ ਸੱਜਣਾ ਦੀ ਉਹ ਤੇ ਉਮਰ ਬੀਤਦੀ ਜਾਵੇ ਪੱਜ ਪਾਪਾ ਰੋਵਾਂ ਤੈਨੂੰ ਤਰਸ ਰਤਾ ਨਾ ਆਵੇ ਦੇ ਦੇ ਮੌਤ ਵਿਛੋੜੇ ਨਾਲੋਂ ਮੇਰੀ ਮੁਸ਼ਕਲ ਹੱਲ ਹੋ ਜਾਵੇ ਉਹ ਯਾਰ ਫਰੀਦ ਉਹਦੇ ਪੈਰ ਮੈਂ ਚੁੰਮਾਂ

0: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East Calgary, near Stamp

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ। ਯੂਨਿਟ ਨੰਬਰ 144, 3670, 63 ਐਵੀਨਿਊ, ਨਾਰਥ ਈਸਟ, ਕੈਲਗਰੀ।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-777-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ ਯੂਨਿਟ ਨੰਬਰ 1507 14 ਐਵਨਿਊ ਸਾਊਥ ਵੈਸਟ ਕੈਲਗਰੀ।

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6867 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

0: ਕੈਲਗਰੀ ਵਿੱਚ 24 ਘੰਟੇ ਸੱਤੋ ਦਿਨ ਚੱਲਣ ਵਾਲੇ
1: ਪੰਜਾਬੀ ਰੇਡੀਓ 102.7 FM ਵੱਲੋਂ ਹਰ ਰੋਜ਼ ਸ਼ਬਦ ਕੀਰਤਨ, ਧਾਰਮਿਕ ਕਥਾ, ਢਾਡੀ ਵਾਰਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਨੇ, ਜਿਨ੍ਹਾਂ 'ਚ ਸਟੂਡੀਓ ਦੇ ਨੰਬਰ ਉੱਤੇ ਕਾਲ ਕਰਕੇ ਤੁਸੀਂ ਵੀ ਹਿੱਸਾ ਲੈ ਸਕਦੇ ਹੋ।
0: ਪ੍ਰੋਗਰਾਮਾਂ ਸੰਬੰਧੀ ਜਾਂ ਸਹਿਯੋਗ ਲਈ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਫੋਨ ਕਰ ਸਕਦੇ ਹੋ। ਫੋਨ ਨੰਬਰ ਹੈ 403-238-6667, 403-238-6667।
1: ਹੋਰ ਜਾਣਕਾਰੀ ਲਈ ਵਿਜ਼ਿਟ ਕਰੋ punjabiradio.ca।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਇਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850 ਹੋਪਵੈਲ ਪਲੇਸ ਨਾਰਥ ਈਸਟ ਕੈਲਗਰੀ।

वाहे गुरु जी। पंज प्याले पंज पीर छठम पीर बैठा गुर भारी। पंज

पुछन सिख अरदास कर। पुछन सिख अरदास।

ਕਲ ਜੁਗ ਪੀੜੀ ਸੋਡੀਆਂ। ਕਲ ਜੁਗ ਪੀੜੀ ਸੋਡੀਆਂ, ਨੇ ਚਲ ਨੀਵ ਉਸਾਰ ਖਲਾਰੀ। ਨੇ ਚਲ ਨੀਵ

जिन सब किछ दी नाराम एक तिल प्रभु ना विसरै जिन सब किछ

0: ਸਰਬ ਸੁਖ ਹਰ ਨਾਮ ਵਡਾਈ, ਗੁਰਪ੍ਰਸਾਦ ਨਾਨਕ ਮਤ ਪਾਈ। ਸਲੋਕ
1: ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਆਈ ਦਾਇਆ ਖੇਲੇ ਸਗਲ ਜਗਤ ਚੰਗੀਆਂ ਬੁਰਿਆਈਆਂ ਵਾਚ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ ਲਾਲੀ

ਪੂਰੇ ਉੱਚ ਭਗਵਾਨਾ ਹਮੇ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾਟ ਬਿਖੈ ਬਿਖ ਖਾਈ ਮਾਇਆ ਮੋਹ ਭਰਮ ਪੈ ਭੂਲੇ ਸੁਤਦਾਰਾ ਸਿਉ ਪ੍ਰੀਤ ਲਗਾਈ।

ਓਂਕਾਰ ਸਤਿਗੁਰ ਪ੍ਰਸਾਦ ਆਸਾ ਮਹੱਲਾ ਚੌਥਾ ਸ਼ੰਤ ਘਰ ਚੌਥਾ

ਸੰਸਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਆਸਾ ਮਹੱਲਾ ਪਹਿਲਾ ਵਾਰ ਸਲੋਕਾਂ ਨਾਲ ਸਲੋਕ ਵੀ ਮਹੱਲੇ ਪਹਿਲੇ ਕੇ ਲਿਖੇ ਟੁੰਡੇ ਅਸਰਾ ਜੈ ਕੀ ਧੁਨੀ ਸਲੋਕ ਮਹੱਲਾ ਪਹਿਲਾ ਬਲਹਾਰੀ ਗੁਰ ਆਪਣੇ ਦਿਹਾੜੀ ਸਦਵਾਰ।

0: ਚੜੇ ਹਜ਼ਾਰ ਇੱਥੇ ਚਾਨਣ ਹੁੰਦਿਆਂ ਗੁਰਬਿੰਦ ਕੋਰ ਅੰਧਾਰ ਮਹੱਲਾ ਪਹਿਲਾ।
1: ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ ਛੁੱਟੇ ਤਿਲਵਾੜ ਜੋ ਸੁਣੇ ਅੰਦਰ ਖੇਤ ਖੇਤੇ ਅੰਦਰ ਛੁੱਟਿਆ ਕਹੋ ਨਾਨਕ ਸੋ ਨਾ ਫਲੀਏ ਹੈ ਫੁਲੀਏ ਹੈ ਬੱਪੜੇ ਭੀ ਤਨ ਵਿੱਚ ਸਵਾਹ ਪੌੜੀ ਆਪੀ ਨੇ ਆਪ ਸਜਿਓ ਆਪੀ ਨੇ ਰਚਿਓ ਨਾਉ ਦੁਈ ਕੁਦਰ ਸਾਜੀਐ ਕਰ ਆਸਣ ਡਿਠੋ ਚਾਓ ਦਾਤਾ ਕਰਤਾ ਆਪ ਤੁਸ ਦੇਵੈ ਕਰੈ ਪਸਾਉ ਤੂੰ ਜਾਣੋਈ ਸਭ ਸੈ ਦੇ ਲੈ ਸਹੈ ਜਿੰਦ ਕਵਾਓ ਕਰ ਆਸਣ ਡਿਠੋ ਚਾਓ ਡਿਠੋ ਚਾਓ ਡਿਠੋ ਚਾਓ ਹਰ ਪ੍ਰੇਮ ਬਾਣੀ ਮਨ ਮਾਰਿਆ ਅਣਿਆਲੇ ਅਣਿਆ

0: ਵਾਹਿਗੁਰੂ।
1: ਸਲੋਕ ਮਹੱਲਾ ਪਹਿਲਾ। ਸੱਚੇ ਤੇਰੇ ਖੰਡ, ਸੱਚੇ ਬ੍ਰਹਿਮੰਡ, ਸੱਚੇ ਤੇਰੇ ਲੋ, ਸੱਚੇ ਆਕਾਰ, ਸੱਚੇ ਤੇਰੇ ਕਰਨੇ ਸਰਵ ਵਿਚਾਰ, ਸੱਚਾ ਤੇਰਾ ਅਮਰ ਸੱਚਾ ਦੀਵਾਨ, ਸੱਚਾ ਤੇਰਾ ਹੁਕਮ ਸੱਚਾ ਫੁਰਮਾਨ, ਸੱਚਾ ਤੇਰਾ ਕਰਮ ਸੱਚਾ ਨਿਸ਼ਾਨ, ਸੱਚੇ ਤੁਧ ਆਖੇ ਲੱਖ ਕਰੋੜ, ਸੱਚੈ ਸਭ ਤਾਣ ਸੱਚੈ ਸਭ ਜੋਰ, ਸੱਚੀ ਤੇਰੀ ਸਿਫਤ ਸੱਚੀ ਸਲਾਹ, ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ। ਨਾਨਕ ਸੱਚ ਧਿਆਨ ਸੱਚ, ਜੋ ਮਰ ਜਮੈ ਸੋ ਕਚਨ ਕਚ ਮਹਲਾ ਪਹਿਲਾ।
0: ਵੱਡੀ ਵਡਿਆਈ ਜਾਂ ਵੱਡਾ ਲਾਓ, ਵੱਡੀ ਵਡਿਆਈ ਜਾਂ ਸੱਚ ਨਿਆਓ, ਵੱਡੀ ਵਡਿਆਈ ਜਾਂ ਨਿਹਚਲ ਥਾਓ, ਵੱਡੀ ਵਡਿਆਈ ਜਾਣਿਆ ਲਾਓ, ਵੱਡੀ ਵਡਿਆਈ ਪੁਜੈ ਸਭ ਭਾਓ, ਵੱਡੀ ਵਡਿਆਈ ਜਾਂ ਪੁੱਛਣਾ ਦਾਤ, ਵੱਡੀ ਵਡਿਆਈ ਜਾਂ ਆਪੇ ਆਪ। ਨਾਨਕ ਕਾਰਨ ਕਥਨੀ ਜਾਏ, ਕੀਤਾ ਕਰਨਾ ਸਰਬ ਰਜਾਏ ਮਹੱਲਾ ਦੂਜਾ।
1: ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ, ਇੱਕ ਨਾ ਹੁਕਮ ਸੁਣਾਏ ਲੈ, ਇੱਕ ਨਾ ਹੁਕਮੇ ਕਰੇ ਵਿਨਾਸ਼, ਇੱਕ ਨਾ ਭਾਣੇ ਕੱਢ ਲਏ, ਇੱਕ ਨਾ ਮਾਇਆ ਵਿੱਚ ਨਿਵਾਸ, ਏਵ ਭੇ ਆਖ ਨਾ ਜਾਪਈ ਜੇ ਕਿਸੇ ਆਣੇ ਰਾਸ। ਨਾਨਕ ਗੁਰਮੁਖ ਜਾਣੀਏ,
0: ਜਾਪੋ ਆਪ ਕਰੇ ਪਰਗਾਸ ਪੌੜੀ, ਨਾਨਕ ਜੀ ਉਪਾਏ ਕੈ ਲਿਖਣਾ ਵੈ, ਧਰਮ ਬਹਾਲਿਆ ਉੱਥੇ ਸੱਚਾ ਹੀ ਸੱਚ ਨਿਪੜੈ, ਤੁਣ ਵਖ ਕਟੈ ਜਜ ਮਾਲਿਆ, ਥਾਵਾਂ ਨਾ ਪਾਇਨ ਕੂੜਿਆ, ਮੋਹ ਕਾਲੈ ਦੋ ਜਿਕ ਚਾਲਿਆ, ਤੇ ਨਾਇਣ ਤੇ ਸਿਜਣ ਗਏ ਹਾਰ ਗਏ, ਸੇ ਠੱਗਣ ਵਾਲਿਆ ਲਿਖਣਾ ਵੈ, ਧਰਮ ਬਹਾਲਿਆ ਧਰਮ ਬਹਾਲਿਆ ਧਰਮ ਬਹਾਲਿਆ।
2: ਲਿਖਣਾ ਵੈ ਧਰਮ ਬਹਾਲਿਆ ਲਿਖਣਾ ਵੈ ਧਰਮ ਬਹਾਲਿਆ।

0: ਮਹਲਾ ਪਹਿਲਾ ਵਿਸਮਾਦ ਨਾਰ ਵਿਸਮਾਦ ਵੇਦ ਵਿਸਮਾਦ ਜੀਵ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾਗੇ ਫਿਰੇ ਜੰਤ ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡ ਹੈ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗੇ ਪ੍ਰਾਣੀ ਵਿਸਮਾਦ ਸੰਯੋਗ ਵਿਸਮਾਦ ਵਿਯੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਰ ਸਿਫਤ ਵਿਸਮਾਰ ਸਾਲਾਹਾ ਵਿਸਮਾਦ ਉੱਜੜ ਵਿਸਮਾਦ ਰਾਹ ਵਿਸਮਾਦ ਨੇੜੇ ਵਿਸਮਾਦ ਦੂਰ ਵਿਸਮਾਦ ਦੇਖੇ ਹਾਜ਼ਰਾ ਹਜ਼ੂਰ ਵੇਖ ਵਿਡਾਣ ਰਹਿਆ ਵਿਸਮਾਦ ਨਾਨਕ ਪੁੱਜਣ ਪੂਰੇ ਭਾਗ ਮਹੱਲਾ ਪਹਿਲਾ।
1: ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਾਉ ਸੁਖਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਬ ਆਕਾਰ ਕੁਦਰਤ ਵੇਦ ਪੁਰਾਣ ਕਤੇਬਾ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਅਭਿਮਾਨ ਕੁਦਰਤ ਪੌਣ ਪਾਣੀ ਬੇਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਪਾਕੀ ਨਾਈ ਪਾਕ ਨਾਨਕ ਹੁਕਮੇ ਅੰਦਰ ਵੇਖੈ ਵਰਤੈ ਤਾਕੋ ਤਾਕ ਪੌੜੀ ਆਪਿਨ ਭੋਗ ਭੋਗਕੈ ਹੋਏ ਭਸਮੜ ਭੌਰ ਸਿਧਾਇਆ ਵੱਡਾ ਹੋਆ ਦੁਨੀਦਾਰ ਗਲ ਸੰਗਲ ਤਤ ਚਲਾਇਆ ਅੱਗੇ ਕਰਨੀ ਕੀਰਤ ਵਾਜੀਐ ਬਹਿ ਲੇਖਾ ਕਰ ਸਮਝਾਇਆ ਥਾਉ ਨ ਹੋਵੇ ਪੌਦੇ।

0: ਪਵਨ ਵਹਿ ਸੁਦਵਾਓ, ਭੈ ਵਿੱਚ ਚੱਲੇ ਲਖ ਦਰੀਆਓ। ਭੈ ਵਿੱਚ ਅਗਨ ਕੱਢੇ ਵਿਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਇੰਦ ਫਿਰੈ ਸਿਰ ਪਾਰ, ਭੈ ਵਿੱਚ ਰਾਜਾ ਧਰਮ ਦੁਆਰ। ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋਹ ਕਰੋੜੀ ਚਲਤਨਾਂਤ। ਭੈ ਵਿੱਚ ਸਿੱਧ ਬੁੱਧ ਸੁਰਨਾਥ, ਭੈ ਵਿੱਚ ਆਡਾਣੇ ਆਕਾਸ਼, ਭੈ ਵਿੱਚ ਜੋਰ ਮਹਾਬਲ ਸੂਰ, ਭੈ ਵਿੱਚ ਆ ਵਹਿ ਜਾ ਵਹਿ ਪੂਰ। ਸਗਲਿਆ ਪਉ ਲਿਖਿਆ ਸਿਰਲੇਖ, ਨਾਨਕ ਨਿਰਪਉ ਨਿਰੰਕਾਰ, ਸੱਚ ਏਕ ਮਹਲਾ ਪਹਿਲਾ।
1: ਨਾਨਕ ਨਿਰਭਉ ਨਿਰੰਕਾਰ, ਹੋਰ ਕੀਤੇ ਰਾਮ ਰਵਾਲ, ਕੀਤੀਆਂ ਕੰਨ ਕਹਾਣੀਆਂ, ਕੀਤੇ ਵੇਦ ਵਿਚਾਰ, ਕੀਤੇ ਨੱਚੇ ਮੰਗਤੇ ਗਿੜਮੜ ਪੂਰੇ ਤਾਲ। ਬਾਜ਼ਾਰੀ ਬਾਜ਼ਾਰ ਮੈਂ ਆਏ ਕੱਢੇ ਬਾਜ਼ਾਰ, ਗਾਵੇ ਰਾਜੇ ਰਾਣੀਆਂ ਬੋਲੇ ਆਲ ਪਾਤਾਲ। ਲੱਖ ਟਕਿਆਂ ਕੇ ਮੁੰਦੜੇ, ਲੱਖ ਟਕਿਆਂ ਕੇ ਹਾਰ, ਜਿੱਤ ਤਨ ਪਾਈਏ ਨਾਨਕਾ, ਸੇ ਤਨ ਹੋਵੇ ਸ਼ਾਰ। ਗਿਆਨ ਨਾ ਗੱਲੇ ਢੂੰਡੀਏ ਕਥਨਾ ਕਰੜਾ ਸਾਰ, ਕਰਮ ਮਿਲੈ ਤਾਂ ਪਾਈਏ ਹੋਰ ਹਿਕਮਤ ਹੁਕਮ ਖਵਾਰ। ਪੌੜੀ ਨਦਰ ਕਰੇ ਜੇ ਆਪਣੀ ਤਾਂ ਨਦਰੀ, ਸਤਿਗੁਰ ਪਾਇਆ ਜੇ ਬੋਤੇ ਜਨਮ ਭਰਮਿਆ, ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਦੇ ਵਿਦਾਤਾ ਕੋ ਨਹੀਂ, ਸਭ ਸੁਣਿਓ ਲੋਕ ਸੁਭਾਇਆ, ਸਤਿਗੁਰ ਮਿਲਿਆ ਸੱਚ ਪਾਇਆ, ਜਿਨ ਵਿੱਚੋਂ ਆਪ ਗਵਾਇਆ, ਜਿਨ ਸੱਚੋ ਸੱਚ ਬੁਝਾਇਆ, ਸੱਚ ਬੁਝਾਇਆ ਸੱਚ ਬੁਝਾਇਆ।
2: ਕਰੇ ਜਾ ਆਪਣੀ ਤਾਂ ਨਦਰੀ, ਸਤਿਗੁਰ ਪਾਇਆ ਇਹੋ ਜਿਹੇ ਬਹੁਤੇ ਜਣਾ ਭਰਮਿਆ, ਤਾਂ ਸਤਿਗੁਰ ਸਭ ਸੁਣਾਇਆ। ਸਤਿਗੁਰ ਜੇ ਵਰਦਾਤਾ ਕੋ ਨਹੀਂ, ਸਭ ਸੁਣਿਆ ਲੋਕ ਸੁਭਾਇਆ, ਸਤਿਗੁਰ ਮਿਲੇ ਸੱਚ ਪਾਇਆ, ਜਿਨ ਵਿੱਚੋਂ ਆਪ ਗਵਾਇਆ, ਜਿਨ ਸੱਚੋ ਸੱਚ ਬੁਝਾਇਆ, ਜਿਨ ਸੱਚੋ ਸੱਚ।

0: ਜਨ ਨਾਨਕ ਸਤਿਗੁਰ ਮੇਲ ਹਰ ਹਰ ਲਿਆ ਬਨਵਾਲੀ ਬਨਵਾਲੀ।
1: ਸਲੋਕ ਮਹੱਲਾ ਪਹਿਲਾ। ਮੁਸਲਮਾਨਾਂ ਸਿਫਤ ਸਰੀਅਤ ਪੜ ਪੜ ਕਰੇ ਵਿਚਾਰ, ਬੰਦੇ ਸੇਜੇ ਪਵਹਿ ਵਿੱਚ ਬੰਦੀ ਵੇਖਣ ਕੋ ਦੀਦਾਰ। ਹਿੰਦੂ ਸਲਾਹੀ ਸਲਾਹ ਦਰਸ਼ਨ ਰੂਪ ਪਾਰ, ਤੀਰਥ ਨਾਵੈ ਅਰਚਾ ਪੂਜਾ ਅਗਰ ਵਾਸ ਬੈਕਾਰ। ਜੋਗੀ ਸੁਨ ਧਿਆਵਨ ਜਿੱਤੇ ਲਖ ਨਾਮ ਕਰਤਾਰ, ਸੁਖ ਮੂਰਤ ਨਾਮ ਨੰਜਨ ਕਾਇਆ ਕਾਇਆ ਕਾਰ। ਸਤੀਆ ਮਨ ਸੰਤੋਖ ਉਪਜਣੇ ਕੇ ਵਿਚਾਰ, ਦੇਹ ਦੇ ਮੰਗੇ ਸਹਿਸਾ ਗੁਣਾ ਸੋਭ ਕਰੇ ਸੰਸਾਰ, ਚੋਰਾਂ ਜਾਰਾਂ ਤੈ ਕੂੜਿਆਰਾਂ ਖਾਰਾ ਬਾਵੇਕਾਰ। ਇੱਕ ਹੁੰਦਾ ਖਾਏ ਚੱਲੇ ਥਾਉ ਤਿਨਾ ਪਿਕਾਈ ਕਾਰ, ਜਲ ਥਲ ਜੀਆਂ ਪ੍ਰੀਆਂ ਲੋਆਇਆ ਕਾਰਾਇਆ ਕਾਰ। ਓਏ ਜੇ ਆਖੇ ਸੋ ਤੂੰ ਹੈ ਜਣਾ ਤਿਨਾ ਪਿਤੇਰੀ ਸਾਰ, ਨਾਨਕ ਭਗਤਾਂ ਭੁੱਖ ਸਲਾਨ ਸੱਚ ਨਾਮ ਧਾਰ। ਸਦਾ ਆਨੰਦ ਰਹੇ ਜਿੰਦ ਰਾਤੀ ਗੁਣਵੰਤਿਆਂ ਪਾਛਾਰ। ਮਹੱਲਾ ਪਹਿਲਾ।
0: ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ, ਘੜ ਭਾਂਡੇ ਟਾਂਕੀਆਂ ਜਲਦੀ ਕਰੇ ਪੁਕਾਰ। ਜਲ ਜਲ ਰੋਵੈ ਬੱਪੜੀ ਚੜ ਚੜ ਪਵੇ ਅੰਗਿਆਰ, ਨਾਨਕ ਜਿਨ ਕਰਤੈ ਕਾਰਨ ਕੀਆ ਸੋ ਜਾਣੈ ਕਰਤਾਰ। ਪੌੜੀ ਬਿਨ ਸਤਿਗੁਰ ਕਿਨੈ ਨ ਪਾਇ, ਬਿਨ ਸਤਿਗੁਰ ਕਿਨੈ ਨ ਪਾਇ, ਸਤਿਗੁਰ ਵਿੱਚ ਆਪ ਰੱਖੀ ਕਰ ਪ੍ਰਗਟ ਆਖ ਸੁਣਾਇ, ਸਤਿਗੁਰ ਮਿਲੇ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ ਉਤਮ ਵਿਚਾਰ ਹੈ।

ਸਤਿਗੁਰ ਕਿਨੇ ਨਾ ਪਾਇਆ, ਬਿਨ ਸਤਿਗੁਰ ਕਿਨੇ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖਿਓ ਕਰ ਪ੍ਰਗਟਾ ਸੁਣਾਇਆ, ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ, ਉੱਤਮ ਇਹ ਵਿਚਾਰ ਹੈ ਜਿਨ ਸੱਚੇ ਸਿਉਂ ਚਿਤਲਾਇਆ, ਜਗ ਜੀਵਨ ਦਾਤਾ ਪਾਇਆ ਜਗ ਜੀਵਨ।

0: ਵਿੱਚ ਆਇਆ, ਹੋਂ ਵਿੱਚ ਗਿਆ, ਹੋਂ ਵਿੱਚ ਜੰਮਿਆ, ਹੋਂ ਵਿੱਚ ਮੁਆ, ਹੋਂ ਵਿੱਚ ਦਿੱਤਾ, ਹੋਂ ਵਿੱਚ ਲਿਆ, ਹੋਂ ਵਿੱਚ ਖੱਟਿਆ, ਹੋਂ ਵਿੱਚ ਗਿਆ, ਹੋਂ ਵਿੱਚ ਸਚਿਆਰ ਕੂੜਿਆਰ, ਹੋਂ ਵਿੱਚ ਪਾਪ ਪੁੰਨ ਵਿਚਾਰ, ਹੋਂ ਵਿੱਚ ਨਰਕ ਸੁਰਗ ਅਵਤਾਰ, ਹੋਂ ਵਿੱਚ ਹੱਸੈ, ਹੋਂ ਵਿੱਚ ਰੋਵੇ, ਹੋਂ ਵਿੱਚ ਭਰੀਏ, ਹੋਂ ਵਿੱਚ ਧੋਵੇ, ਹੋਂ ਵਿੱਚ ਜਾਤੀ ਜਿਨਸੀ ਖੋਵੇ, ਹੋਂ ਵਿੱਚ ਮੂਰਖ, ਹੋਂ ਵਿੱਚ ਸਿਆਣਾ, ਮੋਖ ਮੁਕਤ ਕੀ ਸਾਰ ਨਾ ਜਾਣਾ, ਹੋਂ ਵਿੱਚ ਮਾਇਆ, ਹੋਂ ਵਿੱਚ ਛਾਇਆ, ਹੋਂ ਮੈਂ ਕਰ ਕਰ ਜੰਤੂ ਪਾਇਆ, ਹੋਂ ਮੈਂ ਬੂਝੈ ਤਾਂ ਦਰ ਸੂਝੈ, ਗਿਆਨ ਵਿਹੂਣਾ ਕਥ ਕਥ ਲੁਝੈ, ਨਾਨਕ ਹੁਕਮੀ ਲਿਖੀਐ ਲੇਖ, ਜਿਹਾ ਵੇਖੈ ਤਿਹਾ ਵੇਖ ਮਹੱਲਾ ਦੂਜਾ,
1: ਹੋਮੈ ਇਹਾ ਜਾਤ ਹੈ, ਹੋਮੈ ਕਰਮ ਕਮਾਹੇ, ਹੋਮੈ ਇਹ ਬੰਦਨਾ ਫਿਰ ਫਿਰ ਜੋ ਨੀ ਪਾਹੇ, ਹੋਮੈ ਕਿੱਥੋਂ ਉਪਜੈ ਕਿਸ ਸੰਜਮੇ ਜਾਹੇ, ਹੋਮੈ ਇਹੋ ਹੁਕਮ ਹੈ ਪਿਆ ਕਿਰਤ ਫੇਰਾ ਹੈ, ਹੋਮੈ ਦੀਰਘ ਰੋਗ ਹੈ ਦਾਰੂ ਭੀਸਮਾ ਹੈ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ, ਨਾਨਕ ਕਹੇ ਸੁਣੋ ਜਨੋ, ਇਤ ਸੰਜਮ ਦੁਖ ਜਾਏ, ਪੌੜੀ ਸੇ ਕੀਤੀ ਸੰਤੋਖ, ਜਿਨ ਸੱਚੋ ਸੱਚ ਤੇ ਆਇਆ ਨੀ ਮੰਦੇ ਪੈਣਾ ਰੱਖਣਾ, ਕਰ ਸੁਪਿਤ ਧਰਮ ਕਮਾਇਆ ਉਹਨੇ ਦੁਨੀਆਂ ਥੋੜੇ ਬੰਧਨ, ਅਨ ਪਾਣੀ ਥੋੜਾ ਖਾਇਆ ਤੁਮ ਸਿਸੀ ਅਗਲਾ, ਇਤ ਦੇਵ ਹੈ ਚੜੇ ਸਵਾਇਆ, ਵਡਿਆਈ ਵੱਡਾ ਪਾਇਆ, ਵੱਡਾ ਪਾਇਆ, ਵੱਡਾ ਪਾਇਆ,
2: ਪੌੜੀ ਸੇਵ ਕੀਤੀ ਸੰਤੋਖੀ, ਜਿਨ ਸੱਚੋ ਸੱਚ ਤੇ ਆਇਆ, ਉਨੀ ਮੰਦੇ ਪੈਨਾ ਰੱਖੇ ਉਨਕਾ ਸੁਕ੍ਰਿਤ ਧਰਮ ਕਮਾਇਆ, ਉਨੀ ਦੁਨੀਆਂ ਤੋੜੇ ਬੰਦਨ, ਅਨ ਪਾਣੀ ਥੋੜਾ ਖਾਇਆ, ਤੂੰ ਬਖਸ਼ਿਸ਼ੀ ਅਗਲਾ ਨੀ ਦੇਵ ਹੈ ਚੜੇ ਸਵਾਇਆ, ਵਡਿਆਈ ਵੱਡਾ ਪਾਇਆ, ਵਡਿਆਈ ਵੱਡਾ ਪਾਇਆ।

0: नानक हर इके हर इके।
1: श्लोक महला पहला। ਪੁਰਖਾਂ ਬਿਰਖਾਂ ਤੀਰਥਾਂ ਤੱਟਾਂ ਮੇਘਾਂ ਖੇਤਾਂ ਦੀ ਪਾਲੋਆਂ ਮੰਡਲਾਂ ਖੰਡਾਂ ਵਰ ਭੰਡਾਂ ਅੰਡਜ ਜੇਰਜ ਉਤਪਜਾ ਖਾਣੀ ਸੇਤ ਜਾ ਸੋ ਮਿਤ ਜਾਣੇ ਨਾਨਕਾ ਸਰਾ ਮੇਰਾ ਜਨਤਾ ਨਾਨਕ ਜੰਤੂ ਪਾਇ ਕੈ ਸੰਭਾਲੇ ਸਭਨਾ ਜਿਨ ਕਰਤੇ ਕਰਨਾ ਕੀਆ ਚਿੰਤਾ ਪੇ ਕਰਨੀ ਤਾ ਸੋ ਕਰਤਾ ਚਿੰਤਾ ਕਰੇ ਜਿਨ ਪਾਇਆ ਜਗ ਤਿਸ ਜੁਹਾਰੀ ਸਵਸਥ ਤਿਸ ਤਿਸ ਦੀ ਬਾਣ ਪੱਗ ਨਾਨਕ ਸੱਚੇ ਨਾਮ ਕਿਆ ਟਿੱਕਾ ਕਿਆ ਤਗ ਮਹੱਲਾ ਪਹਿਲਾ।
0: ਲੱਖ ਨੇਕੀਆਂ ਚੰਗਿਆਈਆਂ ਲੱਖ ਪੁੰਨਾ ਪ੍ਰਵਾਨ ਲੱਖ ਤਪ ਪ੍ਰਤੀਰਥਾਂ ਸਹਿਯੋਗ ਬੇਬਾਨ ਲੱਖ ਸੂਰਤਨ ਸੰਗਰਾਮ ਰਣ ਮੈਂ ਛੁੱਟੇ ਪ੍ਰਾਣ ਲੱਖ ਸੁਰਤੀ ਲੱਖ ਗਿਆਨ ਧਿਆਨ ਪੜੀਏ ਪਾਠ ਪੁਰਾਣ ਜਿਨ ਕਰਤੈ ਕਰਣਾ ਕੀਆ ਲਿਖਿਆ ਵਨਜਾਣ ਨਾਨਕ ਮਤੀ ਮਿਥਿਆ ਕਰਮ ਸੱਚਾ ਨਿਸਾਨ ਪੌੜੀ ਸੱਚਾ ਸਾਹਿਬ ਇੱਕ ਜਿਨ ਸੱਚੋ ਸੱਚ ਵਰਤਾਇਆ ਜਿਸ ਦੂਜੇ ਤਿਸ ਮਿਲੇ ਸੱਚ ਤਾ ਤਿੰਨੀ ਸੱਚ ਕਮਾਇਆ ਸਤਿਗੁਰ ਮਿਲੀਏ ਸੱਚ ਪਾਇਆ ਜਿਨ ਕਹਿ ਹਿਰਦੈ ਸੱਚ ਵਸਾਇਆ ਮੂਰਖ ਸੱਚ ਨ ਜਾਣਨ ਮਨ ਮੁਖੀ ਜਨਮ ਗਵਾਇਆ ਵਿੱਚ ਦੁਨੀਆ ਕਾਹੇ ਆਇਆ ਕਾਹੇ ਆਇਆ ਕਾਹੇ ਆਇਆ
2: ਪੌੜੀ ਸੱਚਾ ਸਾਹਿਬ ਤੂੰ ਜਿਨ ਸੱਚੋ ਸੱਚ ਵਰਤਾਇਆ ਜਿਸ ਤੂੰ ਦੇਹ ਤਿਸ ਮਿਲੇ ਸੱਚ ਤੀ ਸੱਚ ਕਮਾਇਆ ਸਤਿਗੁਰ ਮਿਲੇ ਸੱਚ ਪਾਇਆ ਜਿਨ ਕਹਿ ਹਿਰਦੈ ਸੱਚ ਵਸਾਇਆ ਮੂਰਖ ਸੱਚ ਨਾ ਜਾਣੀ ਮਨ ਮੁਖੀ ਜਨਮ ਗਵਾਇਆ ਵਿੱਚ ਦੁਨੀਆ ਕਾਹੇ ਆਇਆ।

ਗੁਰ ਸਤਿਗੁਰ ਸੱਚਾ ਸ਼ਾਹ ਹੈ ਸਿੱਖ ਤੇ ਹਰ ਰਾਸ ਧਨ ਧਨ ਬਣ

ਕੂੜ ਰਾਜਾ, ਕੂੜ ਪ੍ਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਬੈਸਣਹਾਰ, ਕੂੜ ਸੋਇਨਾ, ਕੂੜ ਰੂਪਾ, ਕੂੜ ਪਹਿਨਣਹਾਰ, ਕੂੜ ਕਾਇਆ, ਕੂੜ ਕੱਪੜ, ਕੂੜ ਰੂਪ ਅਪਾਰ।

ਤੀ ਸਭ ਜਗ ਚੱਲਣਹਾਰ। ਕੂੜ ਮਿੱਠਾ ਕੂੜ ਮਾਖਿਓ ਕੂੜ ਡੋਬੈ ਪੂਰ, ਨਾਨਕ ਵਖਾਣੇ ਬੇਨਤੀ ਤੁਦ ਬਾਜ ਕੂੜੋ ਕੂੜ ਮਹੱਲਾ।

0: ਕਰੇ ਮਤ ਸਮਝਾਏ। ਚਲ ਨਾਨਕ ਦਾਸ ਹਰ ਕਾਂਡਿਆ ਹਰ ਪੈਜ ਰਖਾਏ ਪੈਜ ਰਖਾਏ।
1: ਸਲੋਕ ਮਹਲਾ ਪਹਿਲਾ। ਦੁੱਖ ਦਾਰੂ ਸੁਖ ਰੋਗ ਭਇਆ ਜਾਂ ਸੁਖਤਾਮ ਨਾ ਹੋਈ, ਤੂੰ ਕਰਤਾ ਕਰਣਾ ਮੈਂ ਨਾਹੀ, ਜਾਂ ਹੋ ਕਰੀ ਨਾ ਹੋਈ ਬਲਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ ਰਹਾਉ। ਜਾਤ ਮੈਂ ਜੋਤ, ਜੋਤ ਮੈਂ ਜਾਤਾ, ਕਲਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ, ਸਿਫਤ ਸਵਾਲੇ ਉਹ ਜਿਨ ਕੀਤੀ ਸੋ ਪਾਰ ਪਿਆ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਸ ਕਰਨਾ ਸੋ ਕਰ ਰਹਿਆ ਮਹੱਲਾ ਦੂਜਾ।
0: ਯੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ ਹੈ, ਖੱਤਰੀ ਸ਼ਬਦੰ ਸੂਰ ਸ਼ਬਦੰ ਸੂਦਰ ਸ਼ਬਦੰ ਪ੍ਰਾਕਿਰਤ ਹੈ। ਸਰਬ ਸ਼ਬਦੰ ਇੱਕ ਸ਼ਬਦੰ ਜੇ ਕੋ ਜਾਣੈ ਭਿਓ, ਨਾਨਕ ਤਾਕਾ ਦਾਸ ਹੈ ਸੋਇ ਨਿਰੰਜਨ ਦਿਓ ਮਹੱਲਾ ਦੂਜਾ।
1: ਏ ਕ੍ਰਿਸ਼ਨੰ ਸਰਬ ਦੇਵਾ ਦੇਵ ਦੇਵਾ ਤਾਇ ਆਤਮਾ, ਆਤਮਾ ਬਾਸ ਦਿਵਸ ਜੇ ਕੁ ਜਾਣੈ ਭਿਓ, ਨਾਨਕ ਤਾਕਾ ਦਾਸ ਹੈ ਸੋਇ ਨਿਰੰਜਨ ਦਿਓ ਮਹੱਲਾ ਪਹਿਲਾ।
0: ਕੁੰਭੇ ਬੱਦਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਦਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ, ਪੌੜੀ ਪੜਿਆ ਹੋ ਗਏ ਗੁਣੇਗਾ। ਤਾਇਓ ਮੀ ਸਾਧਨ ਮਾਰੀਏ ਜਿਹਾ ਘਲ ਘਾਲਣਾ, ਦੇਵੇ ਹੋ ਨਾ ਉਪਚਾਰੀਏ ਸੀ ਕਲਾ ਨਾ ਖੇਡੀਏ।

हरे दर्शन मांगो हे प्यारे दर्शन मांगो हे प्यारे।

ਦੀਨ ਗੁਰ ਰਾਮਦਾਸ ਪ੍ਰਥਮ ਨਾਨਕ ਚੰਦ ਜਗਤ ਭਇਓ ਆਨੰਦ ਤਾਰਨ ਮਨੁੱਖ ਜਨ ਕੀਓ ਪਰਗਾਸ ਗੁਰ ਅੰਗਦ ਦਿਓ ਨਿਦਾਨ ਅਕਥ ਕਥਾ ਗਿਆਨ ਪੰਚ ਭੂਤ ਵਸ ਕੀਨੇ ਜਮਤ ਨਾ ਤਰਾਸ ਗੁਰ ਅਮਰ ਗੁਰੂ ਸ੍ਰੀ ਸਤ ਕਲਯੁਗ ਰਾਖੀ ਪਤ ਅਗਨ ਦੇਖਤ ਗਤ ਚਰਨ ਕਵਲ ਜਾਸ ਸਭ ਵਿਦ ਮਨ

0: ਸਤਿਗੁਰ ਚਰਨ ਜਿਨ ਪਰਸਿਆ ਸੇ ਪਸ ਪ੍ਰੇਤ ਸੁਰ ਨਰ ਭਏ।
1: ਜਾਮ ਗੁਰੂ ਹੋਏ ਵੱਲ ਤਨੇ ਕਿਆ ਗੌਰਵ ਦੀਜੈ, ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕੀਜੈ, ਜਾਮ ਗੁਰੂ ਹੋਏ ਵੱਲ ਗਿਆਨ ਅਰ ਧਿਆਨ ਅਨਨ ਪਰ, ਜਾਮ ਗੁਰੂ ਹੋਏ ਵੱਲ ਸ਼ਬਦ ਸਾਖੀ ਸੋ ਸੱਚੇ ਘਰ, ਜੋ ਗੁਰੂ ਗੁਰੂ ਐਨ ਜਪੈ ਦਾਸ ਭੱਟ ਬੇਨਤ ਕਹੈ, ਜੋ ਗੁਰੂ ਨਾਮ ਨਿਧ ਮਹਿ ਧਰੈ ਸੋ ਜਨਮ ਮਰਨ ਦੋ ਥੇ ਰਹੈ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੈ, ਗੁਰ ਬਿਨ ਸੁਰਤ ਨਾ ਸਿੱਧ, ਗੁਰ ਬਿਨ ਮੁਕਤ ਨਾ ਪਾਵੈ, ਗੁਰ ਕਰ ਸੱਚ ਵਿਚਾਰ, ਗੁਰੂ ਕਰੇ ਮਨ ਮੇਰੇ, ਗੁਰ ਕਰ ਸ਼ਬਦ ਸੁਪੁੰਨ ਅਗਨ ਕਟੇ ਸਭ ਤੇਰੇ, ਗੁਰ ਨੈਣ ਬੈਨ ਗੁਰ ਗੁਰ ਕਰੋ, ਗੁਰੂ ਸਤ ਕਉ ਨਲ ਕਹੈ, ਜਿਨ ਗੁਰੂ ਨਾ ਦੇਖਿਓ ਨਹੁੰ ਕੀਓ ਤੇਰੇ।

0: ਹਰ ਸਿਮਰਤ ਮੁਖ ਦੇਖ ਤਾ ਜਾਹੇ ਪਰੇਰੇ, ਜੋ ਹਰ ਬੁੱਧ ਰਿੱਧ ਸਿੱਧ ਚਾਹਤ, ਗੁਰੂ ਗੁਰੂ ਗੁਰ ਕਰ ਮਨ ਮੇਰੇ, ਗੁਰੂ ਮੁਖ ਦੇਖ ਗੁਰੂ ਸੁਖ ਪਾਇਓ, ਉਤੀ ਜੋ ਪਿਆਸ ਪਿਊਸ ਪਿਵਨ ਕੀ, ਬੰਚਤ ਸਿੱਧ ਕੋ ਬਿੱਧ ਮਿਲਾਇਓ, ਪੂਰਨ ਭਉ ਮਨ ਠੌਰ ਬਸੋ, ਰਸ ਬਾਸਨ ਸਿਉ ਜੋ ਦਹਿਨ ਦਿਸਤਾਇਓ, ਗੋਬਿੰਦ ਵਾਲ ਗੋਬਿੰਦ ਪ੍ਰੀ ਸਮ, ਜਲਨ ਤੀਰ ਵਿਪਾਸ ਬਣਾਇਓ, ਗਯੋ ਦੁਖ ਦੂਰ ਬਰਖਨ ਕੋ, ਸੋ ਗੁਰੂ ਮੁਖ ਦੇਖ ਗੁਰੂ ਸੁਖ ਪਾਇਓ।
1: ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰ ਕਿਨੇ ਕਿਰਪਾ ਹਰ ਨਾਮ ਦਿਓ, ਦਿਸ ਦੇਖ ਚਰਨ ਅਗਨ ਹਰਿਓ, ਨਿਸ ਬਸ ਰੇਖ ਸਮਾਨ ਧਿਆਨ, ਸੋ ਨਾਮ ਸੁਨੇ ਸੁਧ ਪਾਨ ਡਰਿਓ, ਪਨ ਦਾਸ ਆਸ ਜਗਤਰ ਗੁਰੂ ਕੇ, ਪਾਰਸ ਪੇਟ ਪਰਸ ਕਰਿਓ, ਰਾਮਦਾਸ ਗੁਰੂ ਹਰ ਸਤ ਗਿਓ, ਸਮਰੱਥ ਗੁਰੂ ਸਿਰ ਹੱਥ ਧਰਿਓ, ਰਾਮਦਾਸ ਗੁਰੂ ਹਰ ਸਤ ਗਿਓ, ਸਮਰੱਥ ਗੁਰੂ ਸਿਰ ਹੱਥ ਧਰਿਓ।
2: ਅਬਰਾਖੋ ਦਾਸ ਪਾਟ ਕੀ ਲਾਜ, ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ, ਹਰ ਨਾਖਤ ਪਾਰੇ ਕਰ ਆਜ, ਹੁਣ ਦ੍ਰੋਪਦੀ ਲਾਜ ਰੱਖੀ ਹਰ ਪ੍ਰਭ ਜੀ, ਸ਼ੀਨਤ ਬਸਤਰ ਦੀਨ ਬੋਤ ਸਾਰ, ਸੋ ਦਾਮ ਅਪਦਾਤੇ ਰਾਖਿਆ, ਗਨਿਕਾ ਪਟਪੁਰ ਤਹਿਕਾਜ, ਸ੍ਰੀ ਸਤਿਗੁਰ ਸੋ ਪਰਸਨ ਕਲਯੁਗ

0: ਸਨ ਕਲਯੁਗ ਹੋਏ। ਰਾਖੋ ਦਾਸ ਪਾਟ ਕੀ ਲਾਚ।
1: ਝੋਲਣਾ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਪ੍ਰਾਨੀ ਹੋ, ਸ਼ਬਦ ਹਰ ਹਰ ਜਪੇ, ਨਾਮ ਨਵ ਨਿਧ ਅਪੇ, ਰਸਨ ਐ ਨਸ ਰਸ ਹੈ, ਸਤ ਕਰ ਜਾਨੀਓ, ਫੁੱਨ ਪ੍ਰੇਮ ਰੰਗ ਪਾਈਏ, ਗੁਰਮੁਖੈ ਧਿਆਈਏ, ਅੰਨ ਮਾਰਗ ਤਜੋ, ਭਜੋ ਹਰ ਗਿਆਨੀਓ, ਬਚਨ ਗੁਰ ਰਿਦ ਧਰੋ, ਪੰਚ ਭੂ ਬਸ ਕਰੋ, ਜਨਮ ਕੁਲ ਰਹੋ, ਦੁਆਰ ਹਰ ਮਾਨੀਓ, ਜੋ ਤੋ ਸਭ ਸੁਖ ਇਤ ਉਤ ਤੁਮ ਬੰਛਵੋ। ਗੁਰੂ ਗੁਰ ਗੁਰੂ ਗੁਰ ਗੁਰੂ ਜਪ ਪ੍ਰਾਨੀ ਹੋ।
2: ਗੁਰੂ ਗੁਰ ਗੁਰੂ ਗੁਰ ਗੁਰੂ ਜਪ ਸਤ ਕਰ, ਅਗਮ ਗੁਣ ਜਾਨ ਨਿਧਾਨ ਹਰ ਮਨ ਥਰੋ, ਧਿਆਨ ਐ ਨਿਸ ਕਰੋ, ਬਚਨ ਗੁਰ ਹਿਰਦੈ ਥਰ, ਫੁਨ ਗੁਰੂ ਜਲ ਬਿਮਲ ਆਥਾ ਹਾ ਮਜਨ ਕਰੋ, ਸੰਤ ਗੁਰ ਸਿੱਖ ਤਰੋ, ਨਾਮ ਸੱਚ ਰੰਗ ਸਰ, ਸਦਾ ਨਿਰਵੈਰ ਨਿਰੰਕਾਰ ਨਿਰਭਉ ਜਪੈ, ਪ੍ਰੇਮ ਗੁਰ ਸ਼ਬਦ ਰਸ ਕਰਤ ਦ੍ਰਿੜ ਭਗਤ ਹਰ, ਮੁਗਧ ਮਨ ਭ੍ਰਮ ਤਜੋ, ਨਾਮ ਗੁਰਮੁਖ ਭਜੋ। ਗੁਰੂ ਗੁਰ ਗੁਰੂ ਗੁਰ ਗੁਰੂ ਜਪ ਸਤ ਕਰ, ਗੁਰੂ ਗੁਰ ਗੁਰ ਕਰੋ, ਗੁਰੂ ਹਰ ਪਾਈਐ, ਉਦਦ ਗੁਰ ਗਹਿਰ ਗੰਭੀਰ ਬੇਅੰਤ ਹਰ ਨਾਮ ਨਗ, ਹੀਰ ਮਨ ਮਿਲਤ ਲਿਵਲਾਈਐ, ਫੁਨ ਗੁਰੂ ਪਰਮਲ ਸਰਸ ਕਰਤ ਕੰਚਨ ਪਰਸ, ਮੈਲ ਦੁਰਮਤ ਹਿਰਤ ਸਬਦ ਗੁਰ ਧਿਆਈਐ, ਅੰਮ੍ਰਿਤ ਪ੍ਰਵਾਹ ਛੁਟਕੰਤ ਸਦ ਦੁਆਰ ਜਿਸ, ਗਿਆਨ ਗੁਰ ਬਿਮਲ ਸਰ ਸੰਤ ਸਿੱਖ ਨਾਈਐ।

ਗੁਰੂ ਹਰ ਪਾਈਐ। ਗੁਰੂ ਗੁਰ ਗੁਰੂ ਗੁਰ ਗੁਰੂ ਜਪ ਮਨ ਰੇ, ਜਾ ਕੀ ਸੇਵ ਸਿਵ ਸਿਧ ਸਾਧਿਕ ਸੁਰ ਅਸੁਰ, ਗਨ ਤਰੇ ਤੇ ਤਿਸ ਗੁਰ ਬਚਨ ਸੁਨ ਕਨ ਰੇ। ਹੁਣ ਤਰੇ ਤੇ ਸੰਤ ਹਿਤ ਭਗਤ ਗੁਰ ਗੁਰ ਕਰੈ, ਤਰਿਓ ਪ੍ਰਹਿਲਾਦ ਗੁਰ ਮਿਰਤ ਮੁਨ ਜਨ ਰੇ। ਤਰੈ ਨਰਦਾਦ ਸਨਕਾਦ ਹਰ ਗੁਰਮੁਖੈ, ਤਰੈ ਇਕ ਨਾਮ ਲਗ ਤਜੋ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈਤ ਸ੍ਰੀ ਮਹੱਲਾ ਚੌਥਾ, ਘਰ ਪਹਿਲਾ ਚੌਪਦੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਮੇਰਾ ਹੀਰ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰਾ ਮਾਥਾ, ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ, ਗੁਰ ਨਾਮ ਦਿਓ ਰਿਨ ਲਾਥਾ।

0: ਨਾਨਕ ਨਾਮ ਅਰਾਧਿਆ।
1: ਸ਼ਲੋਕ ਮਹੱਲਾ ਪਹਿਲਾ। ਨਾਨਕ ਮੇਰ ਸਰੀਰ ਕਾ ਇੱਕ ਰਥ ਇੱਕ ਰਥਵਾਹ, ਜੁਗ ਜੁਗ ਫੇਰ ਵਟਾਈਏ ਗਿਆਨੀ ਬੁੱਝਤਾ ਹੈ। ਸਰਜੁਰਾ ਸੰਤੋਖ ਕਾ ਧਰਮ ਅੱਗੇ ਰਥਵਾਹ, ਤ੍ਰਿਤ ਰਚਤੇ ਕਾ ਜੋਰ ਅੱਗੇ ਰਥਵਾਹ, ਦੁਆਪਰ ਤਪ ਇੱਕ ਸਤਿਗੁਰ ਰਥਵਾਹ, ਕਲ ਯੁਗ ਰਥ ਅਗਨ ਕਾ ਕੂੜ ਅੱਗੇ ਰਥਵਾਹ। ਮਹੱਲਾ ਪਹਿਲਾ।
0: ਸਾਮ ਕਹੇ ਸਤੰਬਰ ਸਵਾਮੀ, ਸਚ ਮਿਆ ਛੇ ਸਾਚ ਰਹੇ, ਸਭ ਕੋ ਸਚ ਸਮਾਵੇ ਰਿਕ ਕਹਿ ਰਹੇ ਭਰਪੂਰ, ਰਾਮ ਨਾਮ ਦੇਵਾ ਮੈਂ ਸੂਰ, ਨਾਏ ਲਿਆ ਪ੍ਰਾਚਤ ਜਾਏ ਨਾਨਕ ਤੋ ਮੁਖੰਤਰ ਪਾਏ, ਜੁਜ ਮੈਂ ਜੋਰ ਛਲੀ ਚੰਦਰਾ ਵਲਕਾਨ ਕਿਸਮ ਜਾਦਮ ਭਇਆ, ਪਾਰ ਜਾਤ ਗੋਪੀ ਲੈ ਆਇਆ ਬਿੰਦਰਾ ਬਨ ਮੈਂ, ਰੰਗ ਕੀਆ ਕਲ ਮੈਂ ਬੇਦ ਅਥਰ ਬਨ ਹੁਆ, ਨਾ ਖੁਦਾਈ ਅਲਹੋ ਭਇਆ, ਨੀਲ ਬਸਤਰ ਲੇ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ, ਚਾਰੇ ਵੇਦ ਹੋਏ ਚਾਰ ਪੜ੍ਹੇ ਗੁੜਹੇ ਤਿੰਨ ਚਾਰ ਵਿਚਾਰ, ਭਾਉ ਭਗਤ ਕਰਨੀ ਸਦਾ ਤਾਉ ਨਾਨਕ ਮੁਖੰਤਰ ਪਾਏ, ਪੌੜੀ ਸਤਿਗੁਰ ਵਿਟੋ ਵਾਰਿਆ, ਜਿਤ ਮਿਲਿਆ ਖਸੂ ਸੰਭਾਲਿਆ ਜਿਨ ਕਰ ਦੇਸ ਜਨਨ ਜੰਦੀਆ, ਇੰਨੀ ਨੇਤਰੀ ਜਗਤ ਨਿਹਾਲਿਆ ਖਸਮ ਛੋੜ ਦੂਜੇ ਲੱਗੇ ਡੁੱਬੇ, ਸੇ ਬਣ ਜਾ ਰਿਹਾ ਸਤਿਗੁਰੂ ਹੈ ਬੋਥਾ ਬਿਰਲੇ, ਕਿਨੈ ਵਿਚਾਰਿਆ ਕਰ ਕਿਰਪਾ, ਪਾਰ ਉਤਾਰਿਆ ਪਾਰ ਉਤਾਰਿਆ ਪਾਰ ਉਤਾਰਿਆ,
1: ਪੌੜੀ ਸਤਿਗੁਰੂ ਤੋਂ ਵਾਰਿਆ ਜਿਤ ਮਿਲਿਆ ਖਸਮ ਸੰਭਾਲਿਆ, ਜਿਨ ਕਰ ਉਪਦੇਸ ਗਿਆਨ ਜਾਂਦੀ ਹੈ ਨੀ ਨੇਤਰੀ ਜਗ ਨਿਹਾਲਿਆ, ਖਸਮ ਛੋੜ ਦੂਜੇ ਲੱਗੇ ਡੁੱਬੇ ਸੇਵਨ ਜਾ ਰਿਹਾ, ਸਤਿਗੁਰੈ ਬੋਹਤਾ ਵੇਲੇ ਕਿਨੇ ਵਿਚਾਰਿਆ, ਕਰ ਕਿਰਪਾ ਪਾਰ ਉਤਾਰਿਆ ਕਰ ਕਿਰਪਾ ਪਾਰ ਉਤਾਰਿਆ।

0: ਦੂਣਾ ਨਵੈ ਜੋ ਹੰਤਾ ਮਿਰਗਾ ਹੈ ਸੀਸ ਨਵਾਇਆ ਕਿਆ ਥੀ ਹੈ ਜਰ ਦੇਖ ਸੁਦੇ ਜਾਏ ਮਹੱਲਾ ਪਹਿਲਾ
1: ਪੜ ਪੁਸਤਕ ਸੰਧਿਆ ਬਾਦੰ ਸੇਲ ਪੂਜਸ ਬਗਲ ਸਮਾਦੰ ਮੁਖ ਝੂਠ ਪੈ ਭੁੱਖਣ ਸਾਰੰ ਤ੍ਰੈਪਾਲ ਤਿਹਾਲ ਵਿਚਾਰੰ ਗਲ ਮਾਲਾ ਤਿਲਕ ਲਾਟੰ ਦੋਏ ਧੋਤੀ ਬਸਤਰ ਕਪਾਟੰ ਜੇ ਜਾਣਸ ਬ੍ਰਹਮੰ ਕਰਮੰ ਸਭ ਫੋਕਟ ਨਿਸ਼ਚੋ ਕਰਮੰ ਕਹੋ ਨਾਨਕ ਨਿਹਚੋ ਧਿਆਵੈ ਬਿਨ ਸਤਿਗੁਰ ਵਾਟ ਨ ਪਾਵੇ ਪੌੜੀ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹੁਕਮ ਕੇ ਮਨ ਭਾਵਦੇ ਰਾਜ ਭੀੜ ਅੱਗੇ ਜਾਵਣਾ ਨੰਗਾ ਦੋ ਚੁੱਕ ਚਾਲਿਆ ਤਾਂ ਦਿਸੈ ਖਰਾ ਡਰਾਵਣਾ ਕਰਿਓ ਗਲ ਪਸ਼ੋਤਾਵਣਾ
2: ਪੌੜੀ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹੁਕਮ ਕੀ ਮਨ ਪਾਉਂਦੇ ਰਹਿ ਪੀੜੈ ਕਹਿ ਜਾਵਣਾ ਨੰਗਾ ਦੋ ਜਗ ਚਾਲੇ ਤਾਂ ਦਿਸੈ ਖਰਾ ਡਰਾਵਣਾ ਕਰੋ ਗਨ ਪਛੋਤਾਵਣਾ ਕਰੋ ਗਨ ਪਛੋਤਾਵਣਾ।

0: ਲੈ ਸਭ ਕੁਛ ਹੈ ਜਿਸ ਦੇ ਸੋ ਪਾਵੇ
1: ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ
0: ਨਾਮ ਜਿਨਕੇ ਮਨ ਵਸਿਆ ਵਾਜੇ ਸ਼ਬਦ ਕਨੇਰੇ
1: ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ ਸੱਚਾ ਨਾਮ ਮੇਰਾ ਆਧਾਰ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ
0: ਸਦਾ ਕੁਰਬਾਨ ਕੀਤਾ।

0: ਸਤਿਗੁਰ ਭੇਟਿਆ ਸਤਿਗੁਰ ਭੇਟਿਆ।
1: ਸ਼ਲੋਕ ਮਹਲਾ ਪਹਿਲਾ। ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸੱਤ ਵੱਟ ਇਹ ਜਨੇਉ ਜੀ ਕਾ ਹਈ ਤਾਂ ਭਾਂਡੇ ਘੱਟ। ਨਾ ਇਹ ਟੁੱਟੇ ਨਾ ਮਲ ਲੱਗੇ ਨਾ ਇਹ ਜਲੇ ਨਾ ਜਾਏ। ਤਨ ਸੁ ਮਾਨਸ ਨਾਨਕਾ ਜੋ ਗਲ ਚੱਲੇ ਪਾਏ ਚੌਕੜ ਮੁੱਲ ਅਣਾਇਆ। ਬੈ ਚੌਕੇ ਪਾਇਆ ਸਿੱਖਾ ਕੰਨ ਚੜਾਈਆ ਗੁਰ ਬ੍ਰਾਹਮਣ ਥਿਆ। ਉਹ ਮੂਆ ਉਹ ਚੜ ਪਿਆ ਤੱਗਾ ਗਿਆ ਮਹੱਲਾ ਪਹਿਲਾ।
2: ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੂੜੀਆਂ ਲੱਖ ਗਾਲ ਲੱਖ ਠੱਗੀਆਂ ਪਹਿਨਾਮੀਆਂ ਰਾਤ ਦਿਨ ਸੀ ਨਾਲ। ਤੱਗ ਕਪਾਹ ਕੱਤੀ ਐ ਬਾਮਨ ਵੱਟਿਆ ਏ ਕੋਈ ਵਕਰਾ ਰਿਨ ਖਾਇਆ ਸਭ ਕੋ ਆਖੇ ਪਾਏ। ਹੋਏ ਪੁਰਾਣਾ ਸੁੱਟੀਐ ਭੀ ਫਿਰ ਪਾਈਏ ਹੋ ਨਾਨਕ ਤੱਗ ਨਾ ਟੁੱਟਈ ਜੇ ਤੱਗ ਹੋਵੇ ਜੋਰ ਮਹੱਲਾ ਪਹਿਲਾ।
1: ਨਾਏ ਮੰਨਿਆ ਪਤ ਉਪਜੈ ਸਾਲਾਹੀ ਸੱਚ ਸੂਤ ਦਰਗੇ ਅੰਦਰ ਪਾਈਏ ਤਗਨ ਤੂਟ ਸਪੂਤ ਮਹੱਲਾ ਪਹਿਲਾ। ਤਗਨਾ ਇੰਦਰੀ ਤਗਨਾ ਨਾਰੀ ਭਲਕੇ ਥੁੱਕ ਪਵਿਨ ਦਾੜੀ ਤਗਨਾ ਪੈਰੀ ਤਗਨ ਹੱਥੀ ਤਗਨ ਜਿਹਾ ਤਗਨਾ ਅੱਖੀ ਵੇ ਤਗਾ ਆਪੇ ਵਤੈ ਵਟ ਧਾਗੇ ਅਵਰਾ ਘਤੈ ਲੈ ਪਹਾੜ ਕਰੇ ਵਿਆਹ ਕੜਕਾ ਗੁਲ ਦੱਸੇ ਰਾਹ। ਸੁਣ ਵੇਖੋ ਲੋਕਾਂ ਇਹੋ ਵਿਡਾਣ ਮਨ ਅੰਦਾ ਨਾਉ ਸੁਜਾਨ ਪੌੜੀ ਸਾਹਿਬ ਹੋਏ ਦਿਆਲ।
2: ਕਿਰਪਾ ਕਰੇ ਤਾਂ ਸਾਈਕਾਰ ਕਰਾਏ ਸੀ ਸੋ ਸੇਵਕ ਸੇਵਾ ਕਰੇ। ਜਿਸਨੂੰ ਹੁਕਮ ਮਨਾਏ ਸੀ ਹੁਕਮ ਮੰਨਿਆ ਹੋਏ ਪ੍ਰਵਾਨ। ਤਾਂ ਖਸਮੈ ਕਾ ਮਹਿਲ ਪਾਏ ਸੀ ਖਸਮੇ ਭਾਵੇ ਸੋ ਕਰੇ। ਮਨੋ ਚਿੰਦਿਆ ਸੋ ਫਲ ਪਾਏ ਸੀ ਤਾਂ ਦਰ ਗੈ ਪੈਦਾ ਜਾਏ ਸੀ ਪੈਦਾ ਜਾਏ ਸੀ ਪੈਦਾ ਜਾਏ ਸੀ।
3: ਕੋਈ
2: ਗਾਵੇ ਰਾਗੀ ਨਾਦੀ ਬੇਦੀ ਬੋ ਭਾਂਤ ਕਰ ਨਹੀਂ ਹਰ ਹਰ ਭੀਜੈ ਰਾਮ ਰਾਜੇ। ਜਿਨਾਂ ਅੰਤਰ ਕਪਟ ਵਿਕਾਰ ਹੈ।

0: ਸਿਰ ਰੋਗ ਹੱਥ ਦੀ ਜੈ ਜਿਨ੍ਹਾਂ ਨਾਨਕ ਗੁਰਮੁਖ ਹਿਰਦਾ ਸ਼ੁੱਧ ਹੈ ਹਰ ਭਗਤ ਹਰ ਲੀਜੈ
1: ਹਰ ਲੀਜੈ
2: ਸ਼ਲੋਕ ਮਹਲਾ ਪਹਿਲਾ ਗਊ ਬ੍ਰਾਹਮਣ ਕਉ ਕਰ ਲਾਵੋ ਗੋਬਰ ਕਰਨ ਨਾ ਜਾਈ ਧੋਤੀ ਟਿੱਕਾ ਤੈ ਜਪ ਮਾਲੀ ਧਾਨ ਮਲੇਛਾਂ ਖਾਈ ਅੰਤਰ ਪੂਜਾ ਪੜੇ ਕਿਤੇ ਬਾ ਸੰਜਮ ਤੁਰਕਾ ਪਾਈ ਛੋਡੀ ਲੇ ਪਖੰਡਾ ਨਾਮ ਲਈ ਐ ਜਾਏ ਤਰ

0: ਮੰਗਲ
1: ਭਿੱਖ ਨਾ ਪਾਇਦਾ, ਭਿੱਖ ਨਾ ਪਾਇਦਾ, ਭਿੱਖ ਨਾ ਪਾਇਦਾ।
2: ਪੌੜੀ ਜਿਤੇਂਦਰ ਸਭ ਕੋ ਵੇਖ ਨਦਰੀ ਹੇਠ ਚਲਾਇਦਾ, ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਇਦਾ। ਵਡਹੋ ਵਡਾ ਵਡ ਮੇਦਨੀ ਸਿਰੇ ਸਿਰ ਧੰਦਾ ਲਾਇਦਾ, ਨਦਰ ਉਪੱਠੀ ਜੇ ਕਰੇ ਸੁਲਤਾਨਾ ਕਾਹ ਕਰਾਇਦਾ। ਦਰਮੰਗਨ ਭਿੱਖ ਨਾ ਪਾਇਦਾ, ਦਰਮੰਗਨ ਭਿੱਖ ਨਾ ਪਾਇਦਾ।
1: ਚੱਲੀ ਪੀੜੀ

0: ਸ਼ਲੋਕ ਮਹੱਲਾ ਪਹਿਲਾ। ਜੇ ਮੁਹਾਕਾ ਕਰਮ ਹੋਏ ਕਰਮ ਹੋ ਪਿਤਰੀ ਦੇ, ਅੱਗੇ ਵਸਤ ਸਿਆਣੀ ਐ ਪਿਤਰੀ ਚੋਰ ਕਰੇ। ਵੱਡੀ ਹੈ ਹੱਥ ਦਲਾਲ ਕੇ ਮੁਸਫੀਏ ਕਰੇ, ਨਾਨਕ ਗੈ ਸੋ ਮਿਲੇ ਜੇ ਖੱਟੇ ਖਾਲੇ ਦੇ ਮਹੱਲਾ ਪਹਿਲਾ।
1: ਜੋ ਜੋਰੂ ਸਿਰ ਨਾਵਣੀ ਆਵੇ ਵਾਰੋ ਵਾਰ, ਝੂਠੇ ਝੂਠਾ ਮੁਖ ਵਸੈ।

0: ਕਾ ਜਿਨ ਮਨ ਵਸਿਆ ਸੋਏ ਪੌੜੀ ਤੁਰੇ ਪਲਾਣੇ ਪਾਉਣ ਵੇ
1: ਹਰ ਰੰਗੀ ਹਰ ਮਸਵਾਰਿਆ ਕੋਠੇ ਮੰਡ ਪਾੜੀਆਂ ਲਾਏ ਬੈਠੇ ਕਰ ਪਾ ਸਾਰਿਆ ਚੀਜ਼ ਧਰਮ ਭਾਂਦ ਦੇ ਹਰ ਪੁੱਜਣ ਨਾਹੀ ਹਾਰਿਆ ਕਰ ਫਰਮਾਇਸਾਇਆ ਵੇਖ ਮਹਿਲਤ ਮਰਨ ਵਿਸਾਰਿਆ
2: ਕੋਠੇ ਮੰਡਾ ਮਾੜੀਆਂ ਲੈ ਬੈਠੇ ਘਰ ਪਸਾਰਿਆ ਚੀਜ਼ ਕਰਮਾ ਪਾਉਂਦੇ ਹਰ ਬੂਜਾ ਨਹੀ ਹਾਰਿਆ ਕਰ ਫੁਰਮੈਸਾਇਆ ਵੇਖ ਮਹਿਲਤ ਮਰਨ ਵਿਸਾਰਿਆ ਜਰ ਆਈ ਜੋਬਨ ਹਾਰਿਆ ਜਰ ਆਈ ਜੋਬਨ ਹਾਰਿਆ।

0: ਸੂਤਕ ਪਵਿਰ ਸੋਇ ਨਾਨਕ ਸੂਤਕੇ ਬਿਨਾ ਉਤਰੈ ਗਿਆਨ ਤਾਰੇ ਤੋਏ ਮਹੱਲਾ ਪਹਿਲਾ।
1: ਮਨ ਕਾ ਸੂਤਕ ਲੋਕ ਹੈ ਜਿਹਵਾ ਸੂਤਕ ਕੂੜ, ਅੱਖੀ ਸੂਤਕ ਵੇਖਣਾ ਪਰ ਤ੍ਰਿਅ ਪਰ ਧਨ ਰੂਪ, ਕੰਨੀ ਸੂਤਕ ਕੰਨ ਪਹਿਲਾ ਇਤਵਾਰੀ ਖਾਹੇ, ਨਾਨਕ ਹੰਸਾ ਆਦਮੀ ਬੱਧੇ ਜੰਪੁਰ ਜਾਹੇ ਮਹੱਲਾ ਪਹਿਲਾ।
0: ਸਭ ਸੂਤਕ ਪਰਮ ਹੈ ਦੂਜਾ ਲੱਗੇ ਜਾ, ਜੰਮਣ ਮਰਨਾ ਹੁਕਮ ਹੈ ਭਾਣੇ ਆਵੇ ਜਾ, ਖਾਣਾ ਪੀਣਾ ਪਵਿੱਤਰ ਹੈ ਦਿੱਤੋਂ ਨਿਰਜਕ ਸੰਭਾਹੇ, ਨਾਨਕ ਜਿਨੀ ਗੁਰਮੁਖ ਬੁਝਿਆ
1: ਤਿਨਾ ਸੂਤਕ ਨਾਹੇ ਪੌੜੀ ਸਤਿਗੁਰੂ ਵੱਡਾ ਕਰਸਲਾ।
2: ਜਿਸ ਵਿੱਚ ਵੱਡੀਆਂ ਵਡਿਆਈਆਂ ਸਮਿਲਤ ਨਦਰੀਆਂ ਆਈਆਂ, ਜਾਤ ਸੁਪਾਣਾ ਮਨ ਵਸਾਈਆਂ, ਕਰੋ ਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ, ਸਹਿ ਤੁੱਠੇ ਨੌ ਨਿਦ ਬਾਈਆਂ, ਨੌ ਨਿਦ ਬਾਈਆਂ, ਨੌ ਨਿਦ ਬਾਈਆਂ, ਗੁਰਸਿੱਖਾਂ

0: ਸਲੋਕ ਮਹੱਲਾ ਪਹਿਲਾ। ਪਹਿਲਾਂ ਸੁੱਚਾ ਆਪ ਹੋਏ ਸੁੱਚੇ ਬੈਠਾ ਆਏ, ਸੁੱਚੇ ਅੱਗੇ ਰੱਖੇ ਕੋਈ ਨਾ ਪਿੱਟਿਓ ਜਾਏ। ਸੁੱਚਾ ਹੋਏ ਕੇ ਜੇ ਵਿਆਹ ਲੱਗਾ ਪੜਨ ਸਲੋਕ, ਕੋਥੀ ਜਾਈ ਸੱਟਿਆ ਕਿਸੇ ਹੋ ਲੱਗਾ ਦੋਖ। ਅੰਨ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਲੂਣ, ਪੰਜਵਾਂ ਪਾਇਆ ਕਿਰਤ ਤਾਂ ਹੋਆ ਪਾਕ ਪਵਿੱਤ, ਪਾਪੀ ਸਿਓਤਨ ਗੱਡਿਆ ਥੁੱਕਾਂ ਪਈਆਂ ਤਿੱਤ ਜਿੱਤ। ਮੁੱਖ ਨਾਮ ਨਾ ਉਚਰੈ ਬਿਨ ਨਾਵੇ ਰਸ ਖਾਹੇ, ਨਾਨਕੇ ਵੇ ਜਾਣੀਐ ਤਿੱਤ ਮੁੱਖ ਥੁੱਕਾਂ ਪਾਏ ਮਹੱਲਾ ਪਹਿਲਾ।
1: ਭੰਡ ਜੰਮੀਐ ਭੰਡ ਨਿੰਮੀਐ ਭੰਡ ਮੰਗਣ ਵੀ ਆਹੋ, ਭੰਡੋ ਹੋਵੇ ਦੋਸਤੀ ਭੰਡੋ ਚੱਲੇ ਰਾਹ। ਭੰਡ ਮੂਆ ਭੰਡ ਪਾਲੀਐ ਭੰਡ ਹੋਵੇ ਬਲਦਾਨ, ਸੋ ਕਿਉਂ ਮੰਦਾ ਆਖੀਐ ਜਿਤ ਜੰਮੈ ਰਾਜਾਨ। ਭੰਡੋ ਹੀ ਭੰਡ ਪੁਜੈ ਭੰਡੈ ਬਾਜ ਨਾ ਕੋਏ, ਨਾਨਕ ਭੰਡੈ ਬਾਹਰਾ ਏਕੋ ਸੱਚਾ ਸੋਏ। ਜਿਤ ਮੁਖ ਸਦਾ ਸਲਾਹੀਐ ਭਾਗਾਂ ਰੱਤੀ ਚਾ, ਨਾਨਕ ਦੇ ਮੁਖ ਉਜਲੇ ਤਿਤ ਸੱਚੈ ਦਰਬਾਰ। ਪੌੜੀ ਸਭੂ ਆਖਿਆ
2: ਜਿਸ ਨਾਹੀ ਸੋਚਣ ਕੱਢੀਐ ਕਿਤਾਬ ਆਪਣਾ, ਆਪੇ ਹੀ ਲੇਖਾ ਸੰਡੀਐ ਜਰਣ ਨਾਹੀ ਐਤ ਜਗ, ਤਾਂ ਕਾਇਤ ਗਰਭ ਹੰਡੀਐ ਮੰਦਾ ਕਿਸੇ ਨਾ ਆਖੀ। ਪੜ ਅੱਖਰ ਇਹੋ ਬੁਝੀਐ ਮੂਰਖੇ ਨਾਲ ਨਾ ਰੁਝੀਐ, ਨਾਲ ਨਾ ਰੁਝੀਐ, ਨਾਲ ਨਾ ਰੁਝੀਐ।
3: ਓੜੀ ਸਭ ਕੋ ਆਖੇ ਆਪਣਾ ਜਿਸ ਨਾ ਹੀ ਸੋਚ ਨ ਕੱਢੀਐ, ਕੀਤਾ ਉਪੋ ਆਪਣਾ ਪਹੀ ਲੇਖਾ ਸੰਡੀਐ, ਜਾ ਲੈਣਾ ਨਹੀਂ ਐਤ ਜਗ ਤਾਂ ਕਾਇਦ ਗਰਭ ਹੰਡੀਐ। ਮੰਦਾ ਕਿਸੇ ਨਾ ਖੀਐ ਪੜ ਕਰ ਇਹੋ ਬੁਝੀਐ, ਮੂਰਖ ਹੈ ਨਾਲ ਨਾ ਲੁਜੀਐ, ਮੂਰਖ ਹੈ ਨਾਲ ਨਾ ਲੁਜੀਐ।
2: ਗੁਰਸਿੱਖਾਂ ਮਨ ਵਧਾਈਆਂ ਜਿਨ ਮੇਰਾ ਸਤਿਗੁਰ ਠਿਠਾਰਾਂਗਾ, ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ ਸੋ ਲੱਗੇ ਗੁਰਸਿੱਖਾਂ ਮਨ ਮਿਠਾ। ਹਰ ਦਰਗਹਿ ਗੁਰਸਿੱਖ ਪੈਣ ਆਈਐ ਜਿਨ ਮੇਰਾ ਸਤਿਗੁਰ ਠਿਠਾ। ਜਨ ਨਾਨਕ ਹਰ ਹਰ ਹੋਇਆ ਹਰ ਹਰ ਮਨ ਬੁੱਠਾ, ਮਨ ਬੁੱਠਾ।
0: ਸਲੋਕ ਮਹੱਲਾ ਪਹਿਲਾ। ਨਾਨਕ ਫਿੱਕੇ ਬੋਲਿਆ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸੱਦੀਏ ਫਿੱਕੇ ਫਿੱਕੀ ਸੋਏ, ਫਿੱਕਾ ਦਰਗਹਿ ਸੁੱਟੀਏ ਮੋਥੁੱਕਾ ਫਿੱਕੇ ਪਾਏ, ਫਿੱਕਾ ਮੂਰਖ ਆਖੀਏ ਪਾਣਾ ਲਏ ਸਜਾਏ ਮਹੱਲਾ ਪਹਿਲਾ।
1: ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈਲ, ਅੱਠ ਸੱਠ ਤੀਰਥ ਜੇ ਨਹਾਵੇ ਉਤਰੇ ਨਾਹੀ ਮੈਲ। ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ, ਤਿੰਨੇ ਹੋ ਲੱਗਾ ਰੱਬ ਸੇਤੀ ਦੇਖਣੇ ਵਿਚਾਰ। ਰੰਗ ਹੱਸੈ ਰੰਗ ਰੋਵੈ ਚੁੱਪ ਭੀ ਕਰ ਜਾਹੇ, ਪ੍ਰਵਾਹ ਨਾਹੀ ਕਿਸੇ ਕੇਰੀ ਬਾਜ ਸੱਚੇ ਨਾ। ਦਰਬਾਰ ਉੱਪਰ ਖਰਚ ਮੰਗਾਂ

0: ਨਾਨਕਾ ਜਿਉਂ ਤੇਲ ਪੋੜੀ ਆਪੇ ਕਰਨਾ ਕੀ ਕਾਲ ਆਪੇ ਹੀ ਤੈ ਧਾਰੀਐ ਦਿਖੜੀ ਤਾਪਣਾ ਧਰ ਕੱਚੀ ਪੱਕੀ ਸਾਰੀਐ ਜੋ ਐਸ ਜਲਸੀ ਸਭ ਕੋਈ ਆਈ ਵਾਰੀਐ ਜਿਸਕੇ ਜੀ ਪੁਰਾਣ ਹੈ ਕਿਉਂ ਸਾਹਿਬ ਮਨੋ ਵਿਸਾਰੀਐ ਆਪਣਾ ਕੀ ਆਪੇ ਹੀ
1: ਜਿਸਕੇ ਜੀ ਪਰਾਣ ਹੈ ਕਿ ਉਹ ਸਾਹਿਬ ਨੂੰ ਵਿਸਾਰੀ ਹੈ ਆਪਣ ਹਤੀ ਆਪਣਾ ਆਪੇ ਹੀ ਕਾਜ।

ਇੱਕ ਨਹੀਂ ਆਸ਼ਕੀ ਦੂਜਾ ਲੱਗੇ ਜਾਏ, ਨਾਨਕ ਆਸ਼ਕ ਕਾਂਡੀਏ ਸਦ ਹੀ ਰਹੇ ਸਮਾਏ। ਚੰਗੇ ਚੰਗਾ ਕਰਮ ਨੈ ਮੰਦੇ ਮੰਦਾ ਹੋਏ, ਆਸ਼ਕ ਇਹੋ ਨਾਖੀ ਹੈ ਜੇ ਲਿਖੇ ਵਰਤੇ ਸੋਏ ਮਹੱਲਾ ਦੂਜਾ।

0: नकाई पाए पुड़ी जिस विसुपाई है सो साहेब सदा संभालिए जित कीता पाइए अपना साकार बुरी क्यों काली है मंदा मुल खिच बेलमी नदर निहाली है जो साहब नाल हारिए ते वेहा पासा ढाली है किश लागे उपर काली है उपर काली है उपर काली है
1: ਜਿਸੇ ਵੀ ਸੁਖ ਪਾਈਏ ਸੋ ਸਾਹਿਬ ਸਦਾ ਸੰਭਾਲੀਏ ਜਿਤ ਕੀਤਾ ਪਾਈਏ ਆਪਣਾ ਸਾ ਘਾਲ ਬਿਰੀ ਕਿਉਂ ਘਾਲੀਏ ਮੰਦਾ ਮੂਲ ਨਾ ਕੀ ਚਾਹੀਦੇ ਲੰਬੀ ਨਦ ਨਿਹਾਲੀਏ ਜੋ ਸਾਹਿਬ ਨਾਲ ਨਹਾਰੀਏ ਤੇ ਵੇਹਾ ਪਾਸਾ ਢਾਲੀਏ ਪਿਛਲਾ ਹੇ ਉੱਪਰ ਘਾਲੀਏ ਪਿਛਲਾ ਹੇ ਉੱਪਰ ਘਾਲੀਏ
0: ਜਿਨ ਗੁਰਮੁਖ ਨਾਮ ਤੇ ਆਇਆ ਤਿਲਾ ਫਿਰ ਵਿਘਨ ਨਾ

0: ਕਰੇ ਕਨੇਰੀਆਂ ਖਸਮ ਨਾ ਪਾਏ ਸਾਥ, ਆਪ ਗਵਾਏ ਸੇਵਾ ਕਰੇ ਤਾਂ ਕੁਛ ਪਾਏ ਮਾਨ, ਨਾਨਕ ਜਿਸ ਨੂੰ ਲੱਗਾ ਤਿਸ ਮਿਲੇ, ਲੱਗਾ ਸੋ ਪ੍ਰਵਾਨ ਮਹੱਲਾ ਦੂਜਾ, ਜੋ ਜੀ ਹੋਏ ਸੋ ਉਗਵੈ ਮੌਕਾ ਕਹਿਆ ਵਾਉ, ਬੀਜੈ ਵੇਖ ਮੰਗੇ ਅੰਮ੍ਰਿਤ, ਵੇਖੋ ਇਹੋ ਨਿਆਉ ਮਹੱਲਾ ਦੂਜਾ।
1: ਨਾਲ ਐਣੇ ਦੋਸਤੀ ਕਦੇ ਨਾ ਆਵੇ ਰਾਸ, ਜਿਹਾ ਜਾਣੇ ਤਿਹੋ ਵਰਤੈ ਵੇਖੋ ਕੋ ਨਿਰਜਾਸ, ਵਸਤੂ ਅੰਦਰ ਵਸੋਂ ਮਾਵੇ ਦੂਜੀ ਹੋਵੇ ਪਾਸ,

0: ਸਕੇ ਰਾਸ, ਜੇ ਇੱਕ ਅੱਧ ਚੰਗੀ ਕਰੇ ਦੂਜੀ ਪੀਵੇ ਰਾਸ, ਥੋੜੀ ਚਾਕਰ ਲੱਗੀ ਚਾਕਰੀ ਜੇ ਚੱਲੈ ਖਸਮੈ ਪਾਏ ਹੁਰਮਤ ਇਸਨੂੰ ਅਗਲੀ, ਉਹ ਵਜੋ ਤੇ ਦੂਣਾ ਪਾਏ ਖਸਮ ਕਰੇ ਬਰਾਬਰੀ, ਫਿਰ ਗੈਰਤ ਅੰਦਰ ਪਾਏ ਵਜੋ ਗਵਾਏ ਅਗਲਾ, ਮੋਹੇ ਮੋਹ ਪਾਣਾ ਖਾਏ ਜਿਸ ਦੜਤਾ ਖਾਣਾ, ਤਿਸ ਕਹੀਏ ਕਹੀਏ ਸ਼ਾਬਾਸ ਨਾਨਕ ਹੁਣ ਚੱਲੇ ਨਾਲ ਖਸਮ ਚਲੇ ਅਰਦਾਸ ਚਲੇ ਅਰਦਾਸ ਚਲੇ ਅਰਦਾਸ,
1: ਪੌੜੀ ਚਾਕਰ ਲੱਗੇ ਚਾਕਰੀ ਜੇ ਚੱਲੇ ਖਸਮੈ ਪਾਏ, ਹੁਰਮਤ ਉਸਨੂੰ ਅਕਲੀ ਉਹ ਵਜੋ ਪੇ ਦੂਨਾ ਖਾਏ, ਖਸਮੈ ਕਰੇ ਬਰਾਬਰੀ ਫਿਰ ਗੈਰ ਤੰਦਰ ਪਾਏ, ਵਜੋ ਗਵਾਏ ਅਗਲਾ ਮੋਹੇ ਮੋਹ ਭਾਣਾ ਖਾਏ, ਜਿਸਦਾ ਜੁੱਤਾ ਖਾਵਨਾ ਤਿਸ ਕਹੀ ਐਸਾ ਬਾਸ ਨਾਨਕ ਹੁਕਮ ਨਾ ਚੱਲਈ ਨਾਲ ਕਸਮ ਚੱਲੇ।

0: ਸਲੋਕ ਮਹੱਲਾ ਦੂਜਾ। ਏਕ ਨਹੀ ਦਾਤ ਆਪਸ ਤੇ ਜੋ ਪਾਈ ਨਾਨਕ ਸਾਕਰ ਮਾਤ, ਸਾਹਿਬ ਤੁੱਠੈ ਜੋ ਮਿਲੇ ਮਹੱਲਾ ਦੂਜਾ।
1: ਏਕ ਨਹੀ ਚਾਕਰੀ ਜਿਤ ਭੁੱਖ ਸੁਣਨਾ ਜਾਏ, ਨਾਨਕ ਸੇਵਕ ਕਾਂਡੀ ਹੈ ਜੇ ਸੇਤੀ ਖਸਮ ਸਮਾਏ ਪੌੜੀ। ਨਾਨਕ ਦੰਤਨ ਜਾਪਣ
0: ਹਰ ਤਾਂ ਕੇ ਪਾਰਾ ਵਾਰਿਆ ਪ੍ਰਾਇ ਸਾਤੀ।

ਪੌੜੀ ਨਾਨਕ ਅੰਤ ਨਾ ਜਾਪਨੀ ਹਰਤਾ ਕੇ ਭਰਾਵਾ ਆਪ ਕਰੈ ਸਾਖੀ ਵੀਰ ਆਪ ਕਰੈ ਮਾਂ ਇੱਕ ਨਾ ਗਲੀ ਜੰਜੀਰੀਆਂ ਤੁਰੀ ਚਰੇ ਵਸਿਆ ਆਪ ਕਰੈ ਕਰੇ ਆਪ ਹੋ ਕੇ ਸਿਓ ਕਰੀ ਪੁਕਾਰ ਨਾਨਕ

ਦਾ ਪਹਿਲਾ ਆਪੇ ਭਾਂਡੇ ਸਰਜਨ ਆਪੇ ਪੂਰਨ ਦੇ ਇੱਕ ਨੀ ਦੁੱਧ ਸਮਾਈਏ ਚੁੱਲੇ ਰਹਿਣ ਚੜੇ ਇੱਕ ਨਿਹਾਲੀ ਪੈ ਸਵਨ ਇੱਕ ਉੱਪਰ ਰਹਿਣ ਖੜੇ।

0: ਪੌੜੀ ਵੱਡੀਆਂ ਵੱਡਿਆਈਆਂ ਕਿਸ ਕਹਿਣਾ ਕਹਿਣ ਨਾ ਜਾਏ ਸੁਪਰਤਾ ਕਦਰ ਕਰੀ ਏ ਜੀਆ ਰਿਜਕ ਸੰਭਾਹੇ ਸਾਈਕਾਰ ਕਮਾਉਣੀ ਧੁਰ ਛੋਟੀ ਤਿੰਨੇ ਪਾਏ ਨਾਨਕ ਕੀ ਬਾਹਰੀ ਹੋ ਤੂੰ ਜੀ ਨਾਹੀ ਜਾਏ ਸੋ ਕਰੇ ਜੇ ਸਰਦਾਰ ਦਾਇਰ ਜੈ ਸ਼ੁਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
2: ਪੌੜੀ ਵਡੇਕੀਆਂ ਵਡਿਆਈਆਂ ਕਿਸ ਕਹਿਣਾ ਕਹਿਣ ਨਾ ਜਾਏ ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਜਕ ਸੰਭਾਹੇ ਸਾਈ ਕਰ ਕਮਾਵਣੀ ਤੁਰ ਛੋਡੀ ਤਿੰਨੇ ਪਾਏ ਨਾਨਕੇ ਕੀ ਬਾ

0: ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਸਿਰ ਸ਼ਾਹ ਪਾਤਸ਼ਾਹ ਨਿਹਚਲ ਚੌਰ ਛਤ ਬੋੜੀ ਵੱਡੀ ਹੋ ਵੱਡਾ ਭਾਰ ਤੇਰਾ ਮਰਤਬਾ ਰੰਗ ਪ੍ਰੰਗ ਨਿਕਨ ਜਪਣ ਕਰਤਬਾ ਜੀਆ ਅੰਦਰ ਜੀਓ ਸਭ ਜਾਣ ਲਾ ਸਭ ਤੇਰੇ ਵਸ ਤੇਰਾ ਘਰ ਭਲਾ ਤੇਰੇ ਘਰ ਆਨੰਦ ਦਾਇਕ ਤੁਧ ਕਰ ਮਾਨ ਮਹੱਤਾ ਤੇਜ ਆਪਣੇ ਆਪ ਜਰ ਸਰਬ ਕਲਾ ਭਰਪੂਰ ਜਿਸੈ ਜਤ ਕਥਾ ਨਾਨਕ ਦਾ ਸੁਦਾਸ ਤੁਧ ਆਗੇ ਬਿਲਵਤਾ ਤੇਰਾ ਜੀ ਤੇਰਾ ਨਾਮ ਸਤ ਹੈ ਸ੍ਰੀ ਵਾਹਿਗੁਰੂ
1: ਪੌੜੀ ਵੱਡੀ ਹੋ ਵੱਡਾ ਪਾਰ ਤੇਰਾ ਮਰਤਬਾ ਰੰਗ ਪਰੰਗ ਅਨੇਕ ਨ ਜਾਪਨ ਕਰਤਬਾ ਜੀਆਂ ਅੰਦਰ ਜੀਓ ਸਭ ਕਿਸ ਜਾਣ ਲਾ ਸਭ ਕਿਸ ਤੇਰਾ ਵਸ ਤੇਰਾ ਘਰ ਭਲਾ ਤੇਰੇ ਘਰ ਆਨੰਦ ਵਧਾਈ ਤੁਧ ਕਰ ਮਾਣ ਮਹੱਤਾ ਤੇਜ ਆਪਣਾ ਆਪ ਜਰ ਸਰਬ ਕਲਾ ਭਰਪੂਰ ਦਿਸੈ ਜਤ ਕਥਾ ਨਾਨਕ ਦਸ ਦਾਸ ਤੁਧ ਆਗੈ ਬਿਨਵਤਾ
0: ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਤੁਏ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬੋਲੋ ਜੀ ਵਾਹਿਗੁਰੂ, ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮ ਦਾਸ ਹੋਈ ਸਹਾਇ, ਅਰਜਨ ਹਰਗੋਬਿੰਦ ਨਾਮ ਸਿਮਰਾਂ ਸ੍ਰੀ ਹਰ ਰਾਇ, ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿਟੈ ਸਭ ਦੁਖ ਜਾਇ, ਤੇਗ ਬਹਾਦਰ ਸਿਮਰੈ ਘਰ ਨੌ ਨਿਧ ਆਵਤਾਇ, ਸਭ ਥਾਈ ਹੋਏ ਸਹਾਇ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ, ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦੀਦਾਰ ਦਾ ਧਿਆਨ ਧਾਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ, ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇ ਚਲਾਈ ਤੇ ਗਵਾਹੀ, ਦੇਖ ਕੇ ਅਣ ਡਿੱਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੇ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ,

tengo fatihin berdaki pajang mantaki jitan Sri Sahib ji sahai kal se ji ke bol bal bolo ji wahe guru bolo je ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਪੁਰਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤ ਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋਂ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹੇ ਗੁਰੂ ਬੋਲੋ ਜੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰੱਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵੀ ਛੋੜਿਆ ਗਿਆ ਹੈ

ਹਰ ਨਾਮ ਦ੍ਰਿੜਾਇਆ, ਬਿਨ ਲਾਵਾ ਜੀਵਨ ਬਿਰਥਾ ਰਹਾ। ਬਿਨ ਗੌਰ ਮੂੜ ਪਏ ਹੈ ਮਨ ਮੁਖ, ਤੇ ਮੋਹ ਮਾਇਆ ਨਿਤ ਫਾਫਾ। ਤਿਨ ਸਾਧੂ ਚਰਨ ਨਾ ਸੇਵੇ ਕਬਹੁ, ਤਿਨ ਸਭ ਜਨਮ ਅਕਥਾ। ਜਿਨ ਸਾਧੂ ਚਰਨ ਸਾਧ ਪਗ ਸੇਵੇ, ਤਿਨ ਸਫਲ ਜਨਮ ਸਨਥਾ। ਮੋਕਉ ਕੀ ਜੈ ਦਾਸ ਦਾਸ ਦਾਸਨ ਕੋ, ਹਰ ਦਇਆ ਧਾਰ ਜਗਨਨਾਥ। ਹਮ ਅੰਧੋ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੇ ਮੁਬਾਰਕ ਦਰਬਾਰ ਦੇ ਅੰਦਰ ਪਾਵਨ ਬਾਣੀ ਨਾਲ ਜੁੜੇ ਬੈਠੇ ਪਰਮ ਸਨਮਾਨਯੋਗ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ, ਸਤਿਗੁਰੂ ਗਰੀਬ ਨਿਵਾਸ ਜੀ ਦੀ ਕਿਰਪਾ ਨਾਲ ਜ਼ਿੰਦਗੀ ਦਾ ਇਹ ਸਮਾਂ ਜੋ ਅਸੀਂ ਸਤਿਗੁਰੂ ਜੀ ਦੀ ਬਾਣੀ ਦੇ ਰਾਹੀਂ ਸਫਲ ਕਰਨ ਦਾ ਯਤਨ ਕਰ ਰਹੇ ਹਾਂ, ਆਓ ਯਤਨ ਕਰੀਏ ਕਿ ਸਾਡਾ ਗੁਰੂ ਦਰ ਤੇ ਬੈਠਣਾ, ਬਾਣੀ ਨਾਲ ਜੁੜ ਬੈਠਣਾ ਸਤਿਗੁਰੂ ਜੀ ਨੂੰ ਪ੍ਰਵਾਨ ਹੋ ਜਾਏ, ਦਾਤੇ ਦੀ ਕਿਰਪਾ ਦੇ ਅਸੀਂ ਪਾਤਰ ਬਣ ਜਾਈਏ, ਜਿਸ ਨਾਲ ਸਾਡਾ ਇਹ ਜ਼ਿੰਦਗੀ ਦਾ ਰਹਿਣ ਸਹਿਣ ਸੱਚਮੁੱਚ ਹੀ ਸੋਹਣਾ ਹੋ ਜਾਏ। ਸਤਿਗੁਰੂ ਜੀ ਦਾ ਤਾਂ ਸਾਡੀ ਜ਼ਿੰਦਗੀ ਦੇ ਪ੍ਰਤੀ ਇਹੀ ਮਕਸਦ ਹੈ। ਗਰੀਬ ਨਿਵਾਸ ਜੀ ਨੇ ਤਾਂ ਸਾਡੀ ਇਸ ਜ਼ਿੰਦਗੀ ਦੇ, ਸਾਡੇ ਸਮਾਜ ਦੇ ਪ੍ਰਤੀ ਇਹੀ ਸੋਚ ਥਾਂ ਪੁਰ ਥਾਂ ਬਾਣੀ ਦੇ ਅੰਦਰ ਰੱਖੀ ਹੈ ਕਿ ਅਸੀਂ ਸੋਹਣਾ ਚੰਗਾ ਜੀਵਨ ਬਤੀਤ ਕਰਨਾ ਹੈ, ਇਸ ਸਮਾਜ ਨੂੰ ਚੰਗੀ ਸਿਹਤ ਬਖਸ਼ਿਸ਼ ਕਰਨੀ ਹੈ, ਇਸ ਸਮਾਜ ਨੂੰ ਸੋਹਣੇ ਤਰੀਕੇ ਨਾਲ ਚੰਗਾ ਨਰੋਆ ਚਾਲ ਚੱਲਣ ਬਖਸ਼ਣਾ ਹੈ। ਇਹ ਸਤਿਗੁਰੂ ਗਰੀਬ ਨਿਵਾਸ ਜੀ ਦਾ ਪਾਵਨ ਬਾਣੀ ਦਾ ਮਨੋਰਥ ਹੈ। ਹੁਣ ਗਰੀਬ ਨਿਵਾਸ ਜੀ ਨੇ ਸਾਨੂੰ ਚੰਗਾ ਜੀਵਨ, ਚੰਗਾ ਸਮਾਜ ਦੇਣ ਵਾਸਤੇ ਸਤਿਗੁਰੂ ਜੀ ਨੇ ਬੇਅੰਤ ਗਿਆਨ ਆਲੇ ਦੁਆਲੇ ਦਾ ਉਦਾਹਰਣਾਂ ਸਹਿਤ ਔਰ ਬੇਅੰਤ ਉਹ ਸਾਰੀਆਂ ਗੱਲਾਂ ਜੋ ਸਮਾਜ ਵਿੱਚ ਪਹਿਲਾਂ ਵੀ ਪ੍ਰਚਲਿਤ ਸਨ, ਜਿਨ੍ਹਾਂ ਦੇ ਕਾਰਨ ਨਾ ਕਿਸੇ ਮਨੁੱਖ ਨੇ ਚੰਗਾ ਜੀਵਨ ਜੀਵਿਆ, ਨਾ ਕੋਈ ਸਮਾਜ ਨੇ ਚੰਗਾ ਜਿਹੜਾ ਹੈ ਉਹ ਕੋਈ ਕਾਰ ਵਿਹਾਰ ਅਪਣਾਇਆ, ਨਾ ਸਮਾਜ ਦੀ ਦਿੱਖ ਚੰਗੀ ਬਣ ਸਕੇ, ਨਾ ਕਿਸੇ ਦਾ ਜੀਵਨ ਚੰਗਾ ਬਣ ਸਕਿਆ। ਐਸੇ ਕਰਮ ਵੀ ਸਤਿਗੁਰੂ ਜੀ ਨੇ ਬਾਣੀ ਅੰਦਰ ਦਰਸਾ ਕੇ ਮਨਾ ਕਰ ਦਿੱਤਾ ਕਿ ਇਹ ਕਰਮ ਨਾ ਕਰਿਓ, ਇਹਨਾਂ ਕਰਮ ਕਰਨ ਨਾਲ ਕੋਈ ਫਾਇਦਾ ਨਹੀਂ ਹੋਏਗਾ। ਸਤਿਗੁਰੂ ਜੀ ਦਾ ਅੱਜ ਦਾ ਇਹ ਪਾਵਨ ਪਵਿੱਤਰ ਵਿਚਾਰ ਜੋ ਗੁਰੂ ਅਮਰਦਾਸ ਜੀ ਦਾ ਉਚਾਰਣ ਕੀਤਾ ਹੋਇਆ ਹੈ, ਆਨੰਦ ਬਾਣੀ ਦੀ ਇਹ 18ਵੀਂ ਪੌੜੀ, ਸਤਿਗੁਰੂ ਆਖਦੇ ਆ ਕਰਮੀ ਸਹਿਜ ਨਾ ਉਪਜੈ। ਕਰਮੀ, ਕਰਮੀ ਦਾ ਅਰਥ ਕਰਮ ਕਾਂਡ ਕਰਨ ਨਾਲ, ਕੇਵਲ ਬਾਹਰੀ ਤੌਰ ਤੇ ਕਰਮ ਕਰੀ ਜਾਣੇ, ਵੇਖਾ ਵੇਖੀ ਦੇ ਕਰਮ ਕਰੀ ਜਾਣੇ, ਸਤਿਗੁਰੂ ਆਖਦੇ ਕਰਮੀ ਸਹਿਜ ਨਾ ਉਪਜੈ। ਸਹਿਜ ਦਾ ਅਰਥ ਹੈ ਟਿਕਾ, ਸਹਿਜ ਦਾ ਅਰਥ ਹੈ ਗੁਰੂ ਵਾਲੀ ਮਤ ਨਾ ਉਪਜੈ, ਨਹੀਂ ਪੈਦਾ ਹੋਏਗੀ। ਕਰਮ ਕਾਂਡ ਕੀਤੇ ਆ, ਗੁਰੂ ਵਾਲੀ ਮਤ ਇਹ ਟਿਕਾ ਵਾਲਾ ਜੀਵਨ ਨਹੀਂ ਪੈਦਾ ਹੋਏਗਾ, ਤੇ ਜਦੋਂ ਫਿਰ ਟਿਕਾ ਵਾਲਾ ਜੀਵਨ ਨਹੀਂ ਪੈਦਾ ਹੋਏਗਾ, ਗੁਰੂ ਵਾਲੀ ਮਤ ਵਾਲਾ ਜੀਵਨ ਨਹੀਂ ਬਣੇਗਾ, ਤੇ ਸਤਿਗੁਰੂ ਆਖਦੇ ਵਿਣ ਸਹਿਜ ਹੈ ਸਹਿਸਾ ਨਾ ਜਾਏ। ਜਿੰਨੀ ਦੇਰ ਤੱਕ ਇਹ ਸਹਿਜ ਟਿਕਾ ਗੁਰੂ ਦੀ ਮਤ ਜੀਵਨ ਵਿੱਚ ਨਹੀਂ ਹੋਏਗੀ, ਜੀਵਨ ਦਾ ਸਹਿਸਾ, ਸਹਿਸਾ ਦਾ ਅਰਥ ਹੈ ਸਹਿਮ, ਡਰ, ਹਰ ਵਕਤ ਦਾ ਇਹ ਸਹਿਮ ਮਨ ਵਿੱਚ ਬਣਿਆ ਹੀ ਰਹੇਗਾ। ਕਦੀ ਕਿਸੇ ਪ੍ਰਕਾਰ ਦਾ ਸਹਿਮ, ਕਦੀ ਕਿਸੇ ਪ੍ਰਕਾਰ ਦਾ ਸਹਿਮ, ਕਦੀ ਕਿਸੇ ਪ੍ਰਕਾਰ ਦਾ ਸਹਿਮ, ਇਹ ਕਦੀ ਵੀ ਖਤਮ ਨਹੀਂ ਹੋਏਗਾ। ਫਿਰ ਸਤਿਗੁਰੂ ਆਖਦੇ ਹੈ ਨਾ ਜਾਏ ਸਹਿਸਾ ਕਿਤੇ ਸੰਜਮ, ਸੰਜਮ ਦਾ ਅਰਥ ਹੈ ਤਰੀਕਾ, ਕਿਸੇ ਵੀ ਤਰੀਕੇ ਨਾਲ ਇਹ ਸਹਿਮ ਅੰਦਰੋਂ ਜਾਂਦਾ ਨਹੀਂ, ਕਿਸੇ ਵੀ ਤਰੀਕੇ ਨੂੰ ਅਪਣਾਇਆ ਇਹ ਅੰਦਰ ਦਾ ਡਰ, ਇਹ ਖੌਫ ਨਿਕਲਦਾ ਨਹੀਂ, ਹਰ ਵਕਤ ਅੰਦਰ ਕਿਸੇ ਨਾ ਕਿਸੇ ਪ੍ਰਕਾਰ ਦਾ ਡਰ ਬਣਿਆ ਹੋਇਆ ਹੈ, ਇਹ ਸਹਿਮ ਚੰਬੜਿਆ ਹੋਇਆ ਹੈ। ਰਹੇ ਕਰਮ ਕਮਾਏ, ਲੋਕ ਬੜੇ ਕਰਮ ਕਰ ਕਰਕੇ ਥੱਕ ਗਏ ਹਨ, ਬਹੁਤ ਕਰਮ ਕਰ ਕਰਕੇ ਲੋਕਾਂ ਨੇ ਵੇਖ ਲਏ ਹਨ, ਪਰ ਇਹ ਅੰਦਰ ਦਾ ਸਹਿਮ ਖਤਮ ਨਹੀਂ ਹੁੰਦਾ। ਸੱਚਮੁੱਚ ਹੀ ਸਤਿਗੁਰੂ ਗਰੀਬ ਨਿਵਾਸ ਜੀ ਦਾ ਇਹ ਉਪਦੇਸ਼, ਗਰੀਬ ਨਿਵਾਸ ਜੀ ਦੀ ਇਹ ਮਤ ਜੇ ਅਸੀਂ ਪਾਵਨ ਬਾਣੀ ਚੋਂ ਹੋਰ ਵਿਚਾਰਨ ਦਾ ਯਤਨ ਕਰਾਂਗੇ ਤਾਂ ਸਮਾਜ ਕਰਮ ਬਹੁਤ ਕਰਦਾ ਹੈ, ਕਿਉਂਕਿ ਕਰਮ ਕਰਨ ਵਿੱਚ ਹਰ ਕੋਈ ਆਜ਼ਾਦ ਹੈ, ਕਿਸੇ ਨੂੰ ਰੋਕਿਆ ਨਹੀਂ ਜਾ ਸਕਦਾ, ਕਿਸੇ ਦੀ ਬਾਂਹ ਨਹੀਂ ਫੜੀ ਜਾ ਸਕਦੀ, ਸਿਰਫ ਸਮਝਾਇਆ ਜਾ ਸਕਦਾ ਹੈ। ਹੁਣ ਸਤਿਗੁਰੂ ਗਰੀਬ ਨਿਵਾਸ ਜਦੋਂ ਬਖਸ਼ਿਸ਼ ਕਰਦੇ ਆ ਤੇ ਆਖਦੇ ਸਮਾਜ ਕਰਮ ਕਰਨ ਵਿੱਚ ਤੇ ਇੰਨਾ ਆਜ਼ਾਦ ਹੈ, ਇੰਨਾ ਆਜ਼ਾਦ ਹੈ, ਪਤਾ ਨਹੀਂ ਵੇਖਾ ਵੇਖੀ ਇਧਰੋਂ ਉਧਰੋਂ ਸੁਣ ਸੁਣਾ ਕੇ ਕਿੰਨੇ ਕੁ ਕਰਮ ਅਸਾਂ ਗ੍ਰਿੜ ਕੀਤੇ ਹੋਏ, ਕਿੰਨੇ ਕੁ ਕਰਮ ਇਹ ਸਮਾਜ ਕਰੀ ਜਾ ਰਿਹਾ ਹੈ। ਪਰ ਇਹ ਕਰਮ ਕਰਨ ਨਾਲ ਨਾ ਤੇ ਅੰਦਰੋਂ ਸਹਿਮ ਖਤਮ ਹੋਇਆ, ਨਾ ਅੰਦਰ ਗੁਰੂ ਵਾਲੀ ਮੱਤ ਟਿਕਾ ਵਾਲਾ ਜੀਵਨ ਬਣਿਆ। ਇਹ ਹਰ ਵਕਤ ਦੀ ਭਟਕਣਾ ਸਮਾਜ ਵਿੱਚ ਬਣੀ ਰਹਿੰਦੀ ਹੈ। ਹੁਣ ਸਤਿਗੁਰੂ ਗਰੀਬ ਨਿਵਾਜ ਜਦੋਂ ਐਸੀ ਬਖਸ਼ਿਸ਼ ਕਰਦੇ ਹੈ, ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਦੋਂ ਜੋਗੀਆਂ ਨਾਲ ਵਿਚਾਰ ਚਰਚਾ ਕਰਨ ਵਾਸਤੇ ਬੈਠੇ, ਜੋਗੀਆਂ ਨਾਲ ਵਿਚਾਰ ਚਰਚਾ ਕਰਦਿਆਂ ਬਹੁਤ ਸਾਰੇ ਸਵਾਲ ਜੋਗੀਆਂ ਨੇ ਕੀਤੇ, ਬਹੁਤ ਸਾਰੇ ਸਵਾਲਾਂ ਦੇ ਜਵਾਬ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਦਿੱਤੇ, ਔਰ ਉਹ ਸਾਰੀ ਹੀ ਬਾਣੀ, ਉਹ ਸਾਰਾ ਹੀ ਵਿਚਾਰ ਤੱਤ ਗੁਰੂ ਨਾਨਕ ਸਾਹਿਬ ਜੀ ਨੇ ਪਾਵਨ ਬਾਣੀ ਦੇ ਅੰਦਰ ਲਿਖ ਕੇ ਤੇ ਬਾਣੀ ਦਾ ਨਾਂ ਲਿਖਿਆ ਸਿੱਧ ਗੋਸ਼ਟ। ਹੁਣ ਜਦੋਂ ਅਸੀਂ ਸਿੱਧ ਗੋਸ਼ਟ ਨੂੰ ਪੜਾਂਗੇ ਤੇ ਸਤਿਗੁਰੂ ਜੀ ਨੇ ਸਾਨੂੰ ਉਹ ਸਾਰਾ ਵਿਚਾਰ ਉਸੇ ਤਰ੍ਹਾਂ ਸਾਹਮਣੇ ਰੱਖ ਕੇ ਸਮਝਾ ਦਿੱਤਾ ਕਿ ਦੇਖੋ ਕਰਮ ਲੋਕ ਕਰ ਰਹੇ ਨੇ, ਕਰਮ ਕਰਨ ਵਾਸਤੇ ਤਰੀਕੇ ਬੜੇ ਅਪਣਾਏ ਹੋਏ ਨੇ, ਪਰ ਜੀਵਨ ਦੇ ਅੰਦਰ ਟਿਕਾ ਨਹੀਂ। ਭਰਮ ਹੀ ਭਰਮ ਹੈ, ਲਗਾਤਾਰ ਵਹਿਮ ਹੀ ਵਹਿਮ ਹੈ, ਜ਼ਿੰਦਗੀ ਦੇ ਅੰਦਰ ਭਟਕਣਾ ਹੀ ਭਟਕਣਾ ਹੈ। ਸਹਿਜ ਨਾਂ ਦੀ ਕੋਈ ਚੀਜ਼ ਨਹੀਂ, ਚੰਗਾ ਵਿਚਾਰ ਚੰਗੇ ਗੁਣ ਜੀਵਨ ਵਿੱਚ ਪੈਦਾ ਹੀ ਨਹੀਂ ਹੋਏ। ਹੁਣ ਸਤਿਗੁਰੂ ਗੁਰੂ ਨਾਨਕ ਸਾਹਿਬ ਜਦੋਂ ਰਹਿਮਤ ਕਰਦੇ ਹੈ ਤੇ ਜੋਗੀਆਂ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਚੱਲਦਿਆਂ ਹੋਇਆਂ ਸਵਾਲ ਕੀਤਾ ਤੇ ਆਖਿਆ, ਬਾਬਾ ਨਾਨਕਾ ਤੂੰ ਇੱਕ ਸ਼ਬਦ ਦੀ ਗੱਲ ਕਰਦਾ ਆ, ਸ਼ਬਦ ਦੀ ਗੱਲ ਕਰਦਾ, ਵਾਰ ਵਾਰ ਸ਼ਬਦ ਦੀ ਗੱਲ ਕਰਦਾ, ਇਹ ਸ਼ਬਦ ਹੀ ਸਭ ਕੁਝ ਹੈ, ਇਹ ਸ਼ਬਦ ਹੀ ਬਹੁਤ ਗੁਣਾ ਵਾਲਾ ਹੈ, ਇਹ ਸ਼ਬਦ ਰਾਹੀਂ ਹੀ ਸਿਫਤ ਸਲਾਹ ਹੋ ਸਕਦੀ ਹੈ। ਬਾਬਾ ਨਾਨਕ ਜੀ ਕਿਰਪਾ ਕਰਕੇ ਇਹ ਸਮਝਾਓ, ਪਹਿਲਾਂ ਤਾਂ ਇਹ ਦੱਸੋ ਕਿ ਤੁਹਾਡਾ ਗੁਰੂ ਕੌਣ ਹੈ। ਜਦੋਂ ਉਹਨਾਂ ਨੇ ਸਵਾਲ ਕੀਤਾ ਤੇ ਸਵਾਲ ਦੇ ਬੋਲ ਹਨ ਕਿ ਦੱਸ ਮੈਨੂੰ ਵੀ ਉਹ ਤਰੀਕਾ ਕੀ ਹੈ, ਉਹ ਸਮਾਂ ਕਿਹੜਾ ਹੈ, ਉਹ ਸਾਰਾ ਉਪਦੇਸ਼ ਕਿਹੜਾ ਹੈ ਜਿਸ ਨਾਲ ਇਹ ਸੰਸਾਰ ਸਾਗਰ ਨੂੰ ਭਰਿਆ ਜਾ ਸਕਦਾ ਹੈ। ਪਹਿਲਾਂ ਸਿੱਧਾਂ ਦੇ ਆਪਾਂ ਸਵਾਲ ਦੇ ਬੋਲ ਜਿਹੜੇ ਹਨ ਗੁਰੂ ਨਾਨਕ ਸਾਹਿਬ ਨੇ ਜਿਹੜੇ ਬਾਣੀ ਅੰਦਰ ਰੱਖੇ, ਪਹਿਲਾਂ ਅਸੀਂ ਉਹਨਾਂ ਨੂੰ ਵੇਖ ਲਈਏ। ਕਵਣ ਮੂਲ ਕਵਣ ਮਤ ਵੇਲਾ, ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ। ਕਵਣ ਮੂਲ, ਇਸ ਜੀਵਨ ਦਾ ਮੂਲ ਕੀ ਹੈ, ਆਰੰਭ ਕੀ ਹੈ, ਮੁੱਢ ਕੀ ਹੈ। ਕਵਣ ਮਤ ਵੇਲਾ, ਇਸ ਮਨੁੱਖਾ ਜਨਮ ਵਿੱਚ ਰਹਿੰਦਿਆਂ ਹੋਇਆਂ ਕਿਹੜੀ ਮਤ ਲੈਣ ਦਾ ਸਮਾਂ ਹੈ, ਮਤ ਕਿਹੜੀ ਲੈਣੀ ਚਾਹੀਦੀ ਹੈ। ਕਵਣ ਮੂਲ ਕਵਣ ਮਤ ਵੇਲਾ, ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ। ਜਿਸ ਦਾ ਤੂੰ ਚੇਲਾ ਹੈ ਉਹ ਤੇਰਾ ਗੁਰੂ ਕੌਣ ਹੈ, ਜਿਹੜਾ ਤੈਨੂੰ ਸ਼ਬਦ ਦੀ ਗੱਲ ਕਹਿੰਦਾ ਹੈ, ਜਿਸ ਨੇ ਤੈਨੂੰ ਸ਼ਬਦ ਦੀ ਦਾਤ ਦਿੱਤੀ ਹੈ। ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉੱਤਰ ਦਿੰਦਿਆਂ ਹੋਇਆਂ, ਇਹ ਵਹਿਮਤ ਕਰਦਿਆਂ ਹੋਇਆਂ ਜਿੱਥੇ ਜੋਗੀਆਂ ਨੂੰ ਜਵਾਬ ਦਿੱਤਾ, ਉੱਥੇ ਸਦਾ ਲਈ ਸਾਨੂੰ ਇਹ ਸਹਿਦ ਦੇ ਦਿੱਤੀ। ਗਰੀਬ ਨਿਵਾਜ ਨੇ ਕਹਿ ਦਿੱਤਾ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਜੋਗੀਆਂ ਨੇ ਪੁੱਛਿਆ ਸੀ ਜੀਵਨ ਦਾ ਮੂਲ ਕੀ ਹੈ, ਜੀਵਨ ਇਸ ਮਨੁੱਖਾ ਜਨਮ ਵਿੱਚ ਮਤ ਕਿਸ ਦੀ ਲੈਣੀ ਹੈ, ਤੇ ਸਤਿਗੁਰੂ ਨੇ ਆਖਿਆ ਪਾਵਨ ਆਰੰਭ ਸਤਿਗੁਰ ਮਤ ਵੇਲਾ। ਜਦੋਂ ਇਹ ਸਰੀਰ ਦਾ ਪਹਿਲਾ ਸਵਾਸ ਆਰੰਭ ਹੋਵੇ, ਸਤਿਗੁਰੂ ਦੀ ਮਤ ਲੈਣ ਦਾ ਇਹ ਸਮਾਂ ਹੈ, ਸਤਿਗੁਰੂ ਦੀ ਮਤ ਅਨੁਸਾਰ ਹੀ ਚੱਲਣਾ ਚਾਹੀਦਾ ਹੈ। ਸ਼ਬਦ ਗੁਰੂ ਸੁਰਤ ਧੁਨ ਚੇਲਾ, ਮੇਰਾ ਗੁਰੂ ਸ਼ਬਦ ਹੈ ਔਰ ਇਸ ਸ਼ਬਦ ਵਿੱਚ ਟਿਕੀ ਹੋਈ ਸੁਰਤ ਇਹ ਮੇਰੀ, ਇਹ ਇਸ ਦਾ ਚੇਲਾ ਹੈ। ਸਰੀਰ ਕਰਕੇ ਨਾ ਮੇਰਾ ਕੋਈ ਗੁਰੂ ਹੈ, ਨਾ ਮੈਂ ਸਰੀਰ ਕਰਕੇ ਇਸ ਸ਼ਬਦ ਦਾ ਚੇਲਾ ਹਾਂ, ਸੁਰਤ ਚੇਲਾ ਹੈ, ਗਿਆਨ ਉਪਦੇਸ਼ ਮੇਰਾ ਗੁਰੂ ਹੈ। ਗੁਰੂ ਸਵਾਰਿਓ, ਜਦੋਂ ਜੋਗੀਆਂ ਨੇ ਐਸਾ ਵਿਚਾਰ ਗੁਰੂ ਨਾਨਕ ਸਾਹਿਬ ਦਾ ਸੁਣਿਆ ਤੇ ਉਹਨਾਂ ਨੇ ਆਖਿਆ ਸ਼ਬਦ ਦੁਆਰਾ ਕਿਵੇਂ ਪਾਰ ਲੰਘ ਸਕਦੇ ਹਾਂ, ਸ਼ਬਦ ਦੁਆਰਾ ਸਾਡਾ ਕੀ ਬਣ ਸਕਦਾ ਹੈ, ਸ਼ਬਦ ਦੁਆਰਾ ਸਾਡਾ ਜੀਵਨ ਉੱਚਾ ਸੁੱਚਾ ਨਹੀਂ ਬਣ ਸਕਦਾ। ਫਿਰ ਜੋਗੀਆਂ ਨੇ ਜਦੋਂ ਇਸ ਤਰ੍ਹਾਂ ਦਾ ਵਿਚਾਰ ਪ੍ਰਗਟ ਕੀਤਾ ਤੇ ਫਿਰ ਅਗਲਾ ਸਵਾਲ ਕੀਤਾ ਤੇ ਉਹਨਾਂ ਨੇ ਆਖਿਆ, ਹਾਟੀ ਬਾਟੀ ਰਹੇ ਨਿਰਾਲੇ, ਅਸੀਂ ਇਹ ਸੰਸਾਰ ਦੇ ਜੰਜਾਲ ਵਿੱਚ ਨਹੀਂ ਪੈਂਦੇ, ਜੰਜਾਲ ਵਿੱਚ ਪੈ ਕੇ ਤੇ ਨਾਮ ਜਪਿਆ ਹੀ ਨਹੀਂ ਜਾ ਸਕਦਾ। ਇਹ ਜਿੰਨੇ ਧੰਦੇ ਹਨ ਸੰਸਾਰ ਦੇ, ਜਿੰਨਾ ਕਾਰੋਬਾਰ ਹੈ, ਗ੍ਰਿਸਤੀ ਜੀਵਨ ਜਿਉਗੇ ਤੇ ਪਰਮੇਸ਼ਵਰ ਦਾ ਨਾਮ ਜਪਿਆ ਹੀ ਨਹੀਂ ਜਾ ਸਕਦਾ। ਇਸ ਕਰਕੇ ਹਾਟੀ ਬਾਟੀ ਰਹੇ ਨਿਰਾਲੇ, ਰੁੱਖ ਬਿਰਖ ਉਦਿਆਨੇ, ਅਸੀਂ ਤਾਂ ਜੰਗਲਾਂ ਵਿੱਚ ਰਹਿੰਦੇ ਹਾਂ, ਰੁੱਖਾਂ ਵਿੱਚ ਰਹਿੰਦੇ ਹਾਂ, ਅਸੀਂ ਉਦਿਆਨ ਬੀਆਬਾਨ ਜੰਗਲ ਵਿੱਚ ਰਹਿੰਦੇ ਹਾਂ, ਗ੍ਰਿਸਤੀ ਜੀਵਨ ਦੇ ਵਿੱਚ ਰਹਿ ਕੇ ਨਾਮ ਨਹੀਂ ਜਪਿਆ ਜਾ ਸਕਦਾ। ਹਾਟੀ ਬਾਟੀ ਰਹੇ ਨਿਰਾਲੇ, ਰੁੱਖ ਬਿਰਖ ਉਦਿਆਨੇ, ਕੰਧ ਮੂਲ ਆਹਾਰੋ ਖਾਈਏ, ਉਹਦੋਂ ਬੋਲੇ ਗਿਆਨੇ। ਅਸੀਂ ਤਾਂ ਕੰਦ ਮੂਲ ਖਾਂਦੇ ਹਾਂ। ਕੰਦ ਮੂਲ ਖਾ ਕੇ ਪਰਮੇਸ਼ਰ ਦਾ ਨਾਮ ਜਪਿਆ ਜਾ ਸਕਦਾ। ਚੰਗਾ ਖਾਣਾ ਖਾ ਕੇ, ਸਹੂਲਤਾਂ ਲੈ ਕੇ ਔਰ ਸਮਾਜ ਵਿਚ ਰਹਿ ਕੇ, ਗ੍ਰਿਸ਼ਤੀ ਜੀਵਨ ਵਿਚ ਰਹਿ ਕੇ ਨਾਮ ਨਹੀਂ ਜਪਿਆ ਜਾ ਸਕਦਾ। ਇਹ ਜੋਗੀਆਂ ਦਾ ਮਤ ਸੀ। ਤੀਰਥ ਨਾਈਐ ਸੁਖ ਫਲ ਪਾਈਐ ਮੈਲ ਨਾ ਲਾਗੈ ਕਾਈ। ਜੋਗੀਆਂ ਨੇ ਆਖਿਆ ਅਸੀਂ ਤੀਰਥਾਂ ਤੇ ਨਹਾਉਂਦੇ ਹਾਂ, ਜੀਵਨ ਦੀ ਮੈਲ ਧੋਨੇ ਆ, ਸੁਖ ਦੀ ਪ੍ਰਾਪਤੀ ਕਰਦੇ ਆ, ਸਾਨੂੰ ਕੋਈ ਕਿਸੇ ਪ੍ਰਕਾਰ ਦਾ ਸਹਿਮ ਨਹੀਂ, ਕੋਈ ਸ਼ੰਕਾ ਨਹੀਂ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਰਹਿਮਤ ਕਰਕੇ ਫਿਰ ਸਮਝਾਉਣ ਲੱਗੇ, ਨਹੀਂ ਤੁਸੀਂ ਆਪਣੇ ਜੀਵਨ ਵਿੱਚ ਧਿਆਨ ਮਾਰੋ, ਆਪਣੇ ਜੀਵਨ ਨੂੰ ਵਾਚਣ ਦੀ ਕੋਸ਼ਿਸ਼ ਕਰੋ, ਝੂਠ ਨਾ ਬੋਲੋ, ਸੱਚ ਤੋਂ ਮੂੰਹ ਨਾ ਫੇਰੋ। ਆਪਣੇ ਜੀਵਨ ਨੂੰ ਜੇ ਵਿਚਾਰਨ ਦੀ ਕੋਸ਼ਿਸ਼ ਕਰੋ ਕਿ ਕੀ ਤੁਹਾਡੇ ਜੀਵਨ ਅੰਦਰ ਸੁੱਖ ਹੈ, ਕੀ ਤੁਹਾਡੇ ਜੀਵਨ ਅੰਦਰ ਸਹਿਜ ਟਿਕਾ ਹੁਣ ਬਣ ਗਿਆ ਹੈ, ਕੀ ਤੁਸੀਂ ਕੰਦ ਮੂਲ ਖਾ ਕੇ ਸੰਸਾਰ ਦੇ ਜੰਜਾਲਾਂ ਨੂੰ ਛੱਡ ਕੇ ਸੱਚਮੁੱਚ ਹੀ ਨਿਰਲੇਪ ਹੋ ਗਏ ਹੋ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਦੋਂ ਲਗਾਤਾਰ ਸਵਾਲ ਕੀਤੇ ਔਰ ਗੁਰਬਾਣੀ ਦਾ ਬਹੁਤ ਸਾਰਾ ਪੱਖ ਉਹਨਾਂ ਦੇ ਸਾਹਮਣੇ ਰੱਖਿਆ, ਭਾਈ ਤੁਸੀਂ ਕਦੀ ਵੀ ਨਿਰਲੇਪ ਨਹੀਂ ਹੋਏ, ਠੀਕ ਆ, ਘਰ ਬਾਰ ਛੱਡ ਦਿੱਤਾ ਹੈ, ਸਮਾਜ ਦੇ ਧੰਦੇ ਛੱਡ ਦਿੱਤੇ ਹਨ, ਸਮਾਜ ਤੋਂ ਹਟ ਕੇ ਬਹੁਤ ਦੂਰ ਹੋ ਕੇ ਬੈਠ ਗਏ ਹੋ, ਇਸਦਾ ਮਤਲਬ ਇਹ ਨਹੀਂ ਕਿ ਜੀਵਨ ਉੱਚਾ ਹੋ ਗਿਆ, ਕਿਉਂਕਿ ਘਰ ਕੀ ਨਾਰ ਤਿਆਗੈ ਅੰਧਾ ਪਰ ਨਾਰੀ ਸਿਉ ਘੱਲ ਹੈ ਧੰਦਾ। ਜੀਵਨ ਦੇ ਅੰਦਰ ਪਾਪ ਤਾਂ ਅਜੇ ਵੀ ਉਸੇ ਤਰ੍ਹਾਂ ਹੀ ਹੈ, ਵਾਸ਼ਨਾ ਤਾਂ ਅਜੇ ਵੀ ਉਵੇਂ ਦੀ ਉਵੇਂ ਬਣੀ ਹੋਈ ਹੈ। ਫਿਰ ਕਬੀਰ ਮਾਇਆ ਤਜੀ ਤਾਂ ਕਿਆ ਭਇਆ, ਜੋ ਮਾਨ ਤਜਿਆ ਨਹੀਂ ਜਾਏ। ਤੁਸਾਂ ਮਾਇਆ ਛੱਡੀ, ਮਾਇਆ ਛੱਡਣ ਦਾ ਹੰਕਾਰ ਤੇ ਨਹੀਂ ਛੱਡ ਸਕੇ, ਮਾਇਆ ਦਾ ਹੰਕਾਰ ਕਿ ਮਾਇਆ ਛੱਡੀ ਹੈ, ਅਸੀਂ ਤਿਆਗੀ ਹਾਂ, ਸਾਡੇ ਵਰਗਾ ਤਿਆਗੀ ਕੋਈ ਨਹੀਂ, ਇਹ ਤਾਂ ਹੰਕਾਰ ਤੁਹਾਡੇ ਮਨ ਵਿੱਚ ਜਿਉਂ ਦਾ ਤਿਉਂ ਬਣਿਆ ਹੋਇਆ, ਤੁਸੀਂ ਕਿਵੇਂ ਨਿਰਲੇਪ ਹੋ ਸਕਦੇ ਹੋ। ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੂੰ ਪੁੱਛਦੇ ਆ, ਫਿਰ ਦੱਸ ਅਸੀਂ ਕਿਹੜੇ ਤਰੀਕੇ ਨਾਲ ਜੀਵਨ ਜੀਵੀਏ। ਤੇ ਗਰੀਬ ਨਿਵਾਜ ਨੇ ਸਮਝਾਇਆ, ਹਾਟੀ ਬਾਟੀ ਨੀਂਦ ਨਾ ਆਵੇ। ਭਾਈ ਕਾਰੋਬਾਰ ਕਰਦੇ ਆ, ਇਸ ਸੰਸਾਰ ਦੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਆ, ਅਵੇਸਲੇ ਨਾ ਹੋ ਜਾਈਏ, ਨੀਂਦ ਨਾ ਆ ਜਾਏ, ਭਾਵ ਵਿਕਾਰ ਨਾ ਘੇਰ ਲੈਣ, ਧੰਦਿਆਂ ਦੇ ਵਿੱਚ ਹੀ ਨਾ ਗਰਕ ਹੋ ਜਾਈਏ। ਅਸਾਂ ਆਪਣੇ ਇਨਸਾਨੀਅਤ ਵਾਲੇ ਸੁਭਾਅ ਨੂੰ ਵੀ ਸੰਭਾਲ ਕੇ ਰੱਖਣਾ ਹੈ, ਸੱਚ ਦਾ ਵੀ ਸਾਥ ਦੇਣਾ ਹੈ। ਹਾਟੀ ਬਾਟੀ ਨੀਂਦ ਨਾ ਆਵੇ, ਭਾਈ ਇਹਨਾਂ ਧੰਦਿਆਂ ਦੇ ਅੰਦਰ ਰਹਿੰਦਿਆਂ ਹੋਇਆਂ ਸਾਵਧਾਨ ਰਹਿਣਾ ਹੈ, ਅਵੇਸਲੇ ਨਹੀਂ ਹੋਣਾ, ਆਲਸੀ ਨਹੀਂ ਹੋਣਾ, ਤਾਂ ਤੇ ਅਸੀਂ ਉਸ ਵਾਹਿਗੁਰੂ ਅਕਾਲ ਪੁਰਖ ਦੇ ਸੱਚ ਗਿਆਨ ਦੀ ਉਪਦੇਸ਼ ਦੀ ਪ੍ਰਾਪਤੀ ਕਰਕੇ ਸਮਾਜ ਵਿੱਚ ਰਹਿੰਦੇ ਚੰਗਾ ਜੀਵਨ ਬਤੀਤ ਕਰ ਸਕਦੇ ਹਾਂ, ਵਰਨਾ ਇਹ ਜੀਵਨ ਬਰਬਾਦ ਹੋ ਜਾਏਗਾ। ਗਰੀਬਨ ਵਾਜ ਸਤਿਗੁਰੂ ਗੁਰੂ ਅਮਰਦਾਸ ਸਾਨੂੰ ਅੱਜ ਇਹੀ ਬਖਸ਼ਿਸ਼ ਕਰਕੇ ਇਸੇ ਤਰ੍ਹਾਂ ਦੀ ਰਹਿਮਤ ਦਿੰਦਿਆਂ ਹੋਇਆਂ ਸਮਝਾਉਂਦੇ ਆ, ਬੜੇ ਲੋਕਾਂ ਨੇ ਕਰਮ ਕੀਤੇ, ਰਹੇ ਕਰਮ ਕਮਾਏ, ਰਹੇ ਦਾ ਅਰਥ ਹੈ ਥੱਕ ਗਏ, ਰਹਿ ਗਏ, ਖਤਮ ਹੋ ਗਏ ਕਰਮ ਕਰ ਕਰਕੇ, ਪਰ ਜੀਵਨ ਦੇ ਅੰਦਰ ਸਹਿਜ ਟਿਕਾ ਨਾਂ ਦੀ ਚੀਜ਼ ਨਹੀਂ ਪੈਦਾ ਹੋਈ। ਬਾਬਾ ਨਾਮਦੇਵ ਜੀ ਨੂੰ ਪੜਾਂਗੇ ਤੇ ਬਾਬਾ ਨਾਮਦੇਵ ਜੀ ਨੇ ਇਸ ਤਰ੍ਹਾਂ ਦਾ ਹੀ ਖੁਲਾਸਾ, ਜਿਵੇਂ ਜੋਗੀਆਂ ਦਾ ਵਿਚਾਰ ਗੁਰੂ ਨਾਨਕ ਸਾਹਿਬ ਨੇ ਸਾਡੇ ਸਾਹਮਣੇ ਲਿਆਂਦਾ, ਬਾਬਾ ਨਾਮਦੇਵ ਜੀ ਨੇ ਵੀ ਇੱਕ ਇਸ ਤਰ੍ਹਾਂ ਦਾ ਸਮਾਜ ਦਾ ਕਰਮ ਕਾਂਡੀ ਪੱਖ ਸਾਹਮਣੇ ਲਿਆਂਦਾ। ਪਰ ਵੇਖੋ, ਪੜ੍ਹੀਏ ਸਤਿਗੁਰੂ ਦੀ ਬਾਣੀ। ਬਾਬਾ ਨਾਮਦੇਵ ਜੀ ਕਹਿੰਦੇ, ਬਨਾਰਸੀ ਤਾਪ ਕਰੇ ਉਲਟ, ਨਹੀਂ ਜੀਵਨ ਅੰਦਰ ਸਹਿਜ ਆ ਸਕਦਾ। ਜਿੰਨੀ ਦੇਰ ਤੱਕ ਗੁਰੂ ਦੀ ਮਤ ਨਹੀਂ ਆ ਜਾਂਦੀ, ਗੁਰੂ ਦੀ ਮਤ ਨੂੰ ਲੈ ਕੇ ਇਹਨਾਂ ਗੁਣਾਂ ਮੁਤਾਬਕ ਜ਼ਿੰਦਗੀ ਨਹੀਂ ਜਿਉਂਦੇ, ਜਿੰਨੇ ਮਰਜ਼ੀ ਕਰਮ ਕੀਤੇ ਜਾਣ, ਧਰਮ ਸਮਝ ਸਮਝ ਕੇ ਕੀਤੇ ਜਾਣ, ਜੀਵਨ ਦਾ ਟਿਕਾ ਨਹੀਂ ਬਣੇਗਾ। ਮੈਂ ਆਪਣੇ ਕੋਲੋਂ ਨਹੀਂ, ਸਤਿਗੁਰੂ ਦੀ ਬਾਣੀ ਵਿੱਚੋਂ ਬਾਬਾ ਨਾਮਦੇਵ ਜੀ ਦਾ ਸ਼ਬਦ ਆਪ ਜੀ ਦੇ ਸਾਹਮਣੇ ਰੱਖ ਰਿਹਾ, ਬਨਾਰਸੀ ਤਪ ਕਰੇ ਉਲਟ। ਕਾਂਸੀ ਵਿੱਚ ਜਾ ਕੇ ਕੋਈ ਉਲਟਾ ਲਟਕ ਕੇ ਤਪ ਕਰੇ, ਤਪ ਕਰੇ ਉਲਟਾ ਲਟਕ ਕੇ, ਬਨਾਰਸੀ ਤਪ ਕਰੇ ਉਲਟ, ਤੀਰਥ ਮਰੇ, ਤੀਰਥਾਂ ਉੱਤੇ ਜਾ ਕੇ ਆਪਣੀ ਦੇਹ ਦਾ ਤਿਆਗ ਕਰ ਦੇਵੇ, ਆਤਮ ਹੱਤਿਆ ਕਰ ਲਵੇ, ਤੀਰਥ ਮਰੇ, ਅਗਨ ਦਹੈ, ਅੱਗ ਵਿੱਚ ਸੜ ਜਾਏ, ਤੀਰਥ ਤੇ ਜਾ ਕੇ ਆਪਣੇ ਆਪ ਨੂੰ ਅੱਗ ਲਾ ਲਵੇ, ਅਗਨ ਦਹੈ, ਕਾਇਆ ਕਲਪ ਕੀਜੈ, ਆਪਣੀ ਕਾਇਆ ਨੂੰ ਉੱਥੇ ਲੇਖੇ ਲਾ ਦੇਵੇ, ਅਸ਼ਮੇਦ ਜਗ ਕੀਜੈ, ਸੋਨਾ ਗਰਭ ਦਾਨ ਦੀਜੈ, ਉੱਥੇ ਵੱਡਾ ਜਾ ਕੇ ਜਗ ਲਵਾ ਦੇਵੇ, ਅਸ਼ਮੇਦ ਜਗ, ਘੋੜਾ ਮਾਰ ਕੇ ਕੀਤਾ ਜਾਣ ਵਾਲਾ ਜਗ, ਸੋਨਾ ਗਰਭ ਦਾਨ ਦੀਜੈ, ਸੋਨੇ ਨੂੰ ਫਲਾਂ ਦੇ ਵਿੱਚ ਲੁਕਾ ਕੇ ਦਾਨ ਕੀਤਾ ਜਾਏ, ਸੋਨਾ ਗਰਭ ਦਾਨ ਦੀਜੈ, ਰਾਮ ਨਾਮ ਸਰ ਤਉ ਨਾ ਪੁੱਜੈ, ਰੱਬ ਜੀ ਦੇ ਨਾਮ ਦੇ ਬਰਾਬਰ ਇਹ ਕਰਮ ਨਹੀਂ ਪੁੱਜਦੇ, ਨਹੀਂ ਪੁੱਜਦੇ, ਨਹੀਂ ਕਿਸੇ ਤਰੀਕੇ ਪਹੁੰਚ ਸਕਦੇ ਰੱਬ ਦੇ ਨਾਮ ਦੀ ਬਰਾਬਰੀ। ਇਹ ਕਰਮ ਕਾਂਡੀ ਕਰਮ ਨਹੀਂ ਕਰ ਸਕਦੇ, ਜਿੰਨਾ ਮਰਜ਼ੀ ਕੋਈ ਕਰਮ ਕਾਂਡ ਕਰਦਾ ਰਹੇ। ਫਿਰ ਸਤਿਗੁਰੂ ਦੇ ਬਾਣੀ ਅੰਦਰ ਬਾਬਾ ਨਾਮਦੇਵ ਜੀ ਦੇ ਸ਼ਬਦ ਦਾ ਅਗਲਾ ਪੱਖ ਹੈ, ਆਖਦੇ ਹੈ ਕੁੰਭ ਜੋ ਕੇਦਾਰ ਜਾਈਏ, ਲਗਾਤਾਰ ਜਾਓ, ਗੰਗਾ ਜੋ ਗੋਦਾਵਰ ਜਾਈਏ, ਕੁੰਭ ਜੋ ਕੇਦਾਰ ਨਾਈਏ। ਗੰਗਾ ਤੇ ਜਾਓ, ਤੁਸੀਂ ਕੇਦਾਰ ਤੇ ਜਾਓ, ਕੁੰਭ ਦੇ ਮੇਲੇ ਤੇ ਜਾਓ, ਤੁਸੀਂ ਗੋਦਾਵਰੀ ਤੇ ਜਾ ਕੇ ਇਸ਼ਨਾਨ ਕਰ ਲਓ। ਗੰਗਾ ਜੋ ਗੋਦਾਵਰ ਜਾਈਏ, ਕੁੰਭ ਜੋ ਕੇਦਾਰ ਨਾਈਏ। ਗੋਮਤੀ ਸਹਿਸ ਗਊ ਦਾਨ ਕੀਜੈ, ਭਾਵੇਂ ਤੁਸੀਂ ਹਜ਼ਾਰਾਂ ਹੀ ਗਾਵਾਂ ਜਾ ਕੇ ਦਾਨ ਕਰਦੇ ਹੋ, ਪਰ ਰਾਮ ਨਾਮ ਸਰ ਤਉ ਨਾ ਪੁੱਜੈ। ਰੱਬ ਦੇ ਨਾਮ ਦੇ ਬਰਾਬਰ ਤੇ ਇਹ ਗੱਲਾਂ ਨਹੀਂ ਪਹੁੰਚਦੀਆਂ। ਇਹ ਬਹੁਤ ਹੋਸ਼ੀਆਂ ਹਨ, ਬਹੁਤ ਸ਼ੋਸ਼ੀਆਂ ਹਨ, ਬੜੀਆਂ ਥੱਲੇ ਦੀਆਂ ਗੱਲਾਂ ਹਨ। ਭਾਈ, ਸਭ ਤੋਂ ਉੱਤੇ ਤਾਂ ਸ੍ਰੇਸ਼ਟ ਪਰਮੇਸ਼ਰ ਦੀ ਸਿਫਤ ਸਲਾਹ, ਜੋ ਗੁਰਬਾਣੀ ਦੇ ਰੂਪ ਵਿੱਚ ਸਾਡੇ ਕੋਲ ਮੌਜੂਦ ਹੈ, ਔਰ ਗੁਰਬਾਣੀ ਦੇ ਰੂਪ ਵਿੱਚ ਇਹ ਸਿਫਤ ਸਲਾਹ ਨੂੰ ਕਰਦਿਆਂ ਹੋਇਆਂ ਆਪਣੇ ਜੀਵਨ ਚੱਜ ਆਚਾਰ ਨੂੰ ਉੱਚਾ ਬਣਾਉਣਾ, ਇਹੋ ਹੀ ਸਾਡੇ ਲਈ ਸਤਿਗੁਰੂ ਦਾ ਉਪਦੇਸ਼ ਹੈ। ਕੁਝ ਸਿੱਖ ਇਕੱਠੇ ਹੋ ਕੇ ਗੋਇੰਦਵਾਲ ਦੀ ਧਰਤੀ ਤੇ ਪਹੁੰਚੇ, ਔਰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਉਪਦੇਸ਼ ਸੁਣਦਿਆਂ ਸੁਣਦਿਆਂ ਇੱਕ ਦਿਨ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਜੋ ਤੁਹਾਡੇ ਚਰਨਾਂ ਵਿੱਚ ਬੈਠ ਕੇ ਅਸੀਂ ਉਪਦੇਸ਼ ਸੁਣਦੇ ਹਾਂ, ਬੜਾ ਆਨੰਦ ਆਉਂਦਾ ਹੈ, ਬੜੀ ਸਮਝ ਆਉਂਦੀ ਹੈ, ਜੀਵਨ ਅੰਦਰ ਬੜਾ ਟਿਕਾ ਆਉਂਦਾ ਹੈ। ਗਰੀਬ ਨਿਵਾਜ ਸਤਿਗੁਰੂ, ਅਸੀਂ ਮਨ ਬਣਾਇਆ ਹੈ ਕਿ ਅਸੀਂ ਹੁਣ ਆਪਣੇ ਘਰਾਂ ਨੂੰ ਵਾਪਸ ਨਹੀਂ ਜਾਵਾਂਗੇ, ਅਸੀਂ ਹੁਣ ਤੁਹਾਡੇ ਹੀ ਚਰਨਾਂ ਵਿੱਚ ਰਵਾਂਗੇ। ਸਤਿਗੁਰੂ ਗੁਰੂ ਅਮਰਦਾਸ ਜੀ ਹੱਸ ਪਏ ਔਰ ਆਖਣ ਲੱਗੇ, ਇਹ ਵਿਚਾਰ ਕਦੋਂ ਦਾ ਬਣਾਇਆ? ਕਹਿਣ ਲੱਗੇ ਜੀ, ਜਦੋਂ ਤੁਹਾਡੀ ਸੰਗਤ ਵਿੱਚ ਆ ਕੇ ਬੈਠੇ ਹਾਂ, ਰੋਜ਼ ਬੈਠਦੇ ਹਾਂ, ਰੋਜ਼ ਤੁਹਾਡੇ ਉਪਦੇਸ਼ ਨੂੰ ਸੁਣਦੇ ਹਾਂ, ਤੇ ਅੱਜ ਹੁਣ ਇਹ ਮਨ ਬਣਾ ਲਿਆ ਹੈ, ਅੱਜ ਹੀ ਬਣਾਇਆ ਹੈ, ਸਾਡੇ ਮਨ ਦਾ ਇਹ ਖਿਆਲ ਹੈ, ਅਸੀਂ ਸਲਾਹ ਬਣਾਈ ਹੈ ਕਿ ਅਸੀਂ ਹੁਣ ਵਾਪਸ ਘਰਾਂ ਵਿੱਚ ਨਹੀਂ ਜਾਵਾਂਗੇ, ਕਿਉਂਕਿ ਘਰਾਂ ਵਿੱਚ ਜਾਂਦੇ ਹਾਂ, ਕੰਮ ਧੰਦਿਆਂ ਵਿੱਚ ਲੱਗ ਜਾਂਦੇ ਹਾਂ, ਤੁਹਾਡਾ ਇਹ ਉਪਦੇਸ਼ ਭੁੱਲ ਜਾਂਦਾ ਹੈ, ਜੀਵਨ ਜਾਂਚ ਭੁੱਲ ਜਾਂਦੀ ਹੈ, ਫਿਰ ਉਹ ਹੀ ਝੂਠ ਨਿੰਦਿਆ ਚੁਗਲੀ ਜੀਵਨ ਵਿੱਚ ਆ ਜਾਂਦੀ, ਅਸੀਂ ਘਰਾਂ ਨੂੰ ਨਹੀਂ ਜਾਵਾਂਗੇ, ਅਸੀਂ ਤੁਹਾਡੇ ਚਰਨਾਂ ਵਿੱਚ ਹੀ ਰਵਾਂਗੇ। ਸਤਿਗੁਰੂ ਗੁਰੂ ਅਮਰਦਾਸ ਪਿਆਰ ਨਾਲ, ਬਖਸ਼ਿਸ਼ ਨਾਲ ਬੈਠ ਗਏ ਔਰ ਸਮਝਾਉਣ ਲੱਗੇ, ਆਖਣ ਲੱਗੇ, ਬਹਿ ਜਾਓ, ਧਿਆਨ ਨਾਲ ਸੁਣੋ, ਤੁਸੀਂ ਇੱਥੇ ਗੋਇੰਦਵਾਲ ਦੀ ਧਰਤੀ ਤੇ ਜਦੋਂ ਪਹੁੰਚੇ ਹੋ, ਕਿਸ ਤਰੀਕੇ ਨਾਲ ਪਹੁੰਚੇ ਹੋ? ਆਖਣ ਲੱਗੇ, ਮਹਾਰਾਜ ਅਸੀਂ ਦਰਿਆ ਪਾਰ ਕੀਤਾ, ਕਿਸ਼ਤੀ ਤੇ ਚੜ ਕੇ ਆਏ। ਸਤਿਗੁਰੂ ਆਖਣ ਲੱਗੇ, ਹੁਣ ਹੋਰ ਅਗਲੀ ਗੱਲ ਦਾ ਧਿਆਨ ਦਿਓ, ਤੁਹਾਡੇ ਮਨ ਦਾ ਜਿਹੜਾ ਸ਼ੰਕਾ ਹੈ, ਜੋ ਵਹਿਮ ਹੈ, ਇਸ ਨੂੰ ਦੂਰ ਕਰਨ ਵਾਸਤੇ ਆਓ, ਹੁਣ ਹੋਰ ਧਿਆਨ ਦਿਓ। ਜਦੋਂ ਤੁਸੀਂ ਕਿਸ਼ਤੀ ਤੇ ਚੜੇ ਹੋ ਦਰਿਆ ਨੂੰ ਪਾਰ ਕਰਨ ਵਾਸਤੇ, ਜਿਹੜਾ ਕਿਸ਼ਤੀ ਦਾ ਮਾਲਕ ਸੀ, ਮਲਾਹ ਸੀ, ਕਿਸ਼ਤੀ ਨੂੰ ਚਲਾਉਣ ਵਾਲਾ ਸੀ, ਉਹ ਕਿੱਥੇ ਸੀ? ਕਹਿਣ ਲੱਗੇ ਜੀ, ਉਹ ਬਾਹਰ ਖੜਾ ਸੀ। ਉਹ ਬਾਹਰ ਖੜਾ ਹੋਇਆ, ਕਿਸ਼ਤੀ ਨੂੰ ਲਗਾਤਾਰ ਸਾਨੂੰ ਸਾਰਿਆਂ ਨੂੰ ਵਿੱਚ ਚੜਾ ਰਿਹਾ ਸੀ, ਜਿਹੜਾ ਆ ਰਿਹਾ ਸੀ ਉਸਨੂੰ ਵਿੱਚ ਚੜਾ ਰਿਹਾ ਸੀ, ਆਪ ਬਾਹਰ ਖੜਾ ਸੀ। ਕਹਿੰਦੇ ਬਾਹਰ ਖੜਾ ਕੀ ਕਰਦਾ ਸੀ? ਕਹਿਣ ਲੱਗੇ ਜੀ, ਉਹ ਵਾਰ ਵਾਰ ਕਿਸ਼ਤੀ ਨੂੰ ਦੇਖਦਾ ਸੀ, ਆਪ ਵੀ ਵਿੱਚ ਚੜ ਆਉਂਦਾ ਸੀ, ਕਿਸ਼ਤੀ ਨੂੰ ਦੇਖਦਾ ਸੀ ਵਾਰ ਵਾਰ ਕਿਸ਼ਤੀ ਨੂੰ। ਕਹਿੰਦੇ, ਕਿਸ਼ਤੀ ਨੂੰ ਕਿਸ ਪਾਸਿਓਂ ਦੇਖਦਾ ਸੀ? ਸਤਿਗੁਰੂ ਗੁਰੂ ਅਮਰਦਾਸ ਆਖਣਗੇ, ਕਿਸ਼ਤੀ ਨੂੰ ਕਿਸ ਪਾਸਿਓਂ ਦੇਖਦਾ ਸੀ? ਕਹਿੰਦੇ ਜੀ, ਉਹ ਵਾਰ ਵਾਰ ਦੇਖਦਾ ਸੀ, ਵਾਰ ਵਾਰ ਦੇਖਦਾ ਸੀ। ਤੇ ਸਤਿਗੁਰੂ ਗੁਰੂ ਅਮਰਦਾਸ ਆਖਣ ਲੱਗੇ, ਹਾਂ, ਕਿਸ਼ਤੀ ਨੂੰ ਉਹ ਕਿਉਂ ਦੇਖਦਾ ਸੀ? ਕਹਿਣ ਲੱਗੇ ਜੀ, ਇੰਨਾ ਦੇਖਦਾ ਸੀ ਜਦੋਂ ਚਾਰ ਕੁ ਉਂਗਲਾਂ ਕਿਸ਼ਤੀ ਬਾਹਰ ਰਹਿ ਗਈ, ਉਹਨੇ ਕਿਸ਼ਤੀ ਨੂੰ ਤੋਰ ਲਿਆ, ਬਾਕੀ ਉਹਨੇ ਹੋਰ ਨਹੀਂ ਚੜ੍ਹ ਦਿੱਤੇ, ਬਾਕੀ ਸਾਰੇ ਉੱਥੇ ਖੜੇ ਕਰ ਆਇਆ, ਆਪ ਉਹ ਕਿਸ਼ਤੀ ਲੈ ਕੇ ਅਗਲੇ ਪਾਸੇ ਆ ਗਿਆ, ਸਾਨੂੰ ਉਤਾਰ ਕੇ ਫਿਰ ਦੂਜੇ ਲੈਣ ਵਾਸਤੇ ਚਲੇ ਗਿਆ। ਸਤਿਗੁਰੂ ਆਖਣ ਲੱਗੇ, ਐਨ ਇਸੋ ਹੀ ਤਰੀਕਾ, ਜੋ ਕੁਝ ਤੁਸਾਂ ਦਰਿਆ ਨੂੰ ਪਾਰ ਕਰਦੇ ਵਕਤ, ਕਿਸ਼ਤੀ ਤੇ ਚੜ੍ਹਦੇ ਵਕਤ ਉਸ ਮਲਾਹ ਨੂੰ ਜਿਸ ਧਿਆਨ ਨਾਲ ਦੇਖਿਆ ਹੈ, ਜਿਸ ਸੋਚ ਨਾਲ ਦੇਖਿਆ ਹੈ, ਇਹੋ ਹੀ ਸੋਚ ਅਸਾਂ ਆਪਣੇ ਜੀਵਨ ਵਿੱਚ ਅਪਣਾਉਣੀ ਹੈ। ਕਿਸ਼ਤੀ ਦਾ ਮਾਲਕ ਮਲਾਹ ਤੁਹਾਨੂੰ ਸਾਰਿਆਂ ਨੂੰ ਕਿਸ਼ਤੀ ਵਿੱਚ ਚਾੜ ਰਿਹਾ ਸੀ ਔਰ ਵਾਰ ਵਾਰ ਦੇਖਦਾ ਸੀ, ਕਿਸ਼ਤੀ ਇੰਨੀ ਕੁ ਉੱਚੀ ਰਹਿਣੀ ਚਾਹੀਦੀ ਹੈ ਜਿਹੜਾ ਉਹਦੇ ਵਿੱਚ ਪਾਣੀ ਨਾ ਪੈ ਜਾਏ, ਕਿਸ਼ਤੀ ਡੁੱਬ ਨਾ ਜਾਏ, ਤਾਂ ਕਿ ਕਿਸ਼ਤੀ ਪਾਣੀ ਵਿੱਚ ਤਰਦੀ ਜਾਵੇ, ਡੁੱਬੇ ਨਾ। ਤੁਹਾਨੂੰ ਵੀ ਚੜਾਇਆ, ਕਿਸ਼ਤੀ ਨੂੰ ਡੁੱਬਣ ਵੀ ਨਹੀਂ ਦਿੱਤਾ। ਭਾਈ ਸਿੱਖੋ, ਇਸੇ ਤਰ੍ਹਾਂ ਜ਼ਿੰਮੇਵਾਰੀਆਂ ਜ਼ਰੂਰ ਨਿਭਾਉਣੀਆਂ। ਕਿਸ਼ਤੀ ਨੇ ਚੱਲਣਾ ਪਾਣੀ ਵਿੱਚ ਹੀ ਹੈ, ਰਹਿਣਾ ਇਸ ਸਮਾਜ ਵਿੱਚ ਹੀ ਹੈ, ਕਿਸ਼ਤੀ ਪਾਣੀ ਤੋਂ ਬਾਹਰ ਨਿਕਲ ਕੇ ਨਹੀਂ ਚੱਲ ਸਕਦੀ। ਸੁੱਕੇ ਥਾਂ ਤੇ ਰੱਖ ਕੇ ਕਿਸ਼ਤੀ ਨੇ ਕਿਵੇਂ ਚੱਲਣਾ ਹੋਇਆ? ਕਿਸ਼ਤੀ ਪਾਣੀ 'ਚ ਚੱਲੇਗੀ, ਪਰ ਕਿਸ਼ਤੀ ਨੂੰ ਚਲਾਉਣ ਵਾਸਤੇ, ਬੇੜੀ ਨੂੰ ਚਲਾਉਣ ਵਾਸਤੇ ਧਿਆਨ ਇੰਨਾ ਰੱਖਣਾ ਹੈ, ਕਿਸ਼ਤੀ ਦੇ ਵਿੱਚ ਪਾਣੀ ਨਾ ਪੈ ਜਾਏ, ਭਾਰ ਨਾ ਇੰਨਾ ਪੈ ਜਾਏ ਕਿ ਕਿਸ਼ਤੀ ਡੁੱਬ ਜਾਏ। ਇਸੇ ਤਰ੍ਹਾਂ ਸਮਾਜ ਦੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ, ਪਰ ਗੁਰੂ ਦੇ ਸ਼ਬਦ ਰਾਹੀਂ, ਗੁਰੂ ਦੀ ਦਿੱਤੀ ਮੱਤ ਰਾਹੀਂ ਇਹ ਧਿਆਨ ਰੱਖਣਾ ਹੈ, ਇਹ ਸਮਝ ਜੀਵਨ ਵਿੱਚ ਪੈਦਾ ਕਰਨੀ ਹੈ ਕਿ ਕਿਤੇ ਧੰਦੇ ਹੀ, ਜ਼ਿੰਮੇਵਾਰੀਆਂ ਹੀ ਇੰਨੀਆਂ ਭਾਰੂ ਨਾ ਹੋ ਜਾਣ ਕਿ ਜੀਵਨ ਡੁੱਬ ਜਾਏ। ਇੰਨਾ ਧਿਆਨ ਰੱਖਣਾ ਹੈ ਰਹਿਣਾ ਸਮਾਜ ਵਿੱਚ ਹੈ, ਗ੍ਰਿਸਤੀ ਜੀਵਨ ਦੀਆਂ ਜ਼ਿੰਮੇਵਾਰੀਆਂ ਸਾਰੀਆਂ ਹੀ ਨਿਭਾਉਣੀਆਂ, ਪਰ ਧਿਆਨ ਇਸ ਗੱਲ ਦਾ ਰੱਖਣਾ ਹੈ ਕਿ ਇਹ ਡੁੱਬ ਨਾ ਜਾਏ, ਬਰਬਾਦ ਨਾ ਹੋ ਜਾਏ, ਇਹ ਕਿਸ਼ਤੀ ਤਰਦੀ ਜਾਏ, ਤੁਰਦੀ ਜਾਏ, ਸਫ਼ਰ ਤੈਅ ਕਰਦੀ ਜਾਏ। ਸਤਿਗੁਰੂ ਗਰੀਬ ਨਿਵਾਜ, ਸਾਨੂੰ ਅੱਜ ਇਹ ਜੋ ਬਖਸ਼ਿਸ਼ ਕੀਤੀ ਹੈ, ਸਾਨੂੰ ਇਹੋ ਹੀ ਸਮਝ ਆਇਆ ਹੈ ਭਾਈ, ਇਸ ਨੂੰ ਫਿਰ ਕਿਹੜੇ ਤਰੀਕੇ ਨਾਲ ਧੋਤਾ ਜਾ ਸਕਦਾ? ਇਹ ਜੋ ਸਹਿਮ ਪੈਦਾ ਹੋਇਆ, ਜੇ ਕਿਸੇ ਕਰਮ ਨਾਲ ਨਹੀਂ ਧੋਤਾ ਜਾ ਸਕਦਾ, ਕਰਮ ਕਾਂਡ ਪਖੰਡ ਨਾਲ ਇਹ ਸਹਿਮ ਦੂਰ ਨਹੀਂ ਕੀਤਾ ਜਾ ਸਕਦਾ, ਫਿਰ ਕਿਹੜਾ ਤਰੀਕਾ ਹੈ? ਕਿਤ ਸੰਜਮ ਧੋਤਾ ਜਾਏ, ਕਿਹੜੇ ਤਰੀਕੇ ਨਾਲ ਧੋਤਾ ਜਾਏ? ਤੇ ਗਰੀਬ ਨਿਵਾਜ ਆਖਦੇ, ਮਨ ਧੋਵੋ, ਸ਼ਬਦ ਲਾਗੋ। ਭਾਈ, ਮਨ ਨੂੰ ਧੋਣ ਵਾਸਤੇ ਸ਼ਬਦ ਵਿੱਚ ਲੱਗ ਜਾਓ, ਸ਼ਬਦ ਦਾ ਹੀ ਓਟ ਆਸਰਾ ਲਓ, ਇਹ ਸ਼ਬਦ ਵਾਲਾ ਗਿਆਨ, ਸ਼ਬਦ ਵਾਲਾ ਉਪਦੇਸ਼ ਜੀਵਨ ਵਿੱਚ ਅਪਣਾ ਲਓ। ਮਨ ਧੋਵੋ, ਸ਼ਬਦ ਲਾਗੋ, ਹਰਸਿਓ ਰਹੋ ਚਿੱਤ ਲਾਏ, ਇਸ ਸ਼ਬਦ ਦੇ ਗਿਆਨ ਉਪਦੇਸ਼ ਦੇ ਰਾਹੀਂ ਤੁਸੀਂ ਰੱਬ ਨਾਲ ਜੁੜੇ ਰਹੋ। ਇਹੋ ਹੀ ਤਰੀਕਾ ਹੈ ਸੰਸਾਰ ਵਿੱਚ ਸੋਹਣੇ ਤਰੀਕੇ ਸੁੱਖ ਨਾਲ ਰਹਿਣ ਦਾ, ਆਨੰਦ ਨਾਲ ਰਹਿਣ ਦਾ। ਬਾਕੀ ਕਰਮ ਕਾਂਡ ਕੀਤਿਆਂ ਜੀਵਨ ਅੰਦਰ ਸਹਿਜ ਨਹੀਂ ਆਏਗਾ। ਕਹੈ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ, ਇਹ ਗੁਰੂ ਦੀ ਕਿਰਪਾ ਨਾਲ, ਸ਼ਬਦ ਦੀ ਬਰਕਤ ਨਾਲ ਹੀ ਜੀਵਨ ਵਿੱਚ ਸਹਿਜ ਪੈਦਾ ਹੋਏਗਾ, ਟਿਕਾ ਪੈਦਾ ਹੋਏਗਾ, ਗੁਰੂ ਦੀ ਮੱਤ ਪੈਦਾ ਹੋਏਗੀ। ਜਦੋਂ ਇਹ ਗੁਰੂ ਦੀ ਮੱਤ ਪੈਦਾ ਹੋ ਜਾਏਗੀ, ਇਹ ਸੈਂਸਾ ਇਮ ਜਾਏ, ਇਸ ਤਰੀਕੇ ਨਾਲ ਇਹ ਸੈਂਸਾ, ਇਹ ਸਹਿਮ ਖਤਮ ਹੋ ਜਾਏਗਾ, ਡਰ ਖਤਮ ਹੋ ਜਾਏਗਾ। ਗੁਰੂ ਗਰੀਬ ਨਿਵਾਜ ਨੇ ਸਾਨੂੰ ਬਾਣੀ ਦੇ ਰਾਹੀਂ ਬੜੇ ਸੁੰਦਰ ਉਪਦੇਸ਼ ਵਿਚਾਰ ਦਿੱਤੇ ਹਨ। ਆਓ ਅਸੀਂ ਆਪ ਬਾਣੀ ਨੂੰ ਪੜਿਆ ਕਰੀਏ, ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਨੂੰ ਆਪ ਵੀ ਪੜਨ ਦਾ ਯਤਨ ਕਰਿਆ ਕਰੀਏ, ਸਮਝਣ ਦਾ ਯਤਨ ਕਰਿਆ ਕਰੀਏ। ਸਤਿਗੁਰੂ ਦੀ ਬਾਣੀ ਨੂੰ ਜਦੋਂ ਅਸੀਂ ਸਮਝਣ ਦਾ ਯਤਨ ਕਰਾਂਗੇ, ਕਈ ਵਾਰੀ ਸਾਡੇ ਵੀਰ ਭੈਣਾਂ ਦੇ ਸਵਾਲ ਇਸ ਤਰ੍ਹਾਂ ਦੇ ਵੀ ਆ ਜਾਂਦੇ, ਜੀ ਬਾਣੀ ਬੜੀ ਪੜ੍ਹਦੇ ਮਨ ਨਹੀਂ ਟਿਕਦਾ। ਮਨ ਤਾਂ ਟਿਕੇਗਾ ਜੇ ਮਨ ਨੂੰ ਅਸੀਂ ਗੁਰਬਾਣੀ ਵਿਚਲੇ ਇਸ ਉਪਦੇਸ਼ ਦਾ ਗਿਆਨ ਦੇਵਾਂਗੇ। ਸਾਨੂੰ ਪਤਾ ਹੋਵੇ ਜਿਹੜਾ ਅਸੀਂ ਸ਼ਬਦ ਪੜ੍ਹ ਰਹੇ ਹਾਂ, ਜਿਹੜੀ ਲਾਈਨ ਅਸੀਂ ਪੜ੍ਹ ਰਹੇ ਹਾਂ, ਇਹ ਸਾਨੂੰ ਕੀ ਉਪਦੇਸ਼ ਦਿੰਦੀ ਹੈ, ਆਖਦੀ ਕੀ ਹੈ, ਇਹ ਸਤਿਗੁਰੂ ਦਾ ਕੈਸਾ ਵਿਚਾਰ ਹੈ। ਜਦੋਂ ਅਸੀਂ ਸਮਝਣ ਦਾ ਯਤਨ ਕਰਾਂਗੇ, ਇਹ ਮਨ ਟਿਕ ਜਾਏਗਾ। ਆਪਾਂ ਪੜ੍ਹਦੇ ਹਾਂ ਸਤਿਗੁਰੂ ਦੀ ਬਾਣੀ, ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ। ਮਨ ਨੇ ਤੇ ਗਿਆਨ ਦੇ ਬੱਧੇ ਰਹਿਣਾ ਹੈ। ਜਦੋਂ ਗਿਆਨ ਨਹੀਂ ਮਿਲਦਾ, ਸਾਨੂੰ ਪਤਾ ਹੀ ਨਹੀਂ ਲੱਗਦਾ। ਕਈ ਵਾਰੀ ਸਾਡੇ ਵੀਰ ਭੈਣਾਂ ਇੰਨਾ ਵੇਸਲਾ ਹੋ ਕੇ ਪਾਠ ਕਰਦੇ ਨੇ ਕਿ ਪਾਠ ਸ਼ੁਰੂ ਕਰਦੇ ਨੇ, ਜਪਜੀ ਦਾ ਪੜ੍ਹ ਜਾਂਦੇ ਆ ਰਹਿ ਰਾਸ, ਜਾਂ ਰਹਿ ਰਾਸ ਦਾ ਪਾਠ ਸ਼ੁਰੂ ਕਰਦੇ ਆ ਜ਼ੁਬਾਨੀ ਤੇ ਉਹ ਪੜ੍ਹ ਜਾਂਦੇ ਨੇ ਜਪਜੀ ਦਾ ਪਾਠ, ਮੁੰਡਾ ਸੰਤੋਖ ਸ਼ੁਰੂ ਹੋ ਜਾਂਦਾ। ਇੰਨਾ ਵੇਸਲਾ ਪਾਠ ਫਿਰ ਆਖਦੇ ਅਸੀਂ ਮਨ ਨਹੀਂ ਟਿਕਦਾ। ਮਨ ਤਾਂ ਟਿਕੇਗਾ ਜੇ ਵਿਚਾਰ ਸਹਿਤ, ਸਮਝ ਨਾਲ, ਧਿਆਨ ਨਾਲ ਪਾਠ ਕਰਾਂਗੇ, ਸਹਿਜ ਸਹਿਜ ਪਾਠ ਕਰਾਂਗੇ, ਆਪ ਸਮਝਣ ਦਾ ਯਤਨ ਕਰਾਂਗੇ, ਸਤਿਗੁਰੂ ਕਿਰਪਾ ਕਰਨਗੇ ਸਾਡੇ ਜੀਵਨ ਅੰਦਰ ਵੀ, ਸਾਡੇ ਇਸ ਮਨੁੱਖਾ ਦੇਹੀ ਵਿੱਚ ਵੀ ਸਤਿਗੁਰੂ ਦੀ ਮੱਤ, ਸਹਿਜ, ਟਿਕਾ ਪੈਦਾ ਹੋ ਜਾਏਗਾ, ਗੁਣ ਪੈਦਾ ਹੋ ਜਾਣਗੇ, ਇਹ ਜੀਵਨ ਡੋਲੇ ਨਹੀਂ ਖਾਏਗਾ। ਕਿਉਂਕਿ ਡੀਗਨ ਡੋਲਾ ਤਉ ਲਓ ਜੋ ਮਨ ਕੇ ਭਰਮਾ, ਜਿੰਨੀ ਦੇਰ ਤੱਕ ਭਰਮ ਰਹਿੰਦੇ ਆ, ਇਹ ਡਿੱਗਣਾ ਡੋਲਣਾ ਵੀ ਉਨੀ ਦੇਰ ਤੱਕ ਹੀ ਰਹਿੰਦਾ। ਜੇ ਇਹ ਡਿੱਗਣ ਡੋਲਣ ਖਤਮ ਕਰਨਾ ਹੈ, ਤੇ ਆਓ ਗੁਰੂ ਦੀ ਮੱਤ ਨਾਲ ਜੁੜ ਜਾਈਏ, ਗੁਰਬਾਣੀ ਦੇ ਉਪਦੇਸ਼ ਨੂੰ ਜੀਵਨ ਵਿੱਚ ਕਮਾਉਣ ਦਾ ਯਤਨ ਕਰਿਆ ਕਰੀਏ। ਸਤਿਗੁਰੂ ਜੀ ਕਿਰਪਾ ਕਰਨ, ਭੁੱਲਾਂ ਚੁੱਕਾਂ ਦੀ ਖਿਮਾ, ਸਰਬੱਤ ਦਾ ਬਹੁਤ ਬਹੁਤ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਦੇ ਹੋਏ ਅਸੀਸ ਬਖਸ਼ਿਸ਼ ਕਰੋ। ਆਖੋ ਜੀ ਪਿਆਰ ਨਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਨੇਡੀਅਨ ਸਕ੍ਰਿਊ ਪਾਇਲਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਮ ਐਕਸਟੈਂਸ਼ਨ, ਪੈਟੀਓ ਡੈਕ, ਪ੍ਰੀਕਾਸਟ ਕੰਕਰੀਟ ਸਟੈਪ ਅਤੇ ਕਿਸੇ ਵੀ ਤਰ੍ਹਾਂ ਦੀ ਸੌਫਟ ਗਰਾਉਂਡ ਜਿਵੇਂ ਗਰਾਜ ਫਲੋਰ ਦੇ ਸਟਰੋਂਗ ਅਤੇ ਸਿਕਿਓਰ ਬੇਸ ਲਈ ਸਕ੍ਰਿਊ ਪਾਇਲਸ ਇੰਸਟਾਲ ਕਰਾਉਣ ਲਈ ਜਸਕਰਨ ਬਰਾੜ ਨੂੰ ਕਾਲ ਕਰੋ 403-439-7700 403-439-7700। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਫੇਅਰ ਡੀਲ ਫਰਨੀਚਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੇ ਮਾਡਰਨ, ਟ੍ਰੈਡੀਸ਼ਨਲ, ਕਸਟਮਾਈਜ਼ਡ ਫਰਨੀਚਰ ਦੀ ਜਾਣਕਾਰੀ ਲਈ ਪਿਛਲੇ 33 ਸਾਲਾਂ ਤੋਂ ਕੈਲਗਰੀ ਵਿੱਚ ਸੇਵਾਵਾਂ ਦੇ ਰਹੇ ਫੇਅਰ ਡੀਲ ਫਰਨੀਚਰ ਨੂੰ ਕਾਲ ਕਰੋ 403-250-5646 403-250-5646। ਇਹਨਾਂ ਦਾ ਪਤਾ ਹੈ 2023 34th Street, ਨੌਰਥ ਈਸਟ, ਕੈਲਗਰੀ। ਪ੍ਰੋਗਰਾਮ ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 8257600983, 825-760-0983। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, ਸਾਊਥ ਈਸਟ ਕੈਲਗਰੀ, ਨੀਅਰ ਸਟੈਂਪੇਡ ਗਰਾਊਂਡ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਫਰਨੀਚਰ ਐਂਡ ਡੈਕੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਇੰਡੀਅਨ ਟੀਕ ਵੁੱਡ ਮੇਡ ਬੈੱਡ ਬਾਕਸ, ਸੋਫੇ, ਲਿਵਿੰਗ ਡਾਇਨਿੰਗ ਤੇ ਬੈਡਰੂਮ ਫਰਨੀਚਰ ਤੋਂ ਇਲਾਵਾ ਹੋਮ ਡੈਕੋਰ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪੰਜਾਬ ਫਰਨੀਚਰ ਐਂਡ ਡੈਕੋਰ ਨੂੰ 403-798-0063 ਯਾਨੀ 403-798-0063 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਫਰਨੀਚਰ ਐਂਡ ਡੈਕੋਰ ਦਾ ਪਤਾ ਹੈ ਯੂਨਿਟ ਨੰਬਰ 2110, 76 West Winds Crescent, Northeast Calgary।

0: ਅਤੇ ਹਰ ਤਰ੍ਹਾਂ ਦੇ ਪੂਜਾ ਦੇ ਸਮਾਨ ਦੀ ਜਾਣਕਾਰੀ ਲਈ ਕਾਲ ਕਰੋ 403-768-1681 403-768-1681। ਇਹਨਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 1120 4150 109th Avenue Northeast Calgary।
1: कैलगरी दे इको एक धार्मिक रेडियो पंजाबी रेडियो ते आओ हुण सरवण करिए गुरमत विचार भाई पिंदरपाल सिंह जी दी रसना तों।

0: परम सम्मान योग साहिब श्री गुरु ग्रंथ साहिब सचे पातशाह महाराज जी दी पावन पवित्र हजूरी अंदर आप जी हाजरी पर रहे हो। आप जितने हजूर दे चरना विच उपस्थित हो प्यार अदब सहित उचारण करो जी। सतनाम श्री वाहे गुरु जी, करो बख्शिश, फिर उचारण करो जी। सतनाम श्री वाहे गुरु जी। बेजती कलंक धुप जांदे ने जदों घर च सतवादी पुत्र जन्म लेंदा है, क्यों? ओ अपनी हिरदे च गुरु के मंत्र नूं चेते करदा है। हजूर गुरु ग्रंथ साहिब दी पवित्र बाणी च महाराज जी ने बख्शिश कीती है जी, कल्ले संतान दा पुत्र दा घर पैदा हो जाण दा मतलब नहीं कि उन्हें नाम रोशन कर दिता। सच एवे कि केवल घर संतान जन्म लए जे बंदगी सिमरन इबादत नहीं, ते गुरु ग्रंथ साहिब महाराज कहिंदे ने इस नालों ते चंगा मां एदू पहला विधवा ही हो जाती इस निकम्मे नूं जे जन्म देना सी तां। जिहदे अर्थ इह कल्लांगे जी पुत्र पैदा होण नाल नहीं, चलो शब्द है तां झिड़क टाइप ही, वैसे गुरबाणी च बड़े शब्द ने जी जिहड़े झिड़क भी ने, पर गुरु झिड़क भी मिठी दिंदा है, जे गुरु झिड़कै तां मिठा लगै। महाराज जी दा इक वचन है, जे कुल पूत ना ज्ञान विचारी पुत्र तां उह भी है। जिस कुल विच परमात्मा दे ज्ञान रखण वाला सिमरन वाला पुत्र नहीं, विधवा कस ना भई महतारी, कबीर साहब जी दे वचन ने। जे ना राम भगत नहीं साधी, जिस बंदे ने सब कुछ परमात्मा दा पाया खंडाया खंडाया सिमरन नहीं कीता, जन्मत कस ना मियो अपराधी, कहने तू क्यों इत्थे जन्म लिया धरती ते। इस करके सिर्फ थोड़ी जी नैगेटिव अप्रोच नहीं पहला कि केवल संतान दा हो जाने कुल दा नाम रोशन नहीं कि वह परमात्मा दी इबादत बंदगी करदा है। श्री गुरु ग्रंथ साहिब दी पवित्र बाणी च यह स्पष्ट है कि जेड़ा भी नाम जपेगा ना गुरमुखो, सच एवे ओदी कुल दा भी उदार होवेगा। जेड़ा भी नाम जपेगा, नाम विच इन्नी को ताकत है कि जिन्ने कीते हुए पाप ने सारे नाम धो के रखेगा जेड़ा बंदगी करेगा। पर इत्थे भी थोड़ा जा वेरवा होर पा दें, इस नाम दी कमाई नूं कर्म कांडी तीर्थ इशनान दी साधना मुताबक करांगे फिर कोई नहीं होना। मन लो एक बंदा पाप करदा है, गुनाह करदा है, ते उहनूं इह गल दस दित्ती गई तू पाप जितने मर्जी करावीं पर 6 महीने बाद गंगा इशनान जरूर करी, वह अपने आप नूं रिन्यू कर लैंदा है। 6 महीने बाद गया गंगा इशनान किया, पुजारी ने पांडे ने जा बैठे कोई उत्थे महंत ने कह दिता तेरे पिछले पाप खत्म, वह कहिंदा हुण चलो पिछला आसा मुक्या नवा फिर। इस तरह नहीं नाम पाप मिटांदा। गुरु ग्रंथ साहिब च एक वचन हुंदा पाप करें पंचा के बस रे, पंजां विकारां दे अधीन गुनाह कीते, तीर्थ नहाए कहें सब उतरे, तीर्थ ते इशनान कीता ते इक दूजे नूं हवला शेरी देन लग पे, बटरिंग करन लग पे, वाह वाह तेरी बड़ी कमाई, बहुत बख्शिश, बहुत कृपा, ते साडा भी हाल सी भी सिर्फ अपने अपने दी पिट थापण देख, तेरे वर्गी कमाई किसे दी नहीं। ए ता प्यारियो कच पकाई उथे पाए नानक गया, दुनिया दे थापड़े नाल थोड़ा पता लगदा केड़ा कच्चा ते केड़ा पक्का। दुनिया ते अपना धड़ा वेख के कचाई पकाई दे अर्थ करदी, नानक गया जापै जय मारी, कहिंदे पाप करै पंचा के बसरे, तीर्थ नाए कह सब उतरे, बौर कमावे होए निसंक, क्योंकि जो मंत जी ने कह दिता पुजारी ने कहता गुनाह माफ, वह कहता बाकी ठीक है, वह अगे नो वध शंका ला के पाप करदा है। ते महाराज कहते जमपुर बांध खरे कलंकिक बेनती, जे इस तरह नाम जपने के रात पाप कीता सवेरे घंटा सुखमनी साहब ते लांगा, बाकी 23 घंटे फिर पाप फिर सवेरे करांगा, इनू सतगुरु कहते ने उस तीर्थ इशनान विच ते तेरे से जाप विच की फर्क है, क्योंकि तू अपने आप नूं तब्दील नहीं करना चाहता। सतगुरु ने वचन किते बाणी च कह लगे कि जेड़ा सिमरन करके अरदास करदा सचमुच परमात्मा ओदे कीते हुए गुनाह ओदे कलंक धो के रख दिंदा है, ते इन्नी बख्शिश करदा है जिन्हों लोग कलंकी पतत रज के बदनामी करते सन ਜਦੋਂ ਬਖਸ਼ਿਸ਼ ਕਰਨ ਲੱਗਦਾ ਤੇ ਲੋਕ ਉਹਦੇ ਸਾਹਮਣੇ ਝੁੱਕੇ ਉਹਦੇ ਤੋਂ ਜੀਵਨ ਦੀ ਜੁਗਤ ਪੁੱਛਣ ਲੱਗ ਪੈਂਦੇ ਆ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚੋਂ ਦੇਖੀਏ, ਮਹਾਰਾਜ ਜੀ ਨੇ ਬਖਸ਼ਿਸ਼, ਪਹਿਲੀ ਮੈਂ ਬੇਨਤੀ ਕਰਨੀ ਹੈ ਜੀ, ਹਜ਼ੂਰ ਦੀ ਬਾਣੀ ਚੋਂ ਨਾਮ ਸੱਚੀ ਮੁੱਚੀ ਬਜਾਸ ਮਿਟਾਉਂਦਾ, ਬਦਨਾਮੀ ਮਿਟਾ ਦਿੰਦਾ ਨਾਮ, ਕਿਤਨਾ ਮਰਜ਼ੀ ਭੱਜਰ ਪਾਪ ਹੋਵੇ। ਦੂਜੀ ਗੱਲ, ਗੁਰਮੰਤਰ ਅਸੀਂ ਹਿਰਦੇ ਚ ਕਿਵੇਂ ਸਿਮਰਨਾ ਹੈ, ਇਹ ਕੋਈ ਜੁਗਤ ਨਹੀਂ, ਜੋ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਨੇ ਸਾਨੂੰ ਦੱਸਿਆ, ਉਹ ਸਿਮਰਨ ਕਿਵੇਂ ਬਖਸ਼ਿਸ਼ ਕਰਦਾ ਹੈ ਇਸਦਾ। ਇਸਦਾ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦਾ ਜਦੋਂ ਪਾਠ ਕਰਾਂਗੇ ਤੇ ਦੋ ਤਰ੍ਹਾਂ ਦੇ ਪਤਿਤ ਸ਼ਬਦ ਮਿਲਦੇ ਆ ਜੀ, ਦੋ ਇਉਂ ਕਹਿ ਲਓ, ਇੱਕ ਉਹ ਨੇ ਜਿਹੜੇ ਕਰਮ ਕਰਕੇ ਪਤਿਤ ਨੇ, ਇੱਕ ਉਹ ਨੇ ਜਿਨ੍ਹਾਂ ਨੂੰ ਕਾਣੀ ਵੰਡ ਮਨੂ ਸਿਮਰਤੀ ਨੇ ਪਤਿਤ ਕਹਿ ਕੇ ਲੋਕਾਂ ਵਿੱਚ ਭੰਡਿਆ। ਇਹ ਵੀ ਸ਼ਬਦ ਸੁਣਿਓ, ਪਤਿਤ ਕਰਮ ਤੇ ਜਾਤ ਕਰਕੇ ਪਤਿਤ, ਦੋ ਤਰ੍ਹਾਂ ਦੇ ਸ਼ਬਦ ਮਿਲਦੇ ਨੇ। ਪਤਿਤ ਕਰਮ ਵਾਲੇ ਨੂੰ ਪਤਿਤ ਜਾਤ ਨਾਲ ਜੋੜ ਕੇ ਅਰਥ ਨਹੀਂ ਕਰਨੇ, ਕਿਉਂਕਿ ਪਤਿਤ ਜਾਤ ਉਹਨੂੰ ਬੰਦੇ ਨੇ ਦਿੱਤੀ। ਹੁਣ ਇੱਕ ਨੇ ਪਤਿਤ ਕਰਮ ਜਿਹਨੇ ਕੰਮ ਹੀ ਬੜੇ ਭੈੜੇ ਕੀਤੇ ਆ, ਤੇ ਇੱਕ ਉਹ ਵੇ ਜਿਹੜਾ ਬੰਦਗੀ ਕਰਦਾ ਸਿਮਰਨ ਕਰਦਾ, ਪਰ ਉਹਦਾ ਜਨਮ ਚਮਾਰ ਦੇ ਘਰ ਹੋ ਗਿਆ, ਉਹਦਾ ਜਨਮ ਛਿੰਬੇ ਘਰ ਹੋ ਗਿਆ, ਉਹਦਾ ਜਨਮ ਨਾਈ ਘਰ ਹੋ ਗਿਆ, ਉਹਦਾ ਜਨਮ ਝੂਰ ਘਰ ਹੋ ਗਿਆ, ਤੇ ਉਸ ਵਕਤ ਦੇ ਸਵਰਨ ਜਾਤੀ ਵਾਲੇ ਨੇ ਇਹ ਲੋਕਾਂ ਵਿੱਚ ਕਹਿ ਦਿੱਤਾ ਜੇ ਯਾਦ ਤੋਂ ਸਭੀ ਪਤਿਤ ਹੈ। ਗੁਰੂ ਗ੍ਰੰਥ ਸਾਹਿਬ ਜੀ ਬਖਸ਼ਿਸ਼ ਕਰਦੇ ਆ। ਉਂਝ ਵੈਸੇ ਜਿਨ੍ਹਾਂ ਨੂੰ ਜਾਤ ਕਰਕੇ ਪਤਿਤ ਕਿਹਾ, ਸਵਾਦ ਆ ਗਿਆ ਕਮਾਈ ਕਰਨ ਦਾ, ਉਹਨਾਂ ਇੰਨੀ ਬੰਦਗੀ ਕੀਤੀ, ਜੋ ਕੁਝ ਉਹਨਾਂ ਨਾਲ ਵਾਪਰਿਆ ਉਹਨਾਂ ਹੰਕਾਰ ਚ ਨਹੀਂ ਕਿਹਾ, ਉਹਨਾਂ ਸੱਚਮੁੱਚ ਸ਼ੁਕਰਾਨੇ ਚ ਕਿਹਾ, ਪਰਮਾਤਮਾ ਅਸੀਂ ਮੁੱਦਤਾਂ ਤੋਂ ਪਤਿਤ ਸਾਂ, ਸਦੀਆਂ ਤੋਂ ਸਾਨੂੰ ਨੀਚ ਕਿਹਾ, ਅੱਜ ਤੇਰੇ ਨਾਮ ਦੀ ਕਿਰਪਾ ਦੇਖ, ਨੀਚਾਂ ਦੇ ਪੈਰਾਂ ਦੀ ਧੂੜ ਸਵਰਨ ਜਾਤੀ ਵਾਲੇ ਮੰਗਦੇ ਪਏ। ਇੱਕ ਪਤਿਤ ਉਹ ਨੇ ਜਿਨ੍ਹਾਂ ਨੇ ਕਰਮ ਪਤਿਤ ਕੀਤੇ। ਪਹਿਲਾਂ ਅਸੀਂ ਲਾਂਗੇ ਪਤਿਤ ਕਰਮ, ਤੇ ਫਿਰ ਲਾਂਗੇ ਆਪਾਂ ਜਿਨ੍ਹਾਂ ਨੂੰ ਪਤਿਤ ਜਾਤ ਕਿਹਾ ਜਾਂਦਾ। ਮੈਂ ਕਿਹਾ ਜਾਂਦਾ ਸ਼ਬਦ ਵਰਤਿਆ, ਗੁਰੂ ਘਰ ਚ ਸ਼ਬਦ ਨਹੀਂ ਵਰਤਿਆ ਜਾਂਦਾ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਬੰਦਾ ਜ਼ਿੰਦਗੀ ਚ ਤੁਰਦਾ ਹੈ। ਮੈਂ ਸੁਬਹਾ ਇੱਕ ਬੇਨਤੀ ਕੀਤੀ ਸੀ, ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦਿਆਂ ਜਿੰਨੀ ਕੁ ਸੋਝੀ ਪਈ, ਸੋਝੀ ਦਾ ਅਰਥ ਇਹ ਨਹੀਂ ਕਿ ਆਖਰੀ ਸਾਜ ਤੱਕ ਪਹੁੰਚ ਗਏ। ਜ਼ਿੰਦਗੀ ਦੇ ਕਿਸੇ ਵੀ ਖੇਤਰ ਚ ਚੱਲਦਿਆਂ ਕਦੀ ਬੰਦੇ ਨੂੰ ਹਉਮੈ ਭਰਿਆ ਦਾਵਾ ਨਹੀਂ ਕਰਨਾ ਚਾਹੀਦਾ। ਕਦੀ ਵੀ ਜ਼ਿੰਦਗੀ ਚ ਦਾਵਾ ਨਾ ਕਰੋ, ਜਿੱਥੇ ਦਾਵਾ ਕਰੋਗੇ ਉੱਥੇ ਮਰਾਂਗੇ, ਜਿੱਥੇ ਕੁਝ ਪ੍ਰਾਪਤ ਕਰਕੇ ਰੱਬ ਨਾਲ ਜੋੜ ਦਿਆਂਗੇ ਉੱਥੇ ਤਰਾਂਗੇ। ਗੁਰੂ ਸਾਹਿਬ ਦਾ ਇੱਕ ਬਚਨ ਕਹਿ ਲੈਂਦੀ ਚ ਜੀ ਡੱਖਣੇ, ਮਹਾਰਾਜ ਕਹਿੰਦੇ ਆ ਕੁਰੀਏ ਕੁਰੀਏ ਵਹਿੰਦੇ ਆ ਤਲ ਗਾੜਾ ਮਹਿਰੇਰ। ਉਂਝ ਵੈਸੇ ਪਾਠ ਅਸੀਂ ਜ਼ਰੂਰ ਕਹਿੰਦੇ ਹਾਂ ਵੀ ਸਵੇਰੇ ਮੈਂ ਕਿਹਾ ਸ਼ੁੱਧ ਉਚਾਰਨ, ਗੁਰਮੁਖੋ ਅਸੀਂ ਸ਼ੁੱਧ ਉਚਾਰਨ ਪੰਜਾਬੀ ਚ ਹੀ ਕਰਦੇ ਹਾਂ, ਅਸੀਂ ਉਸ ਭਾਸ਼ਾ ਚ ਅਸੀਂ ਵੀ ਨਹੀਂ ਪੜ੍ਹ ਸਕਦੇ ਜਿਸ ਭਾਸ਼ਾ ਵੀ ਸ਼ਬਦ ਹੈ। ਹੁਣ ਮੈਂ ਸ਼ੁੱਧ ਸ਼ੁੱਧ ਕਹਿ ਦਿੱਤਾ, ਹੁਣ ਮੈਂ ਪੜ੍ਹਨਾ ਪਿਆ ਕੁਰੀਏ ਕੁਰੀਏ ਵਹਿੰਦੇ ਆ, ਤੇ ਜੇ ਕਿਸੇ ਪੋਠੋਹਾਰੀ ਨੂੰ ਪੁੱਛੋ ਕਿਵੇਂ ਪੜ੍ਹਨਾ, ਉਹਦੇ ਪੜ੍ਹਨ ਵਿੱਚ ਤੇ ਮੇਰੇ ਪੜ੍ਹਨ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਤਾਂ ਹੀ ਕਈ ਵਾਰੀ ਕਹਿੰਦੇ ਸ਼ੁੱਧ ਉਚਾਰਨ, ਮੈਂ ਸੋਚਣਾ ਸ਼ੁੱਧ ਉਚਾਰਨ ਤਾਂ ਕੇਵਲ ਬਾਣੀ ਦਾ ਉਚਾਰਨ ਕਰਤਾ ਹੀ ਉਸ ਢੰਗ ਨਾਲ ਕਰ ਗਿਆ, ਸਾਨੂੰ ਤਾਂ ਓਨੀਆਂ ਭਾਸ਼ਾਵੀ ਨਹੀਂ ਹੁੰਦੀਆਂ ਜਿੰਨੇ ਗੁਰੂ ਗ੍ਰੰਥ ਸਾਹਿਬ ਸ਼ਬਦ ਨੇ। ਦਾਸ ਨੇ ਇੱਕ ਵਾਰ ਕਥਾ ਕੀਤੀ, ਰਾਜਸਥਾਨ ਮੇਰਾ ਗੰਗਾਨਗਰ ਤੋਂ ਅੱਗੇ ਗਿਆ, ਉੱਥੇ ਮੈਂ ਸ਼ਬਦ ਪੜਿਆ, ਘਣੋ ਘਣੋ ਘਣੋ ਸਦ ਲੋੜ ਹੈ ਬਿਨ ਲੈਣਾ ਕੈਠ ਹੈ ਪਾਇਓ ਰੀ। ਲੋਕਲ ਰਾਜਸਥਾਨੀ ਸੀ, ਉਹ ਬੜਾ ਖੁਸ਼ ਹੋਇਆ, ਕਹਿੰਦਾ ਪਰ ਇਸ ਤਰ੍ਹਾਂ ਸ਼ਬਦ ਨਹੀਂ ਹੈਗਾ ਘਣੋ ਘਣੋ, ਕਹਿੰਦਾ ਘਣੋ ਘਣੋ ਘਣੋ ਸਦ ਲੋੜ ਹੈ ਬਿਨ ਲੈਣਾ ਕੈਠ ਹੈ ਪਾਇਓ ਰੀ। ਹੁਣ ਮਰਾਠੀ ਤੇ ਸ਼ਬਦ ਨੇ, ਪਹਿਲ ਪੁਰੀਏ ਪੁੰਡਰਕ ਵਨਾ, ਮੈਂ ਪੰਜਾਬੀ ਚ ਉਚਾਰਨ, ਮੇਰੀ ਜਿਹੜੀ ਮਾਂ ਬੋਲੀ ਏ, ਮੈਂ ਉਹਨਾਂ ਭਾਸ਼ਾਵਾਂ ਨੂੰ ਆਪਣੀ ਮਾਂ ਬੋਲੀ ਦੇ ਉਚਾਰਨ ਵਿੱਚ ਬੋਲ ਰਿਹਾ, ਮੇਰੇ ਕੋਲ ਉਚਾਰਨ ਨਹੀਂ। ਤੇ ਜੇ ਉਹਨਾਂ ਨੂੰ ਕਦੀ ਪੁੱਛੋ ਉਹ ਕਿਵੇਂ ਉਚਾਰਨ ਕਰਨਗੇ, ਆ ਸਾਰਾ ਸ਼ਬਦ ਮਰਾਠੀ ਦੇ ਸ਼ਬਦ, ਪਹਿਲ ਪੁਰੀਏ ਪੁੰਡਰਕ ਵਨਾ ਤਾਂਚੇ ਖੰਸਾ ਸਗਲੇ ਜਾਨਾ ਸੀ ਚੱਚਾ, ਉਹ ਦੰਦਾ ਕਹਿੰਦੇ ਆ, ਅਸੀਂ ਸ਼ਬਦ ਵਰਤਨੇ ਆ ਦੰਦਾਂ ਦਾ ਹਸਪਤਾਲ, ਉਹ ਕਹਿੰਦੇ ਦਾ ਤਾਂਚਾ ਹੋਸਪਿਟਲ ਮਰਾਠੀ ਚ। ਮੈਂ ਬੇਨਤੀ ਕਰਾਂਗਾ ਜੀ, ਗੁਰੂ ਗ੍ਰੰਥ ਸਾਹਿਬ ਐਵੇਂ ਕਹੀ ਵੀ ਸ਼ੁੱਧ ਉਚਾਰਨ ਹੋ ਗਿਆ ਜੀ, ਅਸੀਂ ਫਲਾਣੀ ਸੰਪਰਦਾ ਫਲਾਣੇ ਬੰਦੇ ਨੇ, ਜੋ ਗੁਰੂ ਗ੍ਰੰਥ ਸਾਹਿਬ ਚ ਭਾਸ਼ਾਵਾਂ ਨੇ, ਮੇਰਾ ਖਿਆਲ ਦੁਨੀਆਂ ਭਰ ਦੇ ਵਿਦਵਾਨ ਭਾਸ਼ਾ ਵਿਗਿਆਨੀ ਹੋਣ ਤੇ ਗੁਰੂ ਗ੍ਰੰਥ ਸਾਹਿਬ ਦੇ ਅਰਥ ਹੋਣ, ਅਸੀਂ ਤਾਂ ਪਹਿਲਿਆਂ ਦੇ ਅਰਥ ਪੜ੍ਹਦੇ ਪਏ। ਖੈਰ ਵਿਸ਼ੇ ਚ ਵਿੱਚ ਰਹਾਂ, ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਚ ਮੈਂ ਅਰਜ਼ ਕੀਤੀ, ਜ਼ਿੰਦਗੀ ਦਾ ਕਿਤੇ ਕੋਈ ਦਾਵਾ ਹੈ? ਜਿਹੜਾ ਸਾਡੇ ਮਨ ਚ ਗੱਲ ਪੈ ਗਈ ਫਲਾਣਾ ਕਦੀ ਡੋਲ ਕਿਉਂ ਡੋਲ ਗਿਆ, ਫਲਾਣਾ ਕਿਉਂ ਤਿਲਕ ਗਿਆ, ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਆਪਣੇ ਪੈਰ ਨੂੰ ਸੰਭਾਲ ਕੇ ਚੱਲੀ, ਜਿਸ ਵੱਟ ਤੇ ਜਿਸ ਪਗਡੰਡੀ ਤੇ ਤੂੰ ਤੁਰਨਾ ਪਿਆ ਸਿਰਫ ਇੱਕੋ ਪੈਰ ਰੱਖਿਆ ਜਾਣਾ, ਜੇ 99 ਸਟੈਪ ਤੇਰੇ ਸਹੀ ਚਲੇ ਗਏ ਇੱਕ ਕਦਮ ਕਿਤੇ ਤਿਲ ਗਿਆ ਤੇ ਚੇਤੇ ਰੱਖੀ 99 ਵੀ ਛਿਟਿਆਂ ਨਾਲ ਭਰ ਜਾਣ। ਕੁਰੀਏ ਕੁਰੀਏ ਵਹਿੰਦਿਆ ਤਲ ਗਾੜਾ ਮਹਿਰੇਰ, ਤੇਰੇ ਥੱਲੇ ਭਰੀ ਪਈ ਏ ਦਲ ਦਲ, ਵੇਖੇ ਚਿੱਟੜ ਥੀਮ ਦੇ ਥੀਮ ਦੋ ਜਾਮ ਕਿਸਨ ਦੋ ਪੇਰ। ਕੋਈ ਪਤਾ ਨੀ ਕਿੱਥੇ ਤਿਲਕ ਜਾਣਾ ਬੰਦੇ ਨੇ, ਪਰ ਜਦੋਂ ਬੰਦਾ ਜੇ ਤਿਲਕ ਜਾਏ, ਮੰਨ ਲਓ ਉਹ ਬਹੁਤ ਜ਼ਿਆਦਾ ਵਿਸ਼ੇ ਵਾਸਨਾ ਚ ਬਹੁਤ ਗਲਤ ਰਸਤੇ ਤੇ ਚੱਲ ਪਿਆ, ਕਿ ਗੁਰਮਤ ਵਿੱਚ ਉਹਨੂੰ ਵਾਪਸ ਲਿਆਉਣ ਦੀ ਕਿਤੇ ਕੋਈ ਰਾਹ ਹੈ ਕਿ ਉਹ ਵਾਪਸ ਆ ਸਕਦਾ ਦੁਬਾਰਾ? ਗੁਰਬਾਣੀ ਨੇ ਕਿਹਾ ਬਿਲਕੁਲ ਆ ਸਕਦਾ, ਕਿਉਂਕਿ ਆਮ ਜਿਹੜੇ ਧਰਮ ਨੇ ਉਹ ਕਰਮਵਾਦੀ ਨੇ। ਗੁਰੂ ਗ੍ਰੰਥ ਸਾਹਿਬ ਵੀ ਕਰਮ ਦੀ ਗੱਲ ਕਰਦੇ ਆ ਜੀ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਗੁਰੂ ਗ੍ਰੰਥ ਸਾਹਿਬ ਬਚਨ ਕਰਦੇ ਆ, ਦੱਦਾ ਦੋਸ਼ ਨਾ ਦਿਓ ਕਿਸੇ ਦੋਸ਼ ਕਰਮਾਂ ਆਪਣੇ, ਕਰਮ ਦੀ ਗੱਲ ਗੁਰੂ ਗ੍ਰੰਥ ਸਾਹਿਬ ਕਰਦੇ। ਹੁਣ ਦੂਸਰੇ ਧਰਮ ਚ ਕਈ ਬੰਦੇ ਐਸੇ ਆ ਜਿਨ੍ਹਾਂ ਪਤਿਤ ਕਰਮ ਕੀਤੇ, ਉਹਨਾਂ ਨੂੰ ਵਾਪਸ ਤੋਰ ਦਿੱਤਾ ਕਿ ਇਸ ਜਨਮ ਚ ਤੁਹਾਡੀ ਕੋਈ ਥਾਂ ਨਹੀਂ। ਈਵਨ ਕਿ ਕਈਆਂ ਨੇ ਭਗਤਾਂ ਦੇ ਜੀਵਨ ਦੀਆਂ ਕਹਾਣੀਆਂ ਵੀ ਕਰਮਵਾਦੀ ਬਣਾ ਕੇ ਉਹਨਾਂ ਨੂੰ ਕਿਹਾ, ਚਮਾਰ ਦੇ ਘਰ ਤਾਂ ਇਹਨੇ ਜਨਮ ਲਿਆ ਸੀ, ਫਲਾਣੇ ਘਰ ਪਿਛਲੇ ਜਨਮ ਚਲਾ ਗਿਆ। ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕਰਮ ਹੈ ਪਰ ਕਿਰਪਾ ਬਹੁਤ ਵੱਡੀ ਹੈ। ਜਦੋਂ ਗੁਰੂ ਗ੍ਰੰਥ ਸਾਹਿਬ ਦੇ ਘਰ ਚੋਂ ਕਿਰਪਾ ਵਰਤ ਦੀਏ, ਕਰੋੜਾਂ ਜਨਮਾਂ ਦੇ ਕਰਮ ਨੂੰ ਕਿਰਪਾ ਇਉਂ ਸਾੜ ਕੇ ਰੱਖ ਦਿੰਦੀ ਏ ਜਿਵੇਂ ਮਾਚਿਸ ਦੀ ਇੱਕ ਤੀਲੀ ਕਰੋੜਾਂ ਰੂਹ ਦੀਆਂ ਗੰਢਾਂ ਸਾੜ ਦਿੰਦੀ ਹੈ। ਹਜ਼ੂਰ ਨੇ ਬਖਸ਼ਿਸ਼ ਕੀਤੀ ਬਾਣੀ ਚ, ਇਨਸਾਨ ਕਰਮ ਕਰ ਬੈਠਦਾ ਹੈ ਕਿ ਉਹਦੇ ਕੀਤੇ ਹੋਏ ਕਰਮ ਕਿਰਪਾ ਨਾਲ ਕੱਟੇ ਨਹੀਂ ਜਾਂਦੇ ਪਤਿਤ ਕਰਮ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਇੱਕ ਬਚਨ ਹੈ, ਕੌਣ ਕੋ ਕਲੰਕ ਰਹੋ ਰਾਮ ਨਾਮ ਲੇਤੀ ਹੀ, ਅਪ ਜਸ ਮਿਟ ਜਾਏਗਾ, ਮੱਥੇ ਤੇ ਲੱਗੇ ਹੋਏ ਕਲੰਕ ਸੱਚੀ ਮੁੱਚੀ ਖਤਮ ਹੋ ਜਾਣਗੇ। ਕਿਹੜਾ ਇਨਸਾਨ, ਗੁਰੂ ਗ੍ਰੰਥ ਸਾਹਿਬ ਕਹਿੰਦੇ ਸਾਨੂੰ ਦਿਖਾਓ ਜਿੰਨੇ ਬੰਦਗੀ ਕੀਤੀ ਹੋਵੇ ਉਹਦੇ ਕੀਤੇ ਹੋਏ ਕਲੰਕ ਰੱਬ ਨੇ ਮੇਟ ਨਾ ਦਿੱਤੇ ਹੋਣ, ਕਰਮ ਮੇਟੇ ਨਾ ਹੋਣ। ਕੌਣ ਕੋ ਕਲੰਕ ਰਹੋ ਰਾਮ ਨਾਮ ਲੇਤੀ, ਪਤਤ ਪੁਨੀਤ ਪਏ ਰਾਮ ਕਹਿਤ ਕੇ। ਜਿਨ੍ਹਾਂ ਨੇ ਜ਼ਬਾਨ ਤੋਂ ਪ੍ਰਭੂ ਕਿਹਾ, ਵਾਹਿਗੁਰੂ ਕਿਹਾ, ਪਰਮਾਤਮਾ ਨੇ ਸੱਚਮੁੱਚ ਉਹਨਾਂ ਦੇ ਕੀਤੇ ਹੋਏ ਪਾਪ ਸਾੜ ਦਿੱਤੇ, ਹਿਰਦਾ ਪਵਿੱਤਰ ਕਰਤਾ। ਆਪਾਂ ਰੋਜ਼ ਇੱਕ ਬਚਨ ਪੜ੍ਹਦੇ ਹਾਂ ਜੀ ਗੁਰੂ ਨਾਨਕ ਸਾਹਿਬ ਜੀ ਦਾ, ਉਹ ਆ ਹੀ ਬਚਨ ਹੈ, ਜਦੋਂ ਮਤ ਭਰੀ ਜਾਂਦੀ ਹੈ ਪਹਿਲਾਂ ਪਹਿਲਾਂ ਪਾਪ ਜਿਹੜਾ ਉਹ ਥੋੜਾ ਜਿਹਾ ਬੰਦੇ ਨੂੰ ਤੰਗ ਕਰਦਾ, ਕਰਦਾ ਜ਼ਰੂਰ ਹੈ, ਪਛਤਾਵਾ ਜਿਹਾ ਦੱਗਦਾ, ਰਾਤ ਪਰੇਸ਼ਾਨਦਾ, ਦਿਨੇ ਪਛਤਾਉਂਦਾ, ਮਯੂਸ ਜਿਹਾ ਹੋਇਆ ਰਹਿੰਦਾ ਹੈ। ਕੁਝ ਦਿਨਾਂ ਬਾਅਦ ਉਹਨੂੰ ਝੱਸ ਪੈ ਜਾਂਦਾ ਨਾ ਪਾਪ ਦਾ, ਇੱਕ ਵਾਰੀ ਪਾਪ ਕਰਕੇ ਕਹਿੰਦਾ ਨਹੀਂ, ਉਦੋਂ ਬਾਅਦ ਉਹ ਗਿੱਝ ਜਾਂਦਾ ਹੈ, ਫਿਰ ਪਾਪ ਕਰਨੇ ਸ਼ੁਰੂ ਕਰ ਦਿੰਦਾ ਹੈ। ਇਉਂ ਕਹਿ ਲਾ, ਮੈਂ ਇੱਕ ਵਾਰ ਕਿਹਾ ਸੀ, ਇੱਕ ਕੱਪੜਾ ਹੋਵੇ ਜਿਹੜਾ ਪਹਿਲੇ ਦਿਨ ਲਿਆ, ਥੋੜੀ ਜਿਹੀ ਹਵਾ ਚੱਲੀ ਤੇ ਮਿੱਟੀ ਘੱਟਾ ਕੱਪੜੇ ਤੇ ਪਿਆ, ਬੜਾ ਮਹਿਸੂਸ ਹੋਇਆ। ਉਹੀ ਕੱਪੜਾ ਜਦੋਂ ਪਾ ਕੇ ਰੂਟੀਨ ਵਿੱਚ ਰੋਜ਼ਾਨਾ ਜਾਣ ਲੱਗੇ, ਉਹ ਭਰਿਆ ਗਿਆ, ਹੁਣ ਚੇਤੇ ਕੋਈ ਨਹੀਂ ਰਹਿੰਦਾ ਕਿੱਥੋਂ ਭਰਿਆ। ਉਸੇ ਕੱਪੜੇ ਦੇ ਵਿੱਚ, ਤੰਦਾਂ ਦੇ ਵਿੱਚ ਮੈਲ ਚਲੀ ਗਈ, ਫਿਰ ਬੰਦਾ ਉਹਨੂੰ ਧੋਣ ਦਾ ਯਤਨ ਕਰਦਾ, ਛੇਤੀ ਕੀਤਿਆਂ ਤੰਦ ਮੈਲ ਨਿਕਲਦੀ ਨਹੀਂ ਹੁੰਦੀ। ਉਹਨੂੰ ਗੁਰੂ ਗ੍ਰੰਥ ਸਾਹਿਬ ਨੇ ਇੱਕ ਸ਼ਬਦ ਵਰਤਿਆ ਜੀ, ਖਨਲੀ ਧੋਤੀ, ਉਜਲੀ ਨਾ ਹੋਵੇ। ਇਹ ਕੱਪੜਾ ਖਾਸ ਕਰਕੇ ਤੇਲੀ ਦੇ ਕੋਹਲੂ ਕੋਲ ਹੈ, ਉਹ ਆਪਣੀ ਲੀਰ ਨਾਲ, ਆਪਣੇ ਕੱਪੜੇ ਨਾਲ ਕੋਹਲੂ ਨੂੰ ਸਾਫ ਕਰਦਾ ਹੈ, ਉਹਦੇ ਚ ਥਿੰਦਾ ਤੇ ਮੈਲ ਦੋਨੋਂ ਚਲੇ ਜਾਂਦੇ ਨੇ, ਤੰਦ ਮੈਲ ਪੈ ਜਾਂਦੀ ਹੈ। ਕਈ ਵਾਰੀ ਜਿਨ੍ਹਾਂ ਕੱਪੜਿਆਂ ਨੂੰ ਤੰਦ ਮੈਲ ਪਈ ਹੋਵੇ, ਆਮ ਪਿੰਡਾਂ ਚ ਕਹਿੰਦੇ ਸਨ, ਹੁਣ ਇਹ ਪਰੋਲਾ ਫੜਾ ਲਓ, ਇਹ ਕਿਸੇ ਕੰਮ ਨਹੀਂ ਆਉਣਾ, ਇਹਦੇ ਤੰਦ ਵਿੱਚ ਮੈਲ ਪੈ ਗਈ, ਇਹ ਤਾਂ ਹੁਣ ਸਿਰਫ ਪਾਟੇ ਗਈ। ਪਰ ਗੁਰਮੁਖੋ, ਕੱਪੜੇ ਚ ਤੰਦ ਮੈਲ ਪੈ ਜਾਏ, ਉਹਨੂੰ ਘਰ ਵਰਤੋਂ ਵਿੱਚ ਨਖਿਤ ਸਮਝਿਆ ਜਾਂਦਾ ਹੈ। ਜਿਹਦੇ ਮਨ ਵਿੱਚ ਤੰਦ ਮੈਲ ਪੈ ਜਾਏ, ਜੇ ਗੁਰੂ ਨਾਨਕ ਸ਼ਬਦ ਦੀ ਕਿਰਪਾ ਕਰੇ ਤੇ ਤੰਦ ਮੈਲ ਵਾਲੇ ਨੂੰ ਵੀ ਧੋ ਕੇ ਰੱਖ ਦਿੰਦਾ ਹੈ। ਆਹ ਹੈ ਬਖਸ਼ਿਸ਼ ਦੀ ਪਤਿਤ ਕਰਮ ਜਿਹੜਾ ਕਰਦਾ। ਗੁਰੂ ਗ੍ਰੰਥ ਸਾਹਿਬ ਦੇ ਰੋਜ਼ ਅਸੀਂ ਬਚਨ ਪੜ੍ਹਦੇ ਹਾਂ, ਭਰੀਏ ਹੱਥ ਪੈਰ ਤਨ ਦੇਹ, ਪਾਣੀ ਧੋਤਾ ਉਤਰ ਸਿੱਖੇ, ਹੱਥ ਪੈਰ ਭੜੇ ਗਏ, ਜ਼ਿਆਦਾ ਲੋੜ ਨਹੀਂ ਸਿਰਫ ਪਾਣੀ ਨਾਲ ਵੀ ਸਰ ਜਾਏਗਾ। ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ, ਹੁਣ ਕੱਲਾ ਪਾਣੀ ਨਹੀਂ, ਥੋੜੀ ਜਿਹੀ ਮੁਸ਼ਕਤ ਜ਼ਿਆਦਾ ਕਰਨੀ ਪਏਗੀ। ਦੇ ਸਾਬੂਣ ਲਈਆ ਉਹ ਧੋਏ, ਭਰੀਏ ਮਤ ਪਾਪਾਂ ਕੈ ਸੰਗ, ਜਿਹਦੀ ਮਾਤੀ ਪਾਪਾਂ ਨਾਲ ਭਰੀ ਜਾਏ। ਤੇ ਗੁਰੂ ਨਾਨਕ ਸਾਹਿਬ ਕਹਿੰਦੇ, ਇਹਦਾ ਮਤਲਬ ਇਹਨੂੰ ਗੁਰਦੁਆਰੇ ਬਾਹਰ ਕੱਢ ਦਿਓ, ਨਹੀਂ ਤੇਰਾ ਇਲਾਜ ਨਹੀਂ। ਮਹਾਰਾਜ ਕਹਿੰਦੇ, ਉਹ ਧੁੱਪ ਹੈ, ਨਾਮ ਹੈ ਕਹਿ ਰੰਗ। ਰੰਗ ਦਾ ਇੱਥੇ ਅੱਖਰੀ ਅਰਥ ਜੀ ਪ੍ਰੇਮ। ਜਿਹੜਾ ਨਾਮ ਨੂੰ ਪ੍ਰੇਮ ਕਰੇਗਾ, ਨਾਮ ਸੱਚਮੁੱਚੀ ਉਹਦੇ ਪਾਪਾਂ ਨਾਲ ਭਰੀ ਕੋਈ ਮੱਤ ਨੂੰ ਵੀ ਧੋ ਜਾਏਗਾ। ਇੱਕ ਤਾਂ ਅਪਜਸ ਹੋਵੇ ਜਿਨ੍ਹਾਂ ਦੀ ਮੱਤ ਪਾਪਾਂ ਨਾਲ ਭਰੀ ਗਈ, ਰੱਜ ਕੇ ਗੁਨਾਹ ਕੀਤੇ, ਮਾੜੇ ਤੋਂ ਮਾੜੇ ਕਰਮ ਕੀਤੇ, ਤੇ ਗੁਰੂ ਗ੍ਰੰਥ ਸਾਹਿਬ ਮੁਤਾਬਕ ਜਦੋਂ ਉਹ ਨਾਮ ਵੱਲ ਚੱਲੇ, ਗੁਰੂ ਨੇ ਬਖਸ਼ਿਸ਼ ਕੀਤੀ, ਉਹਨਾਂ ਨੂੰ ਗੁਰਮੰਤਰ ਦੀ ਦਾਤ ਦਿੱਤੀ, ਚੇਟਕ ਲੱਗ ਗਈ, ਇੰਨਾ ਸਿਮਰਨ ਕੀਤਾ ਕਿ ਪਰਮਾਤਮਾ ਦੇ ਨਾਮ ਨੇ ਕੀਤੇ ਹੋਏ ਸਾਰੇ ਪਾਪ ਧੋ ਦਿੱਤੇ। ਉਂਜ ਦਾਸ ਇੱਕ ਬੇਨਤੀ ਕਰਦਾ, ਪਤਿਤ ਕਰਮ ਵਿੱਚ ਅਜਾ ਮਲ ਆਏਗਾ, ਪਤਿਤ ਕਰਮ ਵਿੱਚ ਰਵਿਦਾਸ ਸਾਹਿਬ ਨੂੰ ਲਿਆ ਸਕਾਂਗੇ। ਮੈਂ ਤਾਂ ਦੋਸ਼ ਸ਼ਬਦ ਕਹਿ, ਇੱਕ ਤਾਂ ਉਹ ਪਤਿਤ ਨੇ, ਹੁਣ ਅਜਾ ਮਲ ਨਾਲ ਤੁਸੀਂ ਭਗਤ ਕਬੀਰ ਨੂੰ ਤੁਲਨਾ ਦਿਓ ਤੇ ਮੇਰਾ ਖਿਆਲ ਹੈ ਬੜੀ ਘੋਰ ਬੇਇਨਸਾਫੀ। ਪਰ ਕਿਆ ਪਤਿਤ ਉਹਨਾਂ ਨੂੰ ਵੀ, ਉਹਨਾਂ ਨੂੰ ਪਤਿਤ ਕਿਹਾ ਗਿਆ। ਹੁਣ ਅਜਾ ਮਲ ਪੁਰਾਣ ਦਾ ਇੱਕ ਪਾਤਰ ਹੈ, ਮੈਂ ਉਦਣ ਕਿਹਾ ਸੀ ਸ਼ਾਇਦ ਪਿਛਲੀ ਵਾਰ ਵੀ, ਗੁਰੂ ਗ੍ਰੰਥ ਸਾਹਿਬ ਵਿੱਚ ਬੜੇ ਭਗਤ ਐਸੇ ਨੇ ਜਿਹੜੇ ਬਾਣੀਕਾਰ ਨਹੀਂ, ਪਰ ਉਹਨਾਂ ਦੇ ਨਾਵਾਂ ਦਾ ਜ਼ਿਕਰ ਹੈ। ਧਰੂ ਜੀ ਦੀ ਕੋਈ ਤੋ ਗੁਰੂ ਗ੍ਰੰਥ ਸਾਹਿਬ ਚ ਨਹੀਂ ਆਪਣੀ ਉਚਾਰਨ ਕੀਤੀ, ਪਰ ਗੁਰਬਾਣੀ ਨੇ ਉਹਨਾਂ ਨੂੰ ਮੰਨਿਆ ਭਗਤ। ਪ੍ਰਹਿਲਾਦ ਦੀ ਕੋਈ ਤੁਕ ਨਹੀਂ, ਪਰ ਬਾਣੀਕਾਰਾਂ ਨੇ ਉਹਨਾਂ ਦੀ ਭਗਤਾਂ ਦੀ ਸੂਚੀ ਤਿਆਰ ਉਹਨਾਂ ਨੂੰ ਯਾਦ ਕੀਤਾ, ਬਿਦਰ ਦੀ ਕੋਈ ਤੁਕ ਨਹੀਂ। ਹੁਣ ਅਜਾਮਲ ਤੇ ਗਨਕਾ ਦੋ ਸ਼ਬਦ ਵਾਰ ਵਾਰ ਬਾਣੀ ਚ ਆਉਂਦੇ। ਅਜਾਮਲ ਬ੍ਰਾਹਮਣ ਕਹਿ, ਗਨਕਾ ਮੈਂ ਇਸ ਦਿਨ ਇੱਕ ਦਿਨ ਅਰਥ ਕੀਤੇ ਸੀ, ਅਸੀਂ ਸਿੱਧੇ ਅਰਥ, ਗਨਕਾ ਇੱਕ ਨਿੱਜੀ ਨਾਮ ਨਹੀਂ, ਸਿਰਫ ਇੱਕ ਔਰਤ ਦਾ ਨਾਮ ਗਨਕਾ ਨਹੀਂ, ਗਨਕਾ ਉਹਦੇ ਪੇਸ਼ੇ ਨਾਲ ਜੁੜਿਆ ਹੋਇਆ ਨਾਮ ਬਣ ਗਿਆ। ਸ਼ਾਇਦ ਆਪ ਨੂੰ ਯਾਦ ਹੋਵੇ, ਬਹੁਤ ਸਮਾਂ ਪਹਿਲਾਂ ਤੇ ਅਰਜ਼ ਕੀਤੀ ਸੀ, ਇਹ ਲਫ਼ਜ਼ ਦੋ ਸ਼ਬਦਾਂ ਦਾ ਸਮੂਹ ਹੈ, ਗਨਕਾ, ਗਨ ਦਾ ਅਰਥ ਹੈ ਸਮੂਹ, ਬਹੁਤ ਸਾਰੇ, ਕਾ ਦਾ ਅਰਥ ਹੈ ਦੇਹ, ਜਿਸ ਦੇ ਸਰੀਰ ਨਾਲ ਬਹੁਤ ਸਮੂਹ ਦਾ ਸੰਬੰਧ ਹੋ ਜਾਏ ਉਹਨੂੰ ਗਨਕਾ ਕਹਿੰਦੇ ਆ। ਇੱਥੇ ਹੀ ਵੇਸ਼ਵਾ ਬਣਿਆ, ਜਿਹੜਾ ਬੋਡੀ ਨੂੰ ਵੈਸ਼ ਦੀ ਤਰ੍ਹਾਂ ਵਪਾਰ ਕਰਨ ਲੱਗ ਪਵੇ, ਸ਼ਬਦ ਵੇਸ਼ਵਾ ਕਹਿਣ ਲੱਗ ਪਏ। ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਬਾਣੀ ਦੇਖੋ, ਕਿਉਂਕਿ ਭਾਵੇਂ ਇਹ ਪੁਰਾਣ ਘਟਨਾ ਹੈ, ਗਨਕਾ ਬਾਰੇ ਭਾਈ ਸਾਹਿਬ ਨੇ ਤਾਂ ਇੱਥੋਂ ਤੱਕ ਸ਼ਬਦ ਵਰਤੇ ਵੀ ਉਹ ਸੱਚੀ ਮੁੱਚੀ ਪਾਪਣ ਬਣ ਗਏ, ਉਹਨੇ ਪਾਪ ਕੀਤੇ। ਮੈਂ ਬੇਨਤੀ ਕਰਨ ਲੱਗਾ ਕਿ ਹਿਰਦੇ ਚ ਗੁਰਮੰਤਰ ਹੋਵੇ ਤੇ ਗਨਕਾ ਵਰਗੀ ਪਾਪਣ ਦੇ ਜੀਵਨ ਨੂੰ ਵੀ ਨਾਮ ਧੋ ਕੇ ਰੱਖ ਦਿੰਦਾ। ਇਹ ਇਸ ਕਰਕੇ ਇਹ ਕਹਾਣੀ ਸੁਣਾਉਣ ਲਈ ਨਹੀਂ ਸੀ, ਪੁਰਾਤਨ ਵਾਪਰੀ ਘਟਨਾ ਹੈ, ਉਹਨੂੰ ਅੱਜ ਦੇ ਸੰਦਰਭ ਚ ਆਪਾਂ ਕਿਵੇਂ ਜੀ ਸਕਨੇ। ਭਾਈ ਸਾਹਿਬ ਦੇ ਬੋਲ ਨੇ ਜੀ, ਪੰਜਾਬੀ ਦੀਆਂ ਸਤਰਾਂ ਨੇ, ਗਨਕਾ ਪਾਪਣ ਹੋਏ ਕਹਿ ਪਾਪਾਂ ਦਾ ਗਲਹਾਰ ਪਰੋਤਾ, ਇੰਨੇ ਪਾਪ ਕੀਤੇ ਉਹਦੇ ਸ਼ਿੰਗਾਰ ਵੀ ਪਾਪਾਂ ਦਾ। ਇਹ ਜਿਹੜਾ ਪਾਪਾਂ ਦਾ ਗਲਹਾਰ ਪਰੋਤਾ, ਇਹ ਕੋਈ ਖੋਪੜੀਆਂ ਥੋੜਾ ਸਨ ਜੀ, ਕਿਉਂਕਿ ਜਿੰਨਾ ਉਹ ਆਪਣੇ ਤਨ ਉੱਤੇ ਕੋਈ ਵੀ ਸ਼ਿੰਗਾਰ ਕਰ ਦਈਏ, ਉਹਦੇ ਹਰ ਸ਼ਿੰਗਾਰ ਦੇ ਵਿੱਚ ਸਿਰ ਪਾਪ ਦੀ ਵਾਸ਼ਨਾ ਹੈ। ਇਹਦਾ ਮਤਲਬ ਇਹ ਸੀ ਵੀ ਉਹਦਾ ਹਾਰ ਸ਼ਿੰਗਾਰ ਜਿਹੜਾ ਉਹ ਪਾਪਾਂ ਨਾਲ ਜੁੜਿਆ। ਗਣਕਾ ਪਾਪਣ ਹੋਏ ਕਹਿ ਪਾਪਾਂ ਦਾ ਗਲਹਾਰ ਪਰੋਤਾ, ਮਹਾਂਪੁਰਖ ਅਚਾਨ ਚੱਕ ਗਣਕਾ ਵਾੜੇ ਜਾਏ ਖਲੋਤਾ, ਉਹ ਕੋਈ ਮਿੱਥ ਕੇ ਥੋੜਾ ਗਿਆ, ਅਚਾਨ ਚੱਕ। ਤੇ ਕਈ ਵਾਰੀ ਸੱਚ ਵੇ ਅਚਨਚੇਤ ਜ਼ਿੰਦਗੀ ਪਲਟ ਜਾਂਦੀ, ਕਿਤੇ ਪੂਰਬਲਾ ਲਿਖਿਆ ਅੱਗੇ ਆ ਜਾਂਦਾ ਹੈ। ਅਸੀਂ ਭਾਵੇਂ ਸਾਡੇ ਬੰਦੇ ਪੂਰਬਲੇ ਨੂੰ ਮੰਨਦੇ ਹੋ, ਕਹਿੰਦੇ ਪੂਰਬਲਾ ਵੜੀ ਜਿਹੜਾ ਥੋੜਾ ਚਿਰ ਪਹਿਲਾਂ ਕੀਤਾ। ਨਹੀਂ ਨਹੀਂ ਭਾਈ, ਪੂਰਬਲੇ ਕਰਮ ਖੈਨ, ਕਿਤੇ ਸੱਟਿਆ ਹੋਇਆ ਬੀਜ ਫਿਰ ਪੁੰਗਰ ਪੈਂਦਾ। ਹਜ਼ੂਰ ਸੱਚੇ ਪਾਤਸ਼ਾਹ ਜੀ ਦੇ ਪਿਆਰੇ ਸਿੱਖ ਭਾਈ ਸਾਹਿਬ ਲਿਖਦੇ ਆ ਕਿ ਦੇਖੋ, ਗਣਕਾ ਪਾਪਣ ਹੋਏ ਕਹਿ ਪਾਪਾਂ ਦਾ ਗਲਹਾਰ ਪਰੋਤਾ, ਮਹਾਂਪੁਰਖ ਅਚਾਨਚਕ ਗਣਕਾ ਵਾੜੇ ਆਏ ਖਲੋਤਾ। ਉਹਦਾ ਮਨ ਪਸੀਜ ਗਿਆ, ਤਰਸ ਜਾ ਗਿਆ। ਦੋ ਤਰ੍ਹਾਂ ਨਾਲ ਪਸੀਜਦਾ ਜੀ, ਦੁਨਿਆਵੀ ਬੰਦੇ ਦਾ ਮਨ ਜ਼ਿਆਦਾਤਰ ਪਸੀਜਦਾ ਜਦੋਂ ਕੋਈ ਬਿਮਾਰ ਹੁੰਦਾ, ਮਰ ਜਾਂਦਾ, ਇਸ ਤਰ੍ਹਾਂ ਹੀ ਨਾ ਜੀ। ਜਾਂ ਮੰਨ ਲਓ ਕਿਤੇ ਐਕਸੀਡੈਂਟ ਹੋ ਜਾਏ, ਬੰਦਾ ਪਸੀਜਦਾ ਵੀ ਬੜਾ ਮਾੜਾ ਹੋਇਆ। ਪਰ ਜਦੋਂ ਕੋਈ ਬੰਦਾ ਪਤਿਤ ਕਰਮ ਕਰਦਾ, ਆਮ ਬੰਦਾ ਉਹਦੇ ਤੇ ਪਸੀਜਣ ਦੀ ਥਾਂ ਤੇ ਉਹਨੂੰ ਭੰਡਣਾ ਸ਼ੁਰੂ ਕਰ ਦਿੰਦਾ ਹੈ। ਫਿਰ ਬੇਨਤੀ ਸੁਣਿਓ, ਫਿਜ਼ੀਕਲ ਤੌਰ ਤੇ ਕੋਈ ਬੰਦਾ ਡਿੱਗ ਪਿਆ, ਸਰੀਰਕ ਤੌਰ ਤੇ ਅਸੀਂ ਇੱਕੋ ਦਮ ਕਹਿੰਦੇ ਦੀ ਹੈਲਪ ਕਰੋ, ਚਾਹੀਦਾ ਹੈ। ਤੇ ਜੇ ਬੰਦਾ ਜੀਵਨ ਪੱਖੋਂ ਡਿੱਗ ਪਵੇ, ਕੀ ਉਹਨੂੰ ਹੈਲਪ ਦੀ ਲੋੜ ਨਹੀਂ? ਕੀ ਉਹਨੂੰ ਸੰਗਤ ਦੀ ਲੋੜ ਨਹੀਂ? ਉਹ ਬਿਮਾਰ ਹੈ, ਉਹ ਸੱਚੀ ਮੁੱਚੀ ਬਿਮਾਰੀ ਨਾਲ ਗ੍ਰਸਿਆ ਗਿਆ। ਜਿਵੇਂ ਇੱਕ ਸਰੀਰਕ ਤੌਰ ਤੇ ਬਿਮਾਰ ਕੋਈ ਬੰਦੇ ਲਈ ਅਸੀਂ ਯਤਨ ਕਰਨੇ ਆ ਉਹ ਅਰੋਗ ਹੋ ਜਾਏ, ਤੰਦਰੁਸਤ ਹੋ ਜਾਏ, ਤੇ ਜਦੋਂ ਬੰਦਾ ਜੀਵਨ ਪੱਖੋਂ ਮਤ ਪੱਖੋਂ ਬਿਮਾਰ ਹੋ ਜਾਂਦਾ ਹੈ, ਗੁਰੂ ਨਾਨਕ ਸਾਹਿਬ ਦਾ ਘਰ ਉਹਨਾਂ ਬਿਮਾਰਾਂ ਦਾ ਇਲਾਜ ਬਾਣੀ ਵਿੱਚੋਂ ਕਰਦਾ ਹੈ, ਪਤਤਾਂ ਦਾ ਵੀ ਇਲਾਜ ਹੈ। ਉਹ ਅਚਨਚੇਤ ਗਿਆ, ਉਹਨੇ ਦੇਖਿਆ ਵੀ ਇਹ ਤਾਂ ਪਾਪ ਬੜੇ ਕੀਤੇ ਨੇ। ਭਾਈ ਸਾਹਿਬ ਕਹਿੰਦੇ ਆ ਮੈਂ ਕਹਾਣੀ ਨਹੀਂ ਕੇਵਲ ਗਣਕਾਂ ਪਾਪਣ ਹੋਏ ਕਹਿ ਪਾਪਾਂ ਦਾ ਗਲਹਾਰ ਪਰੋਤਾ ਮਹਾਂਪੁਰਖ ਅਚਾਨ ਚੱਕ ਗਣਕਾਂ ਵਾੜੇ ਜਾਏ ਖਲੋਤਾ ਦੁਰਮਤ ਦੇਖ ਦਿਆਲ ਹੋਏ ਹੱਥੋਂ ਉਸਨੂੰ ਦਿੱਤੋ ਉਸ ਤੋਤਾ। ਤੋਤਾ ਬੋਲਦਾ ਤੁਹਾਨੂੰ ਸਭ ਨੂੰ ਪਤਾ, ਕਿਉਂਕਿ ਬਾਕੀ ਪੰਛੀਆਂ ਵਿੱਚੋਂ ਤੋਤਾ ਬਹੁਤ ਛੇਤੀ ਬੰਦੇ ਦੀ ਬੋਲੀ ਬੋਲਦਾ। ਉਹਨੇ ਤੋਤਾ ਦਿੱਤਾ, ਉਹਨੇ ਕਿਹਾ ਮੈਂ ਪਾਪ ਕੀਤੇ ਆ, ਸੱਚੀ ਮੁੱਚੀ ਰੋ ਪਈ। ਉਹਨੇ ਕਿਹਾ ਮੈਂ ਬਹੁਤ ਬੱਜਰ ਪਾਪ ਕੀਤੇ, ਮੇਰੇ ਘਰ ਚ ਰੋਜ਼ ਪਾਪ ਹੁੰਦਾ, ਪਰ ਸੱਚੀ ਮੁੱਚੀ ਮੈਂ ਛੱਡਣਾ ਚਾਹੁੰਦੀ ਹਾਂ, ਮੈਂ ਛੱਡ ਨਹੀਂ ਰਹੀ, ਮੇਰੀ ਆਦਤ ਬਣ ਗਈ, ਮੈਨੂੰ ਝੱਸ ਪੈ ਗਿਆ, ਮੈਂ ਗਲਤ ਰਸਤੇ ਤੇ ਡਿੱਗ ਪਈ ਹਾਂ, ਛੱਡਣਾ ਚਾਹੁੰਦੀ ਹਾਂ, ਕਰੀਚ ਕਹਿ ਗਿਲਾਨੀ ਕਹਿ, ਪਰ ਛੱਡ ਨਹੀਂ ਸਕਦੀ, ਮੇਰਾ ਚੁਗਿਰਦਾ ਇਹੋ ਜਿਹਾ। ਉਹ ਕਹਿਣ ਲੱਗੀ ਚੱਲ ਮੈਂ ਤੇਰਾ ਚੁਗਿਰਦਾ ਬਦਲ ਦੇਣਾ। ਉਹਨੇ ਕਿਹਾ ਵੀ ਜਿਹੜਾ ਬੰਦਾ ਇਹਦੇ ਕੋਲ ਆਉਣਾ ਕਿਸੇ ਤੇ ਆਉਣਾ ਹੀ ਨਹੀਂ, ਦੂਜਿਆਂ ਨੇ ਕਹਿਣਾ ਵੀ ਬਾਕੀ ਇੱਥੋਂ ਲੰਘ ਕਿੱਥੋਂ ਗਏ ਜੀ, ਇਹ ਤਾਂ ਬੜਾ ਪਾਪੀਆਂ ਦਾ ਘਰ। ਕਹਿੰਦੇ ਤੇਰਾ ਚੁਗਿਰਦਾ ਬਦਲਣ ਵਾਸਤੇ ਬੰਦਾ ਕੋਈ ਨਹੀਂ ਆਉਣਾ, ਆ ਤੋਤੇ ਨੂੰ ਮੈਂ ਸਿਖਾਇਆ, ਮੇਰੀ ਮਿੱਤਰਤਾ ਇਹਦੇ ਨਾਲ, ਇਹ ਸਵਖਤ ਤੇ ਉੱਠ ਕੇ ਮੈਨੂੰ ਕਹਿੰਦਾ ਹੁੰਦਾ ਉੱਠ ਰਾਮ ਨਾਮ ਬੋਲ, ਰਾਮ ਰਾਮ ਬੋਲ, ਕਹਿੰਦਾ ਬਸ ਜਦੋਂ ਤੂੰ ਲੰਘੇਗੀ ਨਾ ਤੇ ਮੈਨੂੰ ਕਹਿੰਦਾ ਮੈਂ ਅੱਗੇ ਬੋਲਣਾ ਹੈ ਪਿੱਛੇ ਬੋਲਦੀ ਹੈ। ਮੈਂ ਇੱਕ ਵਾਰ ਕਿਹਾ ਸੀ ਗੁਰਮੁਖੋ, ਅਸੀਂ ਕਹਿੰਦੇ ਸਾਰੇ ਤੋਤਾ ਰਟਨ ਤੋਤਾ ਰਟਨ, ਇਸ ਤਰ੍ਹਾਂ ਹੀ ਹੈ ਨਾ ਜੀ, ਸੱਚੀ ਮੁੱਚੀ ਨੀਅਤ ਖੋਟੀ ਹੋਵੇ ਤੇ ਤੋਤਾ ਰਟਣੀ ਹੈ, ਜੇ ਨੀਅਤ ਸਾਫ਼ ਹੋਵੇ ਤੇ ਇੱਕ ਵਾਰੀ ਵਾਹਿਗੁਰੂ ਕਹੀਏ ਤੇ ਸਾਰੀ ਜ਼ਿੰਦਗੀ ਦਾ ਰਟਨ ਬਦਲ ਜਾਂਦਾ। ਭਾਈ ਸਾਹਿਬ ਨੇ ਲਿਖਿਆ ਕਿ ਤੋਤੇ ਨੂੰ ਰਾਮ ਰਾਮ ਜਪਾਉਂਦਿਆਂ ਸੱਚਮੁੱਚ ਉਹਦੀ ਐਸਤਾ ਐਸਤਾ ਮਤ ਨਿਰਮਲ ਹੋਣ ਲੱਗ ਪਈ। ਨਾਮ ਦਾ ਸੁਭਾਅ ਜੀ, ਇੱਕ ਵਾਰ ਇੱਥੇ ਬੇਨਤੀ ਕੀਤੀ ਸੀ ਸੁਖਮਨੀ ਸਾਹਿਬ ਚ ਨਾ, ਅਸੀਂ ਆਮ ਤੌਰ ਤੇ ਕੋਈ ਚੀਜ਼ ਸਾਫ਼ ਕਰਨੀ ਹੋਵੇ, ਮੰਨ ਲਓ ਹੁਣ ਭਾਂਡੇ ਨੇ ਸਵਾਹ ਨਾਲ ਤੇ ਨਾ ਮਾਂਜਦੇ ਕੈਮੀਕਲ, ਜਿਹਦੇ ਨਾਲ ਭਾਂਡੇ ਮਾਂਜਣੇ ਉਹ ਵੱਖਰਾ ਵੱਖਰਾ ਸਮਾਨ ਹੈ ਕਿਚਨ ਵਿੱਚ, ਤੇ ਜਿਹੜਾ ਲੰਗਰ ਵਿੱਚ ਪਾਉਂਦੇ ਹਾਂ ਸਮਾਨ ਉਹ ਵੱਖਰਾ ਹੈ। ਕਦੀ ਆਪ ਜੀ ਨੇ ਜਿਹੜਾ ਭਾਂਡਾ ਮਾਂਜਿਆ ਉਸ ਭਾਂਡੇ ਨੂੰ ਜਿਸ ਚੀਜ਼ ਨਾਲ ਮਾਂਜਿਆ ਕਦੀ ਉਹਦੇ ਚ ਰੋਟੀ ਪਾਈ, ਕਦੀ ਕਿਹਾ ਵੀ ਤੜਕਾ ਸਾਬਣ ਦੇ ਲਿਕਵਿਡ ਦਾ ਲਾ ਦਈਏ, ਕਦੀ ਨਹੀਂ ਲਾਉਂਦੇ। ਦੁਨੀਆ ਦਾ ਭਾਂਡਾ ਧੁੱਪਣ ਵਾਲਾ ਮਟੀਰੀਅਲ ਹੋਰ ਹੋਵੇਗਾ ਤੇ ਪਾਉਣ ਵਾਲੀ ਚੀਜ਼ ਹੋਰ ਹੋਵੇਗੀ, ਪਰ ਇਸ ਭਾਂਡੇ ਨੂੰ ਧੋਣ ਵਾਲਾ ਵੀ ਨਾਮ ਕਹਿ ਤੇ ਇਸ ਭਾਂਡੇ ਵਿੱਚ ਅੰਮ੍ਰਿਤ ਬਣਾਉਣ ਵਾਲਾ ਵੀ ਨਾਮ ਕਹਿ, ਇਹ ਦੋ ਨਹੀਂ। ਮਹਾਰਾਜ ਨੇ ਕਿਹਾ ਪ੍ਰਭ ਕਹਿ ਸਿਮਰਨ ਮਨ ਕੀ ਮਲ ਜਾਏ, ਤੇ ਅਗਲਾ ਬਚਨ ਕੀਤਾ ਅੰਮ੍ਰਿਤ ਨਾਮ ਰਿਦ ਮਾਹੇ ਸਮਾਏ ਮਲ ਵੀ ਨਾਮ ਧੁੰਦਾ, ਤੇ ਅੰਮ੍ਰਿਤ ਵੀ ਨਾਮ ਬਣ ਜਾਂਦਾ ਹੈ। ਇਹ ਨਾਮ ਦੀ ਬਖਸ਼ਿਸ਼ ਉਹਨੇ ਦਿੱਤਾ, ਉਹਨੂੰ ਸੱਚੀ ਮੁੱਚੀ ਲਿਵ ਲੱਗ ਗਈ। ਭਾਈ ਸਾਹਿਬ ਕਹਿੰਦੇ ਆ ਕਿ ਦੁਰਮਤ ਦੇਖ ਦਿਆਲ ਹੋਏ ਹੱਥੋਂ ਉਸਨੂੰ ਦਿੱਤੋਸ ਤੋਤਾ, ਰਾਮ ਨਾਮ ਉਪਦੇਸ਼ ਕਰ ਖੇਲ ਗਿਆ ਦੇ ਵਣਜ ਸੋਤਾ, ਲਿਵ ਲੱਗੀ ਤਿਸ ਤੋਤਿਓ ਨਿਤ ਪੜਾਏ ਕਰੇ ਅਸੋਤਾ, ਸੋਤੇ ਦੇ ਅੱਗੇ ਐੜਾ ਗੇਤਰ ਲੱਗਾ ਅਸੋਤਾ, ਹੁਣ ਨੀਂਦ ਨਹੀਂ ਪੈਂਦੀ। ਸੱਚੀ ਮੁੱਚੀ ਦੋ ਥਾਵਾਂ ਤੇ ਨੀਂਦ ਨਹੀਂ ਪੈਂਦੀ, ਜਾਂ ਰੱਬ ਦੇ ਚਿੰਤਨ ਚ ਨਹੀਂ ਨੀਂਦ ਪੈਂਦੀ, ਨਾ ਜਾਂ ਦੁਨੀਆਂ ਦੀ ਚਿੰਤਾ ਚ ਨੀਂਦ ਪੈਂਦੀ। ਕਈ ਵਾਰੀ ਬੰਦਾ ਬਹੁਤ ਖੁਸ਼ੀ ਹੋਵੇ ਨੀਂਦ ਫਿਰ ਵੀ ਕੋਈ ਨਹੀਂ ਪੈਂਦੀ, ਜਦੋਂ ਬਹੁਤ ਦੁਖੀ ਹੋਵੇ ਤੇ ਫਿਰ ਵੀ ਨੀਂਦ ਨਹੀਂ ਪੈਂਦੀ। ਉਂਝ ਮਹਾਰਾਜ ਨੇ ਕਿਹਾ ਮਨੋਵਿਗਿਆਨ ਕਹਿੰਦਾ ਨਾ ਵੀ ਤੂੰ ਟੈਨਸ਼ਨ ਛੱਡ ਫ੍ਰੀ ਹੋ ਕੇ ਸੌ ਰਾਤ ਨੂੰ, ਬਾਬਾ ਜੀ ਕਹਿੰਦੇ ਅੰਤਰ ਚਿੰਤਾ ਨੀਂਦ ਨਾ ਸੋਵੇ, ਇਹਨੂੰ ਨੀਂਦ ਕੋਈ ਨਹੀਂ ਆਉਣੀ, ਚਿੰਤਾ ਤੁਰਖ। ਜਦੋਂ ਅੱਤ ਦਾ ਸੁੱਖ ਹੁੰਦਾ ਉਦੋਂ ਵੀ ਬੰਦੇ ਨੂੰ ਨੀਂਦ ਨਹੀਂ ਪੈਂਦੀ, ਘੜੀ ਪਿੱਛੋਂ ਵਹਿੰਦਾ। ਤੇ ਮੇਰਾ ਖਿਆਲ ਕਈਆਂ ਨੇ ਜੇ ਕਿਤੇ ਕਈ ਸਾਲਾਂ ਬਾਅਦ ਹਰਿਮੰਦਰ ਸਾਹਿਬ ਜਾਣਾ ਉਹਨੂੰ ਪੁੱਛ ਕੇ ਦੇਖੋ, ਉਹਨੂੰ ਤੇ ਕਈ ਰਾਤਾਂ ਹੀ ਪਹਿਲਾਂ ਨੀਂਦਰ ਨਹੀਂ ਪੈਂਦੀ ਹੈ, ਕਿਉਂਕਿ ਸੁੱਖ ਉਹਨਾਂ ਨੂੰ ਲਿਜਾ ਰਿਹਾ ਉਸ ਪਾਸੇ। ਉਹ ਨਿਤ ਪੜਾਏ ਕਰੇ ਅਸੋਤਾ, ਭਾਈ ਸਾਹਿਬ ਕਹਿੰਦੇ ਨੇ ਮੇਰੀ ਕਹਾਣੀ ਸੁਣਾਉਣ ਦਾ ਮਤਲਬ ਇਹ ਵੀ ਪਤਤ ਉਦਾਹਰਨ ਰਾਮ ਨਾਮ ਦੁਰਮਤ ਪਾਪ ਕਲੇਵਰ ਧੋਤਾ, ਕਲੇਵਰ ਦਾ ਅਰਥ ਸਰੀਰ, ਕਿ ਪਰਮਾਤਮਾ ਦਾ ਨਾਮ ਉਸ ਪਤਤ ਨੂੰ ਵੀ ਪਵਿੱਤਰ ਕਰ ਗਿਆ ਜਿਹਦਾ ਰੋਮ ਰੋਮ ਵਾਸ਼ਨਾ ਲੁਪਤ ਸੀ, ਉਹਦੇ ਰੋਮ ਰੋਮ ਵਿੱਚੋਂ ਰਾਮ ਦੀ ਆਵਾਜ਼ ਆਉਣ ਲੱਗ ਪਈ। ਮੈਂ ਬੇਨਤੀ ਕਰਾਂਗਾ ਕਿ ਉਹਦਾ ਅਪਜਸ ਨਹੀਂ ਮਿਟਿਆ, ਚਲੋ ਸਾਖੀ ਨਾ ਸੁਣਾਓ ਪਰ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦੇ ਹੋ ਕੀ ਉਹਦਾ ਜ਼ਿਕਰ ਨਹੀਂ ਗੁਰੂ ਗ੍ਰੰਥ ਸਾਹਿਬ ਚ ਆਇਆ? ਮੰਨ ਰਿਹਾ ਦੁਨ ਅਸੀਂ ਸ਼ਬਦ ਵਿਚਾਰਿਆ, ਮੰਨ ਰਹੇ ਪ੍ਰਭ ਕੀ ਸ਼ਰਨ ਵਿਚਾਰੋ, ਜੇ ਸਿਮਰਤ ਗਨਕਾ ਸੀ ਉਦਰੀ, ਪ੍ਰਭੂ ਦੀ ਸ਼ਰਨ ਵਿੱਚ ਉਹਦੇ ਨਾਮ ਦੀ ਗਵਾਹੀ ਹੈ, ਜੇ ਸਿਮਰਤ ਗਨਕਾ ਸੀ ਉਦਰੀ ਤਾਂ ਕੋ ਜਸ ਉਰ ਧਾਰੋ, ਕੀ ਉਹਦਾ ਅਪਜਸ ਮਿਟਿਆ ਨਹੀਂ? ਭਗਤ ਨਾਮਦੇਵ ਜੀ ਤਾਂ ਇੱਥੋਂ ਤੱਕ ਸ਼ਬਦ ਵਰਤਿਆ ਹੈ, ਹਾਲਾਂਕਿ ਇੱਥੇ ਟੀਕਾਕਾਰਾਂ ਦੋ ਤਰੀਕੇ ਦੇ ਅਰਥ ਕੀਤੇ। ਅਸੀਂ ਇੱਥੋਂ ਤੱਕ ਪੜਿਆ ਜੀ ਗਨਕਾ ਪਾਪਨ ਸੀ, ਸਿਮਰਨ ਕੀਤਾ ਪਵਿੱਤਰ ਹੋ ਗਈ। ਕਹਿੰਦੇ ਨੇ ਬੰਦਾ ਜਦੋਂ ਕਿਸੇ ਨੂੰ ਬਹੁਤ ਸਤਿਕਾਰ ਦਿੰਦਾ ਨਾ ਆਪਣੇ ਸਰੀਰਕ ਅੰਗਾਂ ਤੇ, ਤਿੰਨ ਚਾਰ ਗੱਲਾਂ ਨੇ। ਇੱਕ ਤਾਂ ਉਹ ਕਹਿੰਦਾ ਵੀ ਤੂੰ ਮੇਰੇ ਸੀਨੇ ਚ ਰਹਿੰਦਾ, ਇਹ ਸਭ ਤੋਂ ਵੱਧ ਸਨਮਾਨ ਦੀ ਥਾਂ ਹੁੰਦੀ ਹੈ, ਤੇ ਸ਼ਾਇਦ ਇਹੀ ਕਾਰਨ कि गुरु ने भी एक सिख नूं सन्मान दे के आसी विधि चंद छीना गुरु का सीना जां दिल च थां दिता जांदा है ते जां कई वारी असीं कहिंदे आ कि तेरे लिए मैं अखां दीआं पलकां विछावांगा इवन कि गुरु ग्रंथ साहिब पढ़दे आ कि दन पाठ आया गुरु अर्जुन साहिब कहिंदे रब जी तुसी आओ तां सही लोकी बिस्तरे विछा के तेरी इंतजार करदे मैं अखां दीआं पुतलियां दा बिस्तरा बना के वेट करा मूंह ठियाऊ सेज नैणा पिरी विछावना किड्डा वड्डा सन्मान जी अखां विछावांगा ते अपने आप नूं सेज बना देंगा अखां दीआं पुतलियां जिहड़ियां कोमल ने इह तलाई दी तरह विछावांगा एक वारी आके बैठ तां सही मेरे नेत्रां दे बिस्तरे उत्ते नैणा पिरी विछावना जे देखे इक वार सुख किमां हूं बारे गुरु ग्रंथ साहिब जी च स्तोक आउंदी है कि जिन्हें इन्ने पतित कर्म किते परमात्मा ने किथे थां दित्ती भगत जी कहिंदे ने रब ने अपने अखां दी पुतली बना लिया इहदा मतलब उहनूं बहुत प्यार कीता सुआ पढ़ावत गनका तरी सो हर नैनो की पुतरी ओ अखां दी पुतली बन गई उहदा अपजस मिट गया।
1: प्रोग्राम दा ए हिस्सा तुहाडे तक पंजाब इंश्योरेंस दे हरपिंदर सिंह सिद्धू दे सहयोग नाल पहुंचाया जा रहा है। इना तो किसी भी तरह दी लाइफ इंश्योरेंस जां विजिटर इंश्योरेंस बारे कोई भी जानकारी लैण लई तुसी हरपिंदर सिद्धू जी नूं 403-404-3500 यानी 403-404-3500 ते संपर्क कर सकते हो। पंजाब इंश्योरेंस तो हरपिंदर सिंह सिद्धू। प्रोग्राम दा ए हिस्सा तुहाडे तक HMP कस्टम कैबिनेट्स दे सहयोग नाल पहुंचाया जा रहा है। होर जानकारी लई पॉल सेखू जी नूं 403-829-5000 जां फिर 403-719-4947 ते संपर्क कर सकते हो। HMP कस्टम कैबिनेट्स लिमिटेड दा पता है यूनिट नंबर 11-2316-27 एवेन्यू नॉर्थ ईस्ट कैलगरी। प्रोग्राम दा ए हिस्सा तुहाडे तक सुंदर बिल्डिंग एंड सप्लाईज दे सहयोग नाल पहुंचाया जा रहा है। इना तो किसी भी तरह दे ड्राई वॉल रूफिंग इंसुलेशन दे नाल नाल किसी भी प्रकार दे कस्टम मेटल मिटन साइडिंग दे सामान बारे कोई भी जानकारी लैण लई तुसी अज ही निर्वैर जौहल जी नूं 403-690-8700 यानी 403-690-8700 जा फिर भजन सिंह जौहल जी नूं 403-561-0227 यानी 403-561-0227 ते संपर्क कर सकते हो। सुंदर बिल्डिंग एंड सप्लाईज लिमिटेड दे ऑफिस दा पता है यूनिट नंबर 4612 6th स्ट्रीट नॉर्थ ईस्ट कैलगरी। प्रोग्राम दा ए हिस्सा तुहाडे तक M&R रूफिंग एंड साइटिंग लिमिटेड दे सहयोग नाल पहुंचाया जा रहा है। इना तो किसी भी तरह दी रूफिंग साइडिंग स्टुको सॉफ्ट फेशिया स्मार्ट ट्रिम फ्लैट रूफ अते रेनोवेशन बारे कोई भी जानकारी लैण लई तुसी रंजीत विर्क जी नूं 403-903-0483 यानी 403-903-0483 ते संपर्क कर सकते हो। M&R रूफिंग एंड साइडिंग लिमिटेड। प्रोग्राम दा ए हिस्सा तुहाडे तक कैसडी हे इंजरी लॉ तो तारा कैसडी जी दे सहयोग नाल पहुंचाया जा रहा है। इना तो किसी भी तरह दे मोटर व्हीकल एक्सीडेंट इंजरी क्लेम बारे कोई भी जानकारी लैण लई तुसी तारा कैसडी जी नूं 403-777-1099 यानी 403-777-1099 ते संपर्क कर सकते हो। कैसडी हे इंजरी ला दा पता है यूनिट नंबर 1507 14 एवेन्यू साउथ वेस्ट कैलगरी।
0: आओ थोड़ा जा गुरु घर झाती मारिए कि गुरु घर च एहो जे अनेकां ने कि जिन्हां ने बंदगी कीती गुरु ने सिखी दित्ती आप जस मिट गया। एक ने बेअंत ने दीपालपुर दा कोड़ी कि ओ कलंकी नहीं सी एदा बंदा बेचारा निगर गया वासना च कि पिंड दे लोकां ने भी बाहर सड़ दिता ਤੇ ਜਿੱਦਣ ਬਾਬਾ ਮੈਂ ਸਿਰਫ ਸੰਖੇਪ ਦੀਆਂ ਬੇਨਤੀ ਕੋਈ ਜ਼ਿਆਦਾ ਡਿਟੇਲ ਚ ਨਹੀਂ ਸਕੀਆਂ, ਜਿਸ ਦਿਨ ਹਜ਼ੂਰ ਗਏ ਮੈਂ ਰਹਿਣਾ ਕੋਈ ਧਰਮਸ਼ਾਲਾ ਹੈ, ਲੋਕਾਂ ਨੇ ਟੀਚਰ ਮਜ਼ਾਕ ਕਰਕੇ ਕਿਹਾ ਬਾਹਰ ਇੱਕ ਰਹਿੰਦਾ ਸ਼ਾਹੂਕਾਰ ਉਹਨੇ ਧਰਮਸ਼ਾਲਾ ਬਣਾਈ ਏ। ਜਦੋਂ ਗੁਰਦੇਵ ਗਏ ਤੇ ਉਹ ਕੋਹੜੀ ਉਹਦੇ ਸਰੀਰ ਚੋਂ ਖੂਨ ਨਿਕਲੇ, ਉਹਨੇ ਤਰਲਾ ਮਾਰ ਕੇ ਕਿਹਾ ਬਾਬਾ ਸੱਚੀ ਮੁੱਚੀ ਲੋਕ ਮੈਨੂੰ ਸ਼ਾਹੂਕਾਰ ਕਹਿੰਦੇ ਨੇ ਕਿਉਂਕਿ ਮੈਂ ਪਾਪ ਬੜੇ ਕੀਤੇ ਨੇ। ਮੈਂ ਸਰਾਂ, ਸਤਿਗੁਰੂ ਨੇ ਕਿਹਾ ਨਹੀਂ ਸਰਾਂ ਵੀ ਬਣੇਗੀ, ਤੂੰ ਪਵਿੱਤਰ ਵੀ ਹੋਵੇਗਾ, ਲੋਕ ਤੇਰੇ ਤੋਂ ਨਫ਼ਰਤ ਕਰਦੇ ਨੇ, ਅੰਦਰ ਦੇ ਕੋਹੜੀ ਤੇਰੇ ਬਚਨ ਸੁਣ ਕੇ ਸੁੱਖ ਪਾਇਆ ਕਰਨਗੇ। ਹੁਣ ਮੈਂ ਬੇਨਤੀ ਕਰਾਂ ਕਿ ਉਹਦੇ ਪਤਿਤ ਕਰਮ ਉਹ ਗ੍ਰਸਿਆ ਨਹੀਂ ਸੀ, ਗੁਰੂ ਨਾਨਕ ਸਾਹਿਬ ਨੇ ਪਜਸ ਮਿਟਾ ਦਿੱਤਾ। ਪ੍ਰੇਮਾ ਕੋੜੀ ਸ਼ਾਇਦ ਤੁਸੀਂ ਨਾ ਸੁਣਿਆ ਹੋਣਾ, ਗੁਰੂ ਅਮਰਦਾਸ ਵੇਲੇ ਨਾਮ ਤਾਂ ਉਹਦਾ ਪ੍ਰੇਮਾ ਹੀ ਸੀ ਮਾਪਿਆਂ ਰੱਖਿਆ, ਪਰ ਬਾਬਾ ਜੀ ਨੇ ਨਾਮ ਰੱਖ ਦਿੱਤਾ ਮੁਰਾਰੀ। ਇਹ ਵੀ ਇਸੇ ਤਰ੍ਹਾਂ ਕੋੜੀ ਸੀ, ਇਹ ਅਮੀਰ ਦਾ ਪੁੱਤਰ ਸੀ, ਇੰਨਾ ਕੁ ਇਹਨੇ ਵਿਸ਼ੇ ਵਾਸਨਾ ਚ ਲੁਪਤ ਹੋ ਗਿਆ, ਇਹਦਾ ਸਾਰਾ ਸਰੀਰ ਗਲ ਗਿਆ, ਤੇ ਜਦੋਂ ਕਿਸੇ ਚੁੱਕ ਕੇ ਮੋਢਿਆਂ ਤੇ ਗੋਇੰਦਵਾਲ ਸਾਹਿਬ ਲਿਆਂਦਾ, ਕਈ ਮਹੀਨੇ ਬੈਠਾ ਰਿਹਾ, ਲੰਘਣਾ ਇੱਕ ਤੁਕ, ਸਿਰਫ ਇੱਕ ਤੁਕ ਸਿਖਾ ਜਾਣੀ। ਤੇ ਕਹਿੰਦੇ ਬਾਬਾ ਬੁੱਢਾ ਸਾਹਿਬ ਇਹਨੂੰ ਇੰਨਾ ਧਰਵਾਸ ਦਿੰਦੇ ਸਨ, ਇਹਨੇ ਕਦੀ ਰੋ ਪੈਣਾ, ਇੱਕ ਸ਼ਬਦ ਕਹਿੰਦਾ ਹੁੰਦਾ ਸੀ ਗਿਆ ਕਛੋਟਾ ਲੱਦਾ ਫੇਰ, ਇਹਦਾ ਮਤਲਬ ਸੀ ਲੋਕੋ ਸੜਿਆ ਹੋਇਆ ਸਰੀਰ ਮਿਲ ਗਿਆ ਵਾਪਸ। ਤੇ ਬਾਬਾ ਜੀ ਨੇ ਕੋਲ ਬੈਠਿਆ ਇੱਕ ਇੱਕ ਤੁਕ ਸੁਣਾਈ ਜਾਣੀ। ਜੇ ਗੁਰਮੁਖੋ ਚੱਲਣਾ ਹੋਵੇ ਨਾ, ਆ ਬਾਕੀ ਤਾਂ ਸਾਰੇ ਅਸੀਂ ਵੀ ਉਹੀ ਗੱਲਾਂ ਕਰੀ ਜਾ ਰਹੇ ਹਾਂ, ਜਿਹਨੇ ਚੱਲਣਾ ਨਾ ਇੱਕ ਇੱਕ ਸਟੈਪ ਵੀ ਪਹਾੜ ਦੇ ਸਿਖਰ ਤੇ ਲੈ ਜਾਂਦਾ ਹੈ, ਜਿਹਨੇ ਨਹੀਂ ਚੱਲਣਾ ਪਹਾੜ ਥੱਲੇ ਬੈਠਾ ਕਈ ਸਾਲ ਕਿਤਾਬਾਂ ਵਿੱਚ ਨਕਸ਼ੇ ਹੀ ਬਣਾਈ ਜਾਂਦਾ। ਸੱਚੀ ਮੁੱਚੀ ਸੰਗਤ ਚ ਨਕਸ਼ੇ ਬਣਾਈ ਜਾਂਦੇ, ਹੁਣ ਨੀ ਅਗਲੇ ਸਾਲ ਨੀ, ਆਹ ਕੰਮ ਨਿਬੜ ਗਿਆ, ਉਸ ਤੋਂ ਬਾਅਦ ਉਹਨੇ ਇੱਕੋ ਗੱਲ ਕਹਿਣੀ ਰੋ ਨਾ, ਤੂੰ ਤਾਂ ਚੱਲ ਕੇ ਆਇਆ ਏ, ਇਹ ਤਾਂ ਘਰ ਐਸਾ ਤੇ ਕੋੜੀਆਂ ਦੇ ਘਰ ਚੱਲ ਕੇ ਖੁਦ ਬਾਬਾ ਚਲਾ ਗਿਆ ਸੀ। ਸਤਮੁੱਚ ਅਰੋਗ ਹੋਇਆ ਜਿਸ ਵਕਤ ਗੁਰਦੇਵ ਨੇ ਉਹਦੀ ਸ਼ਾਦੀ ਕੀਤੀ ਗੋਇੰਦਵਾਲ ਸਾਹਿਬ, ਜਿਹੜੀ ਬੱਚੀ ਨਾਲ ਕੀਤੀ ਉਹਦਾ ਨਾਮ ਮਥੋ ਸੀ। ਜਦੋਂ ਵਿਆਹ ਹੋ ਗਿਆ, ਰਿਸ਼ਤਾ ਹੋਇਆ ਮਾਈ ਨੂੰ, ਉਹਦੀ ਮਾਈ ਨੂੰ ਪਤਾ ਲੱਗਾ, ਉਹਨੇ ਭਰੇ ਦਰਬਾਰ ਚ ਆ ਕੇ ਕਿਹਾ ਮਹਾਰਾਜ ਇਹ ਕੀ ਕੀਤਾ, ਮੇਰੀ ਬੇਟੀ ਕੰਗਲੇ ਦੇ ਕੋੜੀ ਦੇ ਲੜ ਲਾ ਦਿੱਤੀ, ਇਹਦਾ ਕੌਣ ਰਿਸ਼ਤੇਦਾਰ, ਇਹਦਾ ਮਾਂ ਪਿਓ ਕੌਣ, ਖਾਨਦਾਨ ਕੌਣ। ਮੈਂ ਕਹਿੰਦਾ ਏਦੂ ਵੱਡਾ ਘਰ ਕਿਹੜਾ ਮਿਲੇ। ਕਹਿਣ ਲੱਗੇ ਪੁੱਤ ਬੀਬਾ ਰੌਲਾ ਨਾ ਪਾ, ਮੈਨੂੰ ਪਤਾ ਤੇਰਾ ਸੁਭਾਅ ਸਖਤ ਤੇ ਤੂੰ ਮਾਪਿਆਂ ਬਾਰੇ ਪੁੱਛਣਾ ਚਾਹੁੰਦੀ ਕੌਣ, ਇਹਦੀ ਮਾਂ ਵੀ ਅਮਰਦਾਸ, ਦਾ ਪਿਓ ਵੀ ਅਮਰਦਾਸ, ਇਹਦਾ ਘਰ ਇਹਦਾ ਖਾਨਦਾਨ ਗੁਰੂ ਨਾਨਕ ਦੀ ਸੰਗਤ ਹੈ। ਮੈਂ ਇੱਕ ਬੇਨਤੀ ਕਰਾਂ, ਉਹ ਬੰਦਾ ਜਿਹੜਾ ਅੱਤ ਦਾ ਪਤਿਤ ਹੈ, ਜਦੋਂ 22 ਮੰਜੀਆਂ ਦਿੱਤੀਆਂ, ਯਾਦ ਰੱਖਿਓ ਇੱਕ ਮੰਜੀ ਪ੍ਰੇਮੇ ਨੂੰ ਦਿੱਤੀ ਸੀ, 22 ਮੰਜੀਆਂ ਚ ਮੱਥੋ ਮੁਰਾਰੀ, ਦੋ ਮੰਜੀਆਂ ਨੇ ਜੀ 22 ਮੰਜੀਆਂ ਚੋਂ, ਜਿਹੜੀਆਂ ਨਾਲ ਬੀਬੀਆਂ ਵੀ ਬਹਿੰਦੀਆਂ ਸਨ, ਇੱਕ ਮੱਥੋ ਮੁਰਾਰੀ ਤੇ ਇੱਕ ਸੱਚਨ ਸੱਚ। ਸੱਚਨ ਸੱਚ ਦੀ ਮੰਜੀ ਵਿੱਚ ਵੀ ਬੀਬੀ ਰਾਣੀ ਨਾਲ ਬਹਿੰਦੀ ਸੀ, ਖੈਰੇ ਫਿਰ ਕਿਸੇ ਦਿਨ ਜੇ ਕੇ ਮੌਕਾ ਬਣਿਆ, ਤੇ ਇਹ ਮੱਥੋ ਮੁਰਾਰੀ। ਤੇ ਮਹਾਰਾਜ ਨੇ ਉਸ ਬੀਬੀ ਨੂੰ ਕਿਹਾ, ਕਹਿਣ ਲੱਗੇ ਤੂੰ ਕਹਿੰਦੀ ਏ ਮੇਰੀ ਧੀ, ਸਤਿਗੁਰੂ ਕਹਿੰਦੇ ਨੇ ਜਾ ਪ੍ਰੇਮੇ ਕਰਕੇ ਤੇਰੀ ਧੀ ਤੇ ਵੀ ਬਖਸ਼ਿਸ਼ ਹੋਈ, ਤੇਰੀ ਧੀ ਦਾ ਨਾਂ ਪਹਿਲਾਂ ਲੈਣ ਕਰਨਗੇ, ਪ੍ਰੇਮੇ ਦਾ ਬਾਅਦ ਚ ਆਏਗਾ। ਮੁਰਾਰੀ ਮੱਥੋ ਕੋਈ ਨਹੀਂ ਸੀ ਕਹਿੰਦਾ, ਮੱਥੋ ਮੁਰਾਰੀ ਕਹਿੰਦੇ ਹੁੰਦੇ ਸਨ। ਸਤਿਗੁਰੂ ਦਾ ਸ਼ਬਦ ਕਲੰਕ ਧੋਂਦਾ ਹੈ। ਇੱਕ ਤਾਂ ਇਹ ਨੇ ਪਤਿਤ ਕਰਮ, ਜਿਵੇਂ ਹੁਣ ਭਾਈ ਸਾਹਿਬ ਪੜ੍ਹ ਰਹੇ ਸਨ, ਜਿਸ ਪਾਪੀ ਕੋ ਮਿਲੈ ਨਾ ਢੋਈ, ਸ਼ਰਨ ਆਵੇ ਤਾਂ ਨਿਰਮਲ ਹੋਈ। ਕਾਮ ਕ੍ਰੋਧ ਮੋਹ ਵਸ ਕੀਆ, ਇਹ ਹੈ ਪਤਿਤ ਕਰਮ। ਕਾਮ ਕ੍ਰੋਧ ਮੋਹ ਵਸ ਕੀਆ, ਕਿਰਪਨ ਲੋ ਪਿਆਰ, ਚਾਰੇ ਕਿਲ ਵੀ ਉਨ ਅੱਗ ਕੀਏ। ਪਿਆਰਿਓ ਹਰ ਪਾਪ ਕੀਤਾ ਹੋਵਾ ਅਸੁਰ ਸ਼ਿੰਗਾਰ, ਪੋਥੀ ਗੀਤ ਕਵਿਤ ਕਿਚ ਕਦੇ ਨਾ ਕਰਨ ਧੁਰਿਆ, ਧਰਿਆ ਚੇਤੇ ਪਿਆਰਿਓ ਉਹਨੇ ਕਦੀ ਵੀ ਸਿਮਰਨ, ਕਦੀ ਬਾਣੀ ਕਦੀ ਨਾਮ। ਮੈਂ ਤਾਂ ਹੀ ਕਹਿੰਦਾ ਪਿਆਰਿਓ, ਜਿਹੜਾ ਬੰਦਾ ਅਜੇ ਤੱਕ ਵੀ ਗੁਰਦੁਆਰੇ ਨਹੀਂ ਆਇਆ, ਨਫ਼ਰਤ ਮਤ ਕਰੋ, ਪਤਾ ਨਹੀਂ ਦਲੀ ਤੇ ਡਿੱਗਦਿਆਂ ਬਾਬੇ ਨੇ ਕੀ ਕਿਰਪਾ ਵਰਤਾ ਦੇਣੀ। ਉਹਨੇ ਕਦੀ ਸੁਣਿਆ ਹੀ ਨਹੀਂ, ਉਹ ਟਿੱਚਰਾਂ ਕਰਦਾ ਪੋਥੀਆਂ ਪੜਨ ਵਾਲਿਆਂ ਨੂੰ। ਪੋਥੀ ਗੀਤ ਕਵਿਤ ਕਿਚ ਕਦੇ ਨਾ ਕਰਨ ਧੁਰਿਆ, ਚਿਤ ਆਵੇ ਉਸ ਪਾਰ ਬ੍ਰਹਮ, ਤਾਂ ਨਿਮਕ ਸਿਮਰ ਤਰਿਆ ਅਪਜਸੰ ਮਿਟੰਤ। ਸਤ ਪੁੱਤਰ ਹੈ, ਸਿਮਰਨ ਵਾਲੇ ਜਿਵੇਂ ਪੁੱਤਰ ਅਪਜਸ ਮਿਟਾ ਦਿੰਦੇ ਨੇ, ਇਹਦਾ ਮਤਲਬ ਇਹ ਸੀ ਕਿ ਰੱਬ ਦੀ ਬੰਦਗੀ ਅਪਜਸ ਮਿਟਾ ਦਿੰਦੀ। ਇੱਕ ਤਾਂ ਪਤਿਤ ਕਰਮਾਂ ਕਰਕੇ ਸਨ, ਦੂਸਰੀ ਬੇਨਤੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਸਾਹਿਬ ਨੇ ਸ਼ਬਦ ਜ਼ਰੂਰ ਪਤਿਤ ਵਰਤੇ, ਇਸ ਕਰਕੇ ਵਰਤੇ ਕਰਮ ਕਰਕੇ ਨਹੀਂ, ਕਿਉਂਕਿ ਉਹਨਾਂ ਨੂੰ ਵਰਨ ਵੰਡ ਕਹਿੰਦੀ ਸੀ ਇਹ ਪਤਿਤ ਨੇ। ਦੋ ਤਿੰਨ ਸ਼ਬਦ ਨੇ ਨਾਮ ਬਾਰੇ, ਇੱਕ ਤਾਂ ਚਲੋ ਸਭ ਨੂੰ ਚੇਤੇ ਵੀ ਜੀ ਨਾਮ ਕਿਵੇਂ ਅਪਜਸ ਨੂੰ ਮਿਟਾ ਕੇ ਯਸ ਫੈਲਾ ਦਿੰਦਾ ਹੈ। ਉਹ ਰਾਗ ਆਸਾ ਦਾ ਸ਼ਬਦ, ਅਰਥਾਂ ਦੀ ਲੋੜ ਨਹੀਂ, ਗੋਬਿੰਦ ਗੋਬਿੰਦ ਗੋਬਿੰਦ ਸੰਗ ਇਹ ਅਪ ਜਸ ਮਿਟਿਆ ਜੀ। ਗੋਬਿੰਦ ਗੋਬਿੰਦ ਗੋਬਿੰਦ ਸਿੰਘ ਨਾਮ ਦਿਓ ਮਨ ਲੀਣਾ, ਗੋਬਿੰਦ ਗੋਬਿੰਦ ਗੋਬਿੰਦ ਸਿੰਘ ਨਾਮ ਦਿਓ ਮਨ ਲੀਣਾ, ਆਡ ਦਾਮ ਕੋ ਛੀਪਰੋ। ਹੋ ਗਿਆ ਕਿ ਨਹੀਂ ਪਤਤ ਤੋਂ ਪਾਵਨ। ਉਹ ਕਹਿੰਦੇ ਨੇ ਚੀਂਬਾ ਮੰਦਰ ਤੋਂ ਬਾਹਰ ਧੱਕੇ ਮਾਰੇ। ਹਾਂ, ਜੇ ਕਿਸੇ ਨੇ ਭਗਤ ਜੀ ਨਾਲ ਜਿੰਨੀਆਂ ਵਧੀਕੀਆਂ ਹੋਈਆਂ ਨੇ, ਜੇ ਸਾਰੀਆਂ ਵਧੀਕੀਆਂ ਇੱਕੋ ਸ਼ਬਦ ਚ ਪੜਨੀਆਂ ਤੇ ਉਹ ਸ਼ਬਦ ਪੜਿਓ ਜੋ ਗੁਰ ਦਿਓ ਤਾਂ ਮਿਲੇ ਮੁਰਾਰ। ਉਹ ਸਾਰੇ ਸ਼ਬਦ ਚ ਉਹਨਾਂ ਸੂਚੀ ਦਿੱਤੀ, ਮੇਰੇ ਨਾਲ ਕੁਝ ਵਾਪਰਿਆ ਜੀ। ਜੋ ਗੁਰ ਦਿਓ ਤਾਂ ਸੇਜ ਨਕਸਾਈ, ਜੋ ਗੁਰ ਦਿਓ ਤਾਂ ਦਿਓਰਾ ਫਿਰੈ। ਉਹ ਸਾਰਾ ਜ਼ਿਕਰ ਕੀਤਾ ਉਹਨਾਂ ਨੇ, ਉਹਨਾਂ ਦੀਆਂ ਖੱਡ ਬੀਤੀਆਂ ਨੇ, ਆਹ ਕੁਝ ਮੇਰੇ ਨਾਲ ਵਾਪਰਿਆ। ਗੋਬਿੰਦ ਗੋਬਿੰਦ ਗੋਬਿੰਦ ਸਿੰਘ ਨਾਮ ਦਿਓ ਮਨ ਲੀਣਾ, ਆੜ ਦਾਮ ਕੋ ਛੀਪਰੋ ਹੋਇਓ ਲਾਖੀਣਾ, ਬੁੰਨਾ ਤੰਨਾ ਤਿਆਗ ਕੈ ਇਹ ਕੀਰਤੀ ਅਪ ਜਸ ਮਿਟ ਗਿਆ। ਬੁੰਨਾ ਤੰਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਕੁੱਲਾ ਜੋਲਾਰਾ ਭਇਓ ਗੁਣੀ ਗਹੀਰਾ, ਰਵਿਦਾਸ ਢਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ, ਪ੍ਰਗਟ ਹੋਵਾ ਸਾਧ ਸੰਗ ਹਰ ਦਰਸ਼ਨ ਪਾਇਆ, ਸੈਨ ਨਾਈ ਬੁਤਕਾਰੀਆ। ਹੁਣ ਏਦੂ ਵਧੀਆਂ ਕਿਹੜੀਆਂ ਗਵਾਈਆਂ ਲੈ ਕੇ ਆਈ ਵੀ ਨਾਮ ਕੀ ਕਿਰਪਾ ਕਰਦਾ। ਮੇਰਾ ਖਿਆਲ ਵੀ ਜੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਕੇ ਵੀ ਖੱਬੇ ਸੱਜੇ ਦੀ ਝਾਕ ਕੇ ਫਿਰ ਕੋਈ ਨੀ ਜੇ ਕਿਤੋਂ ਖੈਰ ਪੈਣੀ। ਹੁਣ ਏਦੂ ਵੱਡੀ ਕੀ ਗਵਾਈ ਹੈ ਜੀ। ਰਵਿਦਾਸ ਢਵੰਤਾ ਢੋਰ ਨੀ ਤਿੰਨ ਤਿਆਗੀ ਮਾਇਆ, ਪ੍ਰਗਟ ਹੋਵਾ ਸਾਧ ਸੰਗ ਹਰ ਦਰਸ਼ਨ ਪਾਇਆ, ਸਹਿਣ ਨਾਈ ਬੁਤਕਾਰੀਆਂ ਉਹ ਘਰ ਘਰ ਸੁਣਿਆ, ਖਿਰਦੈ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਣਿਆ। ਇਹ ਵਿਧ ਸੁਣ ਕੇ ਜਾਟ ਰੋ ਉੱਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ। ਇੱਕ ਸ਼ਬਦ ਹੋਰ ਹੈ ਜੀ, ਯਤਨ ਮੈਂ ਇਹ ਕਰਨਾ ਵੀ ਵੱਧ ਤੋਂ ਵੱਧ ਗੁਰਬਾਣੀ ਹੀ ਸੁਣਾਈ ਜਾਏ ਕਥਾ ਚ, ਇਹਨੂੰ ਖੌਮੇ ਚ ਨਾਲ ਜਾਇਓ ਤੇ ਆਉਂਦਾ ਵੀ ਮੈਨੂੰ ਇਹ ਕੁਛ ਹੀ। ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਜਦੋਂ ਸ਼ਬਦ ਨੂੰ ਖੋਲਦਾ ਨਾ, ਸਵਾਦ ਹੀ ਆ ਜਾਂਦਾ ਗੁਰੂ ਸਾਹਿਬ ਦੀ। ਮੈਂ ਕੱਲ ਵੀ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਇਹਨੂੰ ਲਿਟਰੇਚਰ ਦੇ ਤੌਰ ਤੇ ਨਾ ਪਲੀਜ਼ ਲਿਆ ਜੇ। ਜੇ ਇਹਨੂੰ ਲਿਟਰੇਚਰ ਦੇ ਤੌਰ ਤੇ ਲੈਣਾ, ਧਰਮ ਗ੍ਰੰਥ ਜਦੋਂ ਇਹ ਕਹਿੰਦੇ ਸਿੱਖਾਂ ਦਾ ਧਰਮ ਗ੍ਰੰਥ ਜਾਂ ਪਵਿੱਤਰ ਗ੍ਰੰਥ ਅੰਦਰ ਨੂੰ ਚੀਸ ਪੈਂਦੀ ਹੈ, ਨਹੀਂ, ਧਰਮ ਗ੍ਰੰਥ ਬੜੇ ਨੇ ਦੁਨੀਆਂ ਚ, ਇਹ ਗੁਰੂ ਗ੍ਰੰਥ ਹੈ। ਤੇ ਇਹ ਗੁਰੂ ਗ੍ਰੰਥ ਸਿੱਖਾਂ ਨੇ ਹੁਕਮਨਾਮੇ ਜਾਰੀ ਕਰਕੇ ਨਹੀਂ ਬਣਾਇਆ। ਚੇਤੇ ਰੱਖਿਓ, ਗੁਰੂ ਹੁਕਮਨਾਮਾ ਦੇ ਗਿਆ ਸੀ ਜਿਹਨੂੰ ਮੈਂ ਮੱਥਾ ਟੇਕਿਆ, ਤੁਹਾਡਾ ਬਾਪੂ ਹੀ ਜੇ। ਇੱਕ ਅੰਮ੍ਰਿਤ ਗੁਟਕਾ ਹੈ ਜੀ, ਉਹਦੇ ਚ ਬੜਾ ਪੁਰਾਤਨ ਵਿੱਚ ਲਿਖਿਆ, ਗੁਰੂ ਗੋਬਿੰਦ ਸਿੰਘ ਆਨੰਦ ਵਾਹਿਗੁਰੂ ਨਦੇੜ ਕਹਿੰਦੇ ਆ, ਮੇਰੀ ਜਗ੍ਹਾ ਗ੍ਰੰਥ ਜੀ ਕੋ ਗੁਰੂ ਜਾਣਨਾ, ਜੋ ਸਿੱਖ ਜਾਣੇਗਾ ਤਿਸ ਕੀ ਕਾਲ ਥਾਂ ਪਏਗੀ। ਇੱਕ ਗ੍ਰੰਥ ਹੋਰ ਬੰਸਾਵਲੀ ਨਾਮਾ, ਉਹ ਚ ਮਾਰੇ ਕਹਿੰਦੇ ਆ, ਹਾਂ ਜੇ ਕਿਸੇ ਪੜ੍ਹਨੀ ਹੋਵੇ ਕਿਤਾਬ ਮੈਂ ਜ਼ਰੂਰ ਕਹਾਂਗਾ, ਸ਼ਾਇਦ ਮਿਲ ਜਾਏ। ਉਹ ਉਸ ਕਿਤਾਬ ਦਾ ਨਾਮ ਹੈ ਪਦਮ ਸਾਹਿਬ ਦੀ ਕਿਤਾਬ ਹੈ, ਗੁਰੂ ਗ੍ਰੰਥ ਸਾਹਿਬ। ਅੱਜ ਤੀਕਰਾ ਜਿੰਨਾ ਵੀ ਗੁਰੂ ਗ੍ਰੰਥ ਸਾਹਿਬ ਬਾਰੇ ਪੰਜਾਬੀ ਚ ਹਿੰਦੀ ਚ ਮੇਨ ਵਿਦਵਾਨਾਂ ਲਿਖਿਆ, ਉਹਨਾਂ ਸਾਰੇ ਇੱਕ ਥਾਂ ਤੇ ਇਕੱਠਾ ਕਰ ਦਿੱਤਾ ਗੁਰਬਾਣੀ ਤੋਂ ਸ਼ੁਰੂ ਕਰਕੇ। ਜਦੋਂ ਮਹਾਰਾਜ ਸਰੀਰ ਸੰਕੋਚਣ ਲੱਗਿਆ, ਚੋਲਾ ਸੰਕੋਚਣ ਲੱਗਿਆ, ਹਯਾਤੀ ਆਪਣੀ ਜੀਵਨ ਚ ਨੇ ਜੇ, ਤੇ ਸਿੱਖ ਪੁੱਛਦੇ ਨੇ, ਇਹ ਸੰਗਤ ਜੋ ਤੇਰੀ ਮਹਾਰਾਜ ਨੂੰ, ਕਿਉਂਕਿ ਬਿਰਹਾ ਬੈਰਾਗ ਵੀ ਬੜਾ ਸੀ। ਹੁਣ ਇਹ ਸਿੱਧੀ ਜੀ ਗੱਲ ਸੁਣਾ ਦੀ, ਨਹੀਂ ਜੀ ਮਹਾਰਾਜ ਨੇ ਗੁਰਗੱਦੀ ਦਿੱਤੀ ਪਿਆਰੇ, ਉਹ ਆਖਰ ਜਿਹੜੇ ਸਿੱਖ ਨਾਲ ਨੇ ਪੰਜਾਬ ਦੀ ਧਰਤੀ ਤੋਂ ਗਏ, ਕੀ ਉਹਨਾਂ ਦੇ ਸਾਹਮਣੇ ਨਕਸ਼ੇ ਨਹੀਂ ਆਏ ਹੋਣਗੇ ਸਾਹਿਬਜ਼ਾਦਿਆਂ ਦੇ। ਜੇ ਬਾਬਾ ਬੰਦਾ ਸਿੰਘ ਬਹਾਦਰ ਵਰਗਾ ਤੁਰਦਾ ਹੈ, ਪੰਜ ਤੀਰ ਲੈ ਕੇ ਸਿੱਖ ਲੈ ਕੇ ਨਾਲ, ਤੇ ਉਹਦੀਆਂ ਅੱਖਾਂ ਚ ਖੂਨ ਉਤਰਦਾ ਸਰਹੰਦ ਤੱਕ ਜਾਂਦਿਆਂ, ਤੇ ਜਦੋਂ ਹਜ਼ੂਰ ਨੇ ਸਰੀਰਕ ਜਾਮਾ ਸੰਕੋਚਿਆ, ਬਿਰਹਾ ਵਿੱਚ ਸਿੱਖ ਆਏ। ਉਹਨਾਂ ਬਿਰਹ ਚ ਪੁੱਛਿਆ, ਮਹਾਰਾਜ ਇਹ ਜੋ ਸੰਗਤ ਹੈ ਤੇਰੀ, ਤਿਸ ਦਾ ਕੀ ਖਵਾਲ? ਕਹਿੰਦੇ ਬਚਨ ਕਹਿ ਬਚਨ ਕੀਤਾ, ਗ੍ਰੰਥ ਹੈ ਗੁਰੂ ਲੜ ਪਕੜੋ ਅਕਾਲ। ਬਚਨ ਕੀਤਾ, ਗ੍ਰੰਥ ਹੈ ਗੁਰੂ ਲੜ ਪਕੜੋ ਅਕਾਲ। ਅਗਲਾ ਜਿਹੜਾ ਕੰਮ ਹੈ ਉਹ ਅਸੀਂ ਭੁੱਲ ਗਏ, ਬਾਕੀ ਸਾਰੇ ਕਹਿੰਦੇ ਆ ਵੀ ਮਾਰੇ ਕਿਹਾ। ਕਹਿੰਦੇ ਆਪਸ ਵਿੱਚ ਪਿਆਰ ਰੱਖਣਾ, ਪੰਥ ਦੇ ਵਾਧੇ ਨੂੰ ਲੋਚਣਾ, ਪੰਥ ਦੇ ਵਾਧੇ ਨੂੰ ਲੋਚਣਾ, ਆਗਿਆ ਗ੍ਰੰਥ ਸਾਹਿਬ ਜੀ ਕੀ ਕਰਨੀ ਸ਼ਬਦ ਦੀ ਖੋਜਣਾ। ਮੈਂ ਫਿਰ ਬੇਨਤੀ ਕਰਾਂ, ਵਿਸ਼ੇ ਤੋਂ ਦੂਰ ਨਹੀਂ ਜਾਵਾਂਗਾ। ਨਾਮ ਅਪ ਜਸ ਮਿਟਾਉਂਦਾ, ਜਿਹੜਾ ਕਰਮ ਕਰਕੇ ਬਦਨਾਮ ਹੋ ਜਾਂਦਾ ਉਹਦੀ ਬਦਨਾਮੀ ਨੂੰ ਵੀ ਨਾਮ ਕੱਟ ਕੇ ਰੱਖ ਦਿੰਦਾ। ਤੇ ਜਿਹਨੂੰ ਲੋਕ ਪਤਿਤ ਘਰ ਚ ਪੈਦਾ ਹੋਇਆ, ਉਹਨਾਂ ਨੇ ਸਵਰਨ ਜਾਤੀ ਵਾਲੇ ਨੇ ਕਿਹਾ ਚਮਾਰ, ਇਹ ਕੁਮਾਰ, ਇਹ ਛੀਂਬਾ, ਇਹ ਨਾਈ। ਮਹਾਰਾਜ ਨੇ ਕਿਹਾ ਨਹੀਂ, ਜਿਹਨੂੰ ਤੁਸੀਂ ਜਾਤ ਕਰਕੇ ਪਤਿਤ ਕਹਿੰਦੇ ਹੋ, ਜਿਹਨਾਂ ਨੇ ਸਿਮਰਨ ਕੀਤੇ, ਚੰਮ ਦਾ ਕੰਮ ਕਰਨ ਵਾਲੇ ਦੇ ਘਰ ਵਿੱਚ ਬ੍ਰਾਹਮਣ ਆ ਕੇ ਮੱਥੇ ਟੇਕਦਾ ਪਿਆ ਹੈ। ਤੇ ਇਹ ਸਾਖੀ ਨਹੀਂ, ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਹੈ ਜੀ। ਇਹਦੇ ਅਰਥ ਤਾਂ ਮੈਂ ਕਰਨ ਲੱਗਾ ਕਿਉਂਕਿ ਮੈਨੂੰ ਵੀ ਚੇਤੇ ਰਹਿਣ ਵੀ ਅਰਥ, ਤੇ ਉਂਝ ਜਿੰਨੀ ਬਾਣੀ ਤੁਹਾਨੂੰ ਚੇਤੇ ਹੁੰਦੀ ਹੈ ਨਾ, ਯਤਨ ਕਰਿਆ ਕਰੋ, ਰੂਟੀਨ ਚ ਪੜ੍ਹਦੇ ਰਿਹਾ ਕਰੀਏ। ਜੇ ਇੱਕ ਸ਼ਬਦ ਵੀ ਚੇਤੇ ਹੋਵੇ ਨਾ ਉਹਨੂੰ ਵੀ ਦੁਹਰਾਇਆ ਕਰੋ। ਸਵੇਰੇ ਇਸ਼ਨਾਨ ਕਰਦਿਆਂ ਜਿੰਨੀ ਬਾਣੀ ਆਉਂਦੀ ਹੈ ਇੱਕ ਤੁੱਕ ਹੀ ਆਉਂਦੀ, ਤੁੱਕ ਵੀ ਪੜੋ, ਛੱਡੋ ਨਾ। ਜੇ ਨਹੀਂ ਦੁਹਰਾਵਾਂਗੇ ਤੇ ਜੇਨ ਚੋਂ ਨਿਕਲ ਜਾਏਗੀ, ਤੇ ਵੈਸੇ ਜੇਨ ਚੋਂ ਨਿਕਲ ਜਾਊਗੀ ਪਰ ਜੇ ਅੰਦਰ ਧੱਸ ਗਈ ਤੇ ਮਰਨ ਤੋਂ ਬਾਅਦ ਵੀ ਨਿਕਲਦੀ। ਪਰ ਰੂਟੀਨ ਚ ਸਵੇਰੇ ਰਾਮਕਲੀ ਕੀ ਵਾਰ ਪੜ ਲਓ, ਬਸੰਤ ਕੀ ਵਾਰ ਪੜ ਲਓ, ਜਿੰਨੇ ਸ਼ਬਦ ਚੇਤੇ ਹੁੰਦੇ ਨੇ ਨਾ। ਹੁਣ ਇਹ ਵੀ ਇੱਕ ਮਸਲਾ, ਰਸਾਂ ਖਿੱਚਣਿਆ ਇੰਨੀ ਬਾਣੀ ਦਾ ਨਿਤਨੇਮ ਇੰਨੀ ਦਾ, ਉੱਥੇ ਕਿਹਾ ਘੱਟੋ ਘੱਟ ਇੰਨਾ ਕਰੋ, ਇਸ ਤੋਂ ਅੱਗੇ ਤੁਸੀਂ ਪੂਰਾ ਗੁਰੂ ਗ੍ਰੰਥ ਸਾਹਿਬ ਵੀ ਪੜ੍ਹ ਲਓ ਤਾਂ ਵੀ ਜੈ ਜੈਕਾਰ। ਇਹ ਤੇ ਕਹਿ ਨਹੀਂ ਇਦੋਂ ਵੱਧ ਪੜ੍ਹੀ ਤੇ ਤੁਹਾਨੂੰ ਗੁਰਦੁਆਰਿਓਂ ਬਾਹਰ ਕੱਢ ਦਿਆਂਗੇ, ਤੇ ਆਪਾਂ ਕੱਢਨੇ ਆ ਇਦੋਂ ਵੱਧ ਪੜ੍ਹ ਕੇ, ਚਲੋ ਇਹਨੂੰ ਬਾਹਰ ਕੱਢੋ, ਇਹ ਪੰਥ ਚ ਕੋਈ ਨੀ ਸ਼ਾਮਲ। ਬੀਬੀ ਅਮਰੋ ਨੇ ਜਿਹੜਾ ਸ਼ਬਦ ਪੜ੍ਹਿਆ ਸੀ ਉਸ ਦਿਨ, ਗੁਰੂ ਅਮਰਦੇਵ ਮਹਾਰਾਜ ਦਾ ਪੁਰਬ ਸੀ, ਉਹਨੇ ਸ਼ਬਦ ਪੜ੍ਹਿਆ ਮਹਾਰਾਜ ਦਾ, ਮਾਰੂ ਮਹੱਲਾ ਪਹਿਲਾ, ਕਰਨੀ ਕਾਗਦ ਮਨ ਮਸਵਾਣੀ ਬੁਰਾ ਭਰਾ ਦੋ ਲੇਖ ਪਏ, ਤਾਂ ਨੇਤਰਮ ਚ ਆਈ ਕੋਈ ਨੀ, ਰਹਿ ਰਾਸ ਵੀ ਕੋਈ ਨੀ। ਤੇ ਸਾਰੇ ਇਤਿਹਾਸਕਾਰ ਕਹਿੰਦੇ ਨੇ ਗੁਰੂ ਅਮਰਦਾਸ ਨੇ ਸਿਰਫ ਇਹੀ ਸ਼ਬਦ ਸੁਣਿਆ। ਇਹ ਮੇਰਾ ਮਨ ਕਹਿੰਦਾ ਹੈ ਕਿ ਸਤਿਗੁਰੂ ਨੇ ਧੀ ਨੂੰ ਕਿਹਾ ਹੋਣਾ, ਪੁੱਤ ਨੇਤਰਮ ਤੋਂ ਬਿਨਾਂ ਵੀ ਜਿਹੜੀ ਬਾਣੀ ਚੇਤੀ ਵੀ ਸਵੇਰੇ ਪੜੀ, ਬਾਣੀ ਪੜਿਆ ਕੀ ਘਟਣਾ ਜੇ ਉਹ ਵਧਣਾ ਜੇ ਕੁਛ, ਹਾਂ ਛੱਡ ਦਿਓਗੇ ਤੇ ਸਭ ਕੋਈ ਤੱਪੜ ਰੁੜ ਜਾਣਗੇ ਸਾਡੇ। ਮਹਾਰਾਜ ਨੇ ਕਿਹਾ ਅੰਤਰ ਗੁਰ ਅਰਾਧਨਾ ਜੇਵਾ ਜਪ ਗੁਰਗਾਉਂ। ਹੁਣ ਕਈ ਕਹਿਣਗੇ ਜੀ ਲਓ ਕੀਰਤਨ ਸੁਣ ਰਿਹਾ ਫਿਰ ਧਿਆਨ, ਯਾਦ ਰੱਖਿਓ ਇਹ ਮਨ ਬਹੁਤ ਕੁਝ ਕਰਦਾ ਜੇ ਇੱਕ ਵੇਲੇ ਇੱਕ ਥੋੜਾ ਕਰਦਾ। ਇੱਥੇ ਬੈਠਾ ਪਤਾ ਨੀ ਕਈਆਂ ਦਾ ਮਨ, ਕਈ ਮੇਰੇ ਐਕਸਰੇ ਕਰ ਰਿਹਾ ਹੋਣਾ, ਕਈਆਂ ਦਾ ਆਪਣੇ ਕੰਮ ਕਰਦੇ ਗਿਆ ਹੋਣਾ, ਕਈਆਂ ਵਿਚਾਰਿਆਂ ਨੇ ਵਿਜੇ ਤੋਂ ਬਿਨਾਂ ਪੰਜਾਬ ਪੜੇ ਹੋਣੇ ਨੇ। ਇੱਕ ਤੇ ਇੱਕ ਕੰਮ ਕਰਦਾ, ਇਹਨੂੰ ਪਕੜੋ, ਇਹਨੂੰ ਘੇਰੋ ਜਿਵੇਂ ਘਿਰਦਾ। ਭਾਈ ਸਾਹਿਬ ਕੀਰਤਨ ਕਰਨ, ਕੰਨਾਂ ਨਾਲ ਸ਼ਬਦ ਜਾਣ ਦਿਓ, ਭੱਜਦਾ ਦਿਸੇ ਤੇ ਰਸਨਾ ਤੋਂ ਗੁਰੂ ਗੁਰੂ ਕਹਿ ਕੇ ਇਹਨੂੰ ਘੇਰ ਲਓ। ਸਾਧਨਾ ਕਰਾਂਗੇ ਤੇ ਕਿਰਪਾ ਗੁਰ ਪ੍ਰਸਾਦ ਵਰਤੇਗਾ। ਮਹਾਰਾਜ ਨੇ ਬਾਣੀ ਚ ਇੱਕ ਸ਼ਬਦ ਕਹਿ ਜੀ, ਜਿਨ੍ਹਾਂ ਨੂੰ ਪਤਿਤ ਕਹਿੰਦੇ ਸਨ ਨਾਮ ਨੇ ਉਹਨਾਂ ਨੂੰ ਉੱਚਿਆਂ ਕਰ ਦਿੱਤਾ। ਪਰ ਉਸ ਉਚਾਈ ਨੂੰ, ਫਿਰ ਮੈਂ ਰਿਪੀਟ ਕਰ ਲੱਗਾ, ਉਸ ਉਚਾਈ ਨੂੰ ਕਿਸੇ ਦੁਨੀਆਂ ਦੇ ਪ੍ਰੈਜੀਡੈਂਟ ਨਾਲ ਤੁਲਨਾ ਨਹੀਂ ਦੇਣੀ। ਉਸ ਉਚਾਈ ਦਾ ਮਤਲਬ ਹੀ ਰੱਬ ਦੇ ਘਰ ਦਾ। ਹੁਣ ਕਬੀਰ ਦੀ ਤੁਲਨਾ ਲੋਧੀ ਬਾਦਸ਼ਾਹ ਨਾਲ ਕਰੋ ਤੇ ਮੂਰਖਤਾ ਹੀ ਹੋਵੇਗੀ, ਕਿਉਂਕਿ ਕਬੀਰ ਜਿਸ ਥਾਂ ਤੇ ਬੈਠਾ ਲੋਧੀ ਤੋਂ ਉਹਦੇ ਨੇੜੇ ਵੀ ਨਹੀਂ ਫਟ ਗਿਆ। ਹੁਣ ਅਸੀਂ ਇਸ ਸ਼ੋਭਾ ਨੂੰ ਇਸ ਤਰ੍ਹਾਂ ਲੈ ਲਈਏ ਵੀ ਲੋਕੀ ਬੜੀ ਜੈ ਜੈਕਾਰ ਕਰਦੇ ਆ ਸ਼ੋਭਾ। ਮੈਂ ਇੱਕ ਬੇਨਤੀ ਕਰਾਂਗਾ, ਲੋਕਾਂ ਦੀ ਜੈ ਜੈਕਾਰ ਨੂੰ ਸ਼ੋਭਾ ਚ ਨਾ ਜੋੜਿਓ। ਜਿਹਦੇ ਸੀਨੇ ਚ ਰੱਬ ਵਸ ਜਾਏ ਸ਼ੋਭਾ ਜ਼ਰੂਰ ਹੁੰਦੀ ਏ। ਮਹਾਰਾਜ ਦੇ ਕਹਿੰਦੇ ਆ, ਚੱਲਿਆ ਪਤ ਸਿੰਘ ਜਨਮ ਸਵਾਰ ਵਾਜਾ ਵਾਏ ਸੀ, ਮਾਣ ਕਿਆ ਮਾਣਸ ਕਿਆ ਵਿਚਾਰਾ ਤੇ ਲੋਕ ਸੁਣਾਏ ਸੀ, ਤਿੰਨਾਂ ਲੋਕਾਂ ਚ ਉਹਦੀ ਜੈ ਜੈਕਾਰ ਹੁੰਦੀ ਜਿਹੜਾ ਨਾਮ ਨਾਲ ਜੁੜ ਜਾਂਦਾ। ਰਵਿਦਾਸ ਸਾਹਿਬ ਦਾ ਸ਼ਬਦ ਹੈ ਤੇ ਉਹਦੇ ਚ ਉਹਨਾਂ ਸਵੀਕਾਰਿਆ ਮੈਂ ਚਮਾਰ ਹਾਂ। ਕਬੀਰ ਸਾਹਿਬ ਕਹਿੰਦੇ, ਨਾਗਰ ਜਨਾ ਮੇਰੀ ਜਾਤ ਬਖਿਆਤ ਚਮਾਰੰਗ, ਜਦੋਂ ਮੇਰੀ ਚਰਚਾ ਚੱਲਦੀ ਹੈ ਨਾਮ ਦੀ ਤੂੰ ਲੁਕ ਕੇ ਕਹਿੰਦਾ ਕਿ ਹੈ ਤਾਂ ਬੰਦਗੀ ਕਰਦਾ ਪਰ ਚਮਾਰ ਜੇ। ਕਹਿੰਦੇ ਮੈਂ ਤੈਨੂੰ ਚੁਰਸਤੇ ਚ ਖਲੋ ਕੇ ਕਹਿੰਦਾ ਮੈਂ ਚਮਾਰ ਹਾਂ। ਦੇਖੋ ਨਾਮ ਕੀ ਕਿਰਪਾ ਵਰਤਾਉਂਦਾ। ਨਾਗਰ ਜਾਣਾ, ਨਾਗਰ ਜਾਣਾ ਦਾ ਅਰਥ ਨਗਰ ਦੇ ਲੋਕਾਂ ਨੂੰ। ਨਾਗਰ ਜਾਣਾ ਮੇਰੀ ਜਾਤ ਬਖਿਆਤ ਚਮਾਰੰਗ ਹਿਰਦੈ ਰਾਮ, ਤੂੰ ਮੂਰਤੀ ਚ ਰਾਮ ਲੱਭਣਾ ਫਿਰਨਾ, ਮੇਰੇ ਸੀਨੇ ਚ ਰਾਮ ਦਾ ਪ੍ਰਕਾਸ਼ ਹੋਇਆ। ਫਰਕ ਹੈ ਦੋਨਾਂ ਚ। ਹਿਰਦੈ ਰਾਮ ਗੋਬਿੰਦ ਗੁਣ ਸਾਰੰਗ, ਮੈਂ ਗੋਬਿੰਦ ਦੇ ਗੁਣਾਂ ਨੂੰ ਸੰਗ੍ਰਹਿ ਕੀਤਾ ਹੈ, ਇਕੱਠਾ ਕੀਤਾ। ਨਾਗਰ ਜਨਾ ਮੇਰੀ ਜਾਤ ਬਿਖਾਤ ਚਮਾਰੰਗ, ਹਿਰਦੈ ਰਾਮ ਗੋਬਿੰਦ ਗੁਣ ਸਾਰੰਗ। ਅਗਲੀ ਤੁਕ ਦੇ ਅਰਥ ਧਿਆਨ ਨਾਲ ਸੁਣਿਓ, ਸੁਰ ਸ੍ਰੀ ਸਲਲ ਕ੍ਰਿਤ ਬਾਰਨੀ ਰੇ, ਸੰਤ ਜਨ ਕਰਤ ਨਹੀਂ ਪਾਨੰਗ। ਸੁਰਾ ਨਤ ਅਪਵਿੱਤਰ ਜਲ ਰੇ, ਸੁਰ ਸ੍ਰੀ ਮਿਲਤ ਨਾ ਹੋਏ ਆਨੰਗ। ਇੱਕ ਸਬਜੈਕਟ ਨੂੰ ਦੋ ਅਰਥਾਂ ਵਿੱਚ ਲਿਆ, ਇਉਂ ਕਹਿ ਲਾ ਇੱਕ ਉਦਾਹਰਨ ਦੇ ਦੋ ਅਰਥ ਕੀਤੇ ਆ। ਸੁਣੋ, ਸੁਰ ਸ੍ਰੀ ਦਾ ਲਫ਼ਜ਼ੀ ਅਰਥ ਹੁੰਦਾ ਗੰਗਾ, ਤੇ ਮੈਂ ਇੱਕ ਬੇਨਤੀ ਕਰਾਂਗਾ, ਹੁਣ ਜੇ ਗੰਗਾ ਦੀਆਂ ਉਦਾਹਰਨਾਂ ਬਾਣੀ ਚ ਦਿੱਤੀਆਂ ਨੇ ਤੇ ਕੱਲ ਨੂੰ ਇਹ ਨਾ ਕਹਿ ਦਿਓ ਜੀ ਗੰਗਾ ਤੇ ਮੈਲੀ ਹੋ ਗਈ, ਬਾਣੀ ਤੇ ਢੁਕਦੀ ਕੋਈ ਨਹੀਂ, ਸ਼ਬਦ ਬਾਹਰ ਕੱਢੋ, ਗੰਗਾ ਤੇ ਸਾਰੀ ਗੰਦੀ ਹੋ ਗਈ। ਇੱਥੇ ਸਿਰਫ ਸਾਰਾਂਸ਼ ਇਹ ਲੈਣਾ ਕਿ ਨਿਰਮਲ ਦਰਿਆ ਦਾ ਪਾਣੀ ਮੈਲੇ ਪਾਣੀ ਨੂੰ ਪਵਿੱਤਰ ਕਰ ਦਿੰਦਾ, ਪਰ ਉਸ ਪਾਣੀ ਨੂੰ ਲੋਕਾਂ ਪਵਿੱਤਰ ਕਿਹਾ। ਸੁਰ ਸ੍ਰੀ ਗੰਗਾ, ਸਲਲ ਦਾ ਅਰਥ ਲਹਿਰਾਂ, ਕ੍ਰਿਤ ਦਾ ਅਰਥ ਬਣਾਇਆ ਜਾਣਾ ਤੇ ਬਾਰਨੀ ਦਾ ਅਰਥ ਸ਼ਰਾਬ। ਜੇ ਕੋਈ ਗੰਗਾ ਦੇ ਨਿਰਮਲ ਪਾਣੀ ਨੂੰ ਲਿਆ ਕੇ ਸ਼ਰਾਬ ਬਣਾਏ ਤੇ ਜਿਹੜਾ ਨਹੀਂ ਪੀਂਦਾ ਉਹਨੂੰ ਇਹ ਸ਼ਬਦ ਕਹਿਣ ਲੱਗ ਪਏ ਜੀ ਇਹ ਛਕ ਲਓ, ਇਹ ਪੀ ਲਓ, ਕਿਉਂ ਇਹ ਤਾਂ ਗੰਗਾ ਦੇ ਪਾਣੀ ਚੋਂ ਬਣੀ ਹੈ, ਗੰਗਾ ਜਲ ਚੋਂ ਨਿਕਲੀ ਹੈ। ਕਹਿੰਦੇ ਬੰਦਗੀ ਕਰਨ ਵਾਲਾ ਕਹਿੰਦਾ ਗੰਗਾ ਦਾ ਪਾਣੀ ਪਵਿੱਤਰ ਜ਼ਰੂਰ ਹੋਵੇਗਾ ਪਰ ਜੇ ਐਬ ਆ ਗਿਆ ਮੈਂ ਇਹਨੂੰ ਵੀ ਨਹੀਂ ਪੀਂਦਾ, ਇਹਦਾ ਭਾਵ ਅਰਥ ਕੀ ਹੈ। ਸੁਰ ਸ੍ਰੀ ਸਲ ਕ੍ਰਿਤ ਬਾਰ ਨੀ ਰੇ, ਸੰਤ ਜਨ ਕਰਤ ਨਹੀਂ ਪਾਨ, ਗੰਗਾ ਪਵਿੱਤਰ ਮੰਨੀ ਸ਼ਾਸਤਰ ਨੇ ਪਰ ਜੇ ਉਹਦਾ ਸ਼ਰਾਬ ਬਣ ਜਾਏ ਤੇ ਸੰਤ ਜਨ ਉਹਦੇ ਵੱਲ ਝਾਤੀ ਨਹੀਂ ਮਾਰਦਾ। ਇਹਦਾ ਮਤਲਬ ਹੈ ਤੂੰ ਬ੍ਰਾਹਮਣ ਹੈ, ਤੂੰ ਵਿਦਵਾਨ ਹੈ, ਤੇਰੇ ਕੋਲ ਰੱਬ ਦੀ ਨੌਲੇਜ ਹੈ, ਤੂੰ ਗੰਗਾ ਦੀ ਤਰ੍ਹਾਂ। ਪਰ ਜਿਹੜਾ ਤੈਨੂੰ ਹੰਕਾਰ ਖਾ ਗਿਆ ਨਾ, ਅਹੰ ਬ੍ਰਹਮਸਮੀ, ਇਹ ਤੇਰੀ ਸ਼ਰਾਬ ਬਣ ਗਈ, ਇਹ ਰੱਬ ਦੇ ਘਰ ਚ ਲਿਖੇ ਨਹੀਂ ਪੈ। ਇਹਦਾ ਮਤਲਬ ਇਹ ਬਣਿਆ। ਹਾਂ, ਪਰ ਜੇ ਕੋਈ ਇੱਥੋਂ ਹੋਰ ਡੂੰਘੇ ਅਰਥ ਕਹੇਗਾ ਮੈਂ ਜ਼ਰੂਰ ਸੁਣਾਂਗਾ। ਸੁਰਸਰੀ ਸਰਲਕ੍ਰਿਤ ਬਾਰਨੀ ਰੇ ਸੰਤ ਜਨ ਕਰਤ ਨਹੀਂ ਪਾਨ। ਹੁਣ ਅਗਲੀ ਤੁਕ, ਸੁਰਾ ਨਤ ਅਪਵਿੱਤਰ ਜਲ ਰੇ, ਸ਼ਰਾਬ ਤੇ ਭੈੜਾ ਪਾਣੀ। ਸੁਰਸਰੀ ਮਿਲਤ ਨਾ ਹੋਏ ਆਨੰਗ, ਜੇ ਨਿਰਮਲ ਪਾਣੀ ਚ ਮਿਲ ਜਾਏ। ਸ਼ਰਾਬ ਤੇ ਮੈਲਾ ਪਾਣੀ ਵੀ ਪਵਿੱਤਰ ਦਰਿਆ ਨੂੰ ਪਵਿੱਤਰ ਕਰ ਦਿੰਦਾ ਹੈ। ਤੁਸੀਂ ਮੈਨੂੰ ਚਮਾਰ ਚਮਾਰ ਕਹਿ ਕੇ ਭੰਡਦੇ ਹੋ, ਮੈਂ ਵਾਹਿਗੁਰੂ ਦਰਿਆ ਵਿੱਚ ਮਿਲ ਗਿਆ, ਮੈਂ ਤਾਂ ਪਵਿੱਤਰ ਹੋ ਚੁੱਕਾ। ਫਿਰ ਸੁਣੇ ਦੇ ਅਰਥ, ਸੁਰਾ ਨਤ ਅਪਵਿੱਤਰ ਜਲ ਨੇ, ਸੁਰਸਰੀ ਮਿਲਤ ਨਾ ਹੋਏ ਆਨੰਗ, ਤਰ ਤਾਰ ਅਪਵਿੱਤਰ ਕਰ ਮਾਨੀਏ ਰੇ। ਆ ਅਪਜਸ ਮਿਟੰਤ, ਅਪਜਸ ਮਿਟੰਤ ਸਤ ਪੁੱਤਰ ਹੈ। ਇਸ ਤਰ੍ਹਾਂ ਅਪਜਸ ਮਿਟਦਾ ਜਿਹੜੇ ਬੰਦਗੀ ਕਰਦੇ ਆ। ਅੱਗੇ ਤਰ ਤਾਰ ਅਪਵਿੱਤਰ ਕਰ ਮਾਨੀਏ ਰੇ, ਜੈਸੇ ਕਾਗਰਾਂ ਕਰਤ ਵਿਚਾਰੰਗ, ਭਗਤ ਭਗੌਤ ਲਿਖੀਐ ਤੈ ਉਪਰੈ ਪੂਜੀਐ ਕਰ ਨਮਸਕਾਰ। ਤਾੜੀ ਦਾ ਰੁੱਖ ਉਸ ਦਿਨ ਮਰਜ਼ ਕੀਤੀ, ਬਿਹਾਰ ਚ ਮਿਲਦਾ ਜੀ, ਗੋਰਖ ਪੁਲ ਵੱਲ ਜਾਈਦਾ, ਕਥਾ ਕਰਨ ਮਿਲਦਾ ਜਿਵੇਂ ਖਜੂਰ ਹੈ, ਇਸ ਤਰ੍ਹਾਂ ਲੰਮਾ ਜਿਹਾ ਜਿਹਨੂੰ ਕੱਟ ਕੇ ਨਾ ਜੀ, ਉਹਦੇ ਨਾਲ ਮਿੱਟੀ ਦਾ ਭਾਂਡਾ ਟੰਗ ਦਿੰਦੇ, ਉਹਦੇ ਵਿੱਚੋਂ ਰਸ ਚੋਂਦਾ ਰਹਿੰਦਾ, ਉਹ ਸ਼ਰਾਬ ਤੋਂ ਵੀ ਵੱਧ ਖਤਰਨਾਕ ਹੁੰਦਾ। ਸ਼ਾਸਤਰਕਾਰ ਕਹਿੰਦੇ ਨੇ ਪਤਤ ਰੁੱਖ ਹੈ। ਹੁਣ ਉਹੀ ਜਿਹਦੇ ਵਿੱਚੋਂ ਨਸ਼ਾ ਨਿਕਲਦਾ ਉਹਦਾ ਬਣਦਾ ਕਾਗਜ਼, ਉਹ ਖਲੋਤਾ ਹੋਇਆ ਪਤਤ ਹੈ, ਉਹਦੇ ਚ ਨਸ਼ਾ ਹੈ। ਪਰ ਜਦੋਂ ਉਹਦਾ ਕਾਗਜ਼ ਬਣਾ ਕੇ ਉੱਤੇ ਲਿਖ ਦਿੱਤਾ ਸਤਨਾਮ ਵਾਹਿਗੁਰੂ, ਤੇ ਕਾਗਜ਼ ਥੱਲਾ ਡਿੱਗਾ ਹੋਵੇ ਤੇ ਭਾਵਣਾ ਵਾਲਾ ਚੁੱਕ ਕੇ ਮੱਥੇ ਤੇ ਲਾ ਲੈਂਦਾ, ਅਗਲਾ ਕਹੇ ਤਾਂ ਤਾੜੀ ਦਾ ਬਣਿਆ, ਇਹ ਬਣਿਆ ਕਿਹੜੇ ਰੁੱਖ ਦਾ। ਭਗਤ ਜੀ ਕਹਿੰਦੇ ਹਾਂ ਤੇ ਮੈਂ ਤਾੜੀ ਦਾ ਰੁੱਖ ਹੀ। ਪਰ ਰਵਿਦਾਸ ਦੇ ਸੀਨੇ ਤੇ ਰਾਮ ਨਾਮ ਲਿਖਿਆ ਗਿਆ। ਤੂੰ ਮੈਨੂੰ ਤਾੜੀ ਕਿਹਾ, ਤੂੰ ਮੈਨੂੰ ਪਤਤ ਕਿਹਾ, ਪਰ ਦੇਖੋ ਕਹਿਣ ਲੱਗੇ ਤਾੜੀ ਦਾ ਰੁੱਖ ਨਸ਼ਾ ਦਿੰਦਾ ਸੀ, ਪਰ ਮੈਂ ਆਪਣੀ ਤੁਲਨਾ ਤਾੜੀ ਨਾਲ ਜ਼ਰੂਰ ਕਰਨੀ, ਮੈਂ ਕਿਸੇ ਨੂੰ ਨਸ਼ਾ ਨਹੀਂ ਵੰਡਦਾ, ਮੈਂ ਰੱਬ ਦੀ ਬੰਦਗੀ ਹੀ ਦਿੰਦਾ। ਤਰ ਤਾਰ ਅਪਵਿੱਤਰ ਕਰ ਮਾਨੀਏ ਰੇ, ਜੈਸੇ ਕਾਗਰਾ ਕਰਤ ਵਿਚਾਰੰਗ, ਭਗਤ ਭਗੌਤ ਲਿਖੀਏ ਤੈ ਉਪਰੈ ਪੂਜੀਐ ਕਰ ਨਮਸਕਾਰੰਗ। ਮੇਰੀ ਜਾਤ ਕੁੱਟ ਵੰਡ ਲਾ, ਆ ਅਪਜਸ ਮਿਟਾ ਦਿੱਤਾ ਸਿਮਰਨ ਨੇ। ਕਹਿੰਦੇ ਮੇਰੀ ਜਾਤ ਦੇ ਹੋਰ ਵੀ ਲੋਕ ਨੇ ਜਿਨ੍ਹਾਂ ਦੇ ਚਮਾਰਟੇ ਕਹਿੰਦੇ ਹੋ। ਮੇਰੀ ਜਾਤ ਕੁੱਟ ਵੰਡ ਲਾ, ਢੋਰ ਢਵੰਤਾ ਨਿਤੈ ਬਨਾਸੀ ਆਸ ਪਾਸਾ, ਅਬ ਵਿਪਰ ਪ੍ਰਧਾਨ ਤੈ ਕਰਾਂ ਡੰਡੋਤ, ਤੇਰੇ ਨਾਮ ਸ਼ਰਨਾਏ ਰਵਿਦਾਸ ਦਾਸ। ਇਸ ਤੁਕ ਨੂੰ ਅਬ ਵਿਪਰ ਪ੍ਰਧਾਨ, ਵਿਦਵਾਨਾਂ ਵਿੱਚੋਂ ਪ੍ਰਧਾਨ ਪੰਡਿਤ, ਬ੍ਰਾਹਮਣਾਂ ਵਿੱਚੋਂ ਜਿਹੜਾ ਸ਼ਿਖਰ ਦਾ ਵਿਦਵਾਨ ਹੈ, ਕਹਿੰਦੇ ਰਵਿਦਾਸ ਦੇ ਬੂਹੇ ਦੀ ਦਲੀ ਤੇ ਮੱਥਾ ਟੇਕਣ ਆਇਆ। ਉਹਨੇ ਅੱਖਾਂ ਭਰ ਕੇ ਕਿਹਾ, ਲੋਕੋ ਕੌਣ ਕਹਿੰਦਾ ਵੀ ਨਾਮ ਪਤਤਾਂ ਨੂੰ ਪਵਿੱਤਰ ਨਹੀਂ ਕਰਦਾ? ਆ ਜਿਹੜੇ ਖੂਹ ਤੋਂ ਪਾਣੀ ਨਹੀਂ ਭਰਨ ਦਿੰਦੇ, ਮੇਰੇ ਬੂਹੇ ਅੱਗੇ ਆ ਕੇ ਬੈਠੇ। ਪਰ ਇਹ ਖੌਮੇ ਚ ਨਹੀਂ ਕਿਹਾ, ਇਹ ਕਿਹਾ ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਿਵਾਜ ਗੁਸਈਆ ਮੇਰਾ ਮੱਥ ਹੈ ਛੱਤਰ ਤਰ੍ਹਾਂ। ਮੈਂ ਸਿਰਫ ਦੋ ਗੱਲਾਂ ਕਹੀਆਂ, ਇੱਕ ਤਾਂ ਨਾਮ ਉਹ ਅਪਜਸ ਮਿਟਾਉਂਦਾ ਜਿਹੜੇ ਕੁਕਰਮ ਮਾੜੇ ਕਰਮਾਂ ਚ ਪੈ ਗਏ, ਸਿਮਰਨ ਵਾਲੇ ਪਾਸੇ ਆ ਗਿਆ ਐਨਰਜੀ, ਦੇਖਿਓ ਕਿਵੇਂ ਕੰਮ ਕਰਦੀ। ਬਾਬਾ ਜੀ ਨੇ ਤਾਂ ਹੀ ਕੀਤਾ, ਸੱਚੀ ਮੁੱਚੀ ਉਹਨਾਂ ਠੱਗ ਚੁਣੇ, ਉਹਨੇ ਚੋਰ ਚੁਣੇ, ਬਦਮਾਸ਼ ਚੁਣੇ, ਜਾਦੂਗਰ ਚੁਣੇ, ਪਖੰਡੀ ਚੁਣੇ। ਕਿਉਂ? ਬਾਬਾ ਜੀ ਨੂੰ ਪਤਾ ਸੀ ਇਹਨਾਂ ਦਾ ਨੈਟਵਰਕ ਬੜੇ ਜ਼ਬਰਦਸਤ ਹੈ, ਜੇ ਇੱਕ ਬਦਲ ਗਿਆ ਸਾਰੇ ਬਦਲ ਜਾਣਗੇ। ਮਹਾਰਾਜ ਨੂੰ ਚੁਣੇ, ਉਹਨਾਂ ਪਤਾ ਐਨਰਜੀ ਵੇਸਟ ਕਰ ਰਹੇ। ਸਤਿਗੁਰੂ ਨੇ ਬਦਲ ਕੇ ਰੱਖ ਦਿੱਤੇ। ਅੱਜ ਸਤਿਗੁਰੂ ਨੇ ਬਖਸ਼ਿਸ਼ ਕੀਤੀ, ਕਹਿ ਲੱਗੇ ਕਿ ਅਬ ਜਸਨ ਮਿਟੰਤ ਸਤ ਪੁੱਤਰ ਹੈ। ਜਦੋਂ ਸਤਵਾਦੀ ਪੁੱਤਰ ਘਰ ਚ ਸੰਤਾਨ ਚੰਗੀ ਜਨਮ ਲੈ ਜਾਏ, ਉਦੋਂ ਪਿਓ ਦਾਦੇ ਪੜਦਾਦੇ ਦੇ ਕਲੰਕ ਵੀ ਮਿਟ ਜਾਂਦੇ ਆ। ਹਾਲਾਂਕਿ ਜਿਹੜਾ ਸ਼ਬਦ ਜਨਮ ਦਾ ਸ਼ਬਦ ਬਣਾਇਆ ਨਾ ਸਿੱਖਾਂ ਸਾਰਿਆਂ, ਸਾਰੇ ਜਨਮ ਦੇਣ ਵਾਲੇ ਪੋਤਾ ਮਾਤਾ ਕੀ ਆਸੀਸ, ਮੈਂ ਬੇਨਤੀ ਕੀਤੀ ਸੀ, ਇਹ ਤਾਂ ਦਾਦਿਆਂ ਪੜਦਾਦਿਆਂ ਤੋਂ ਸ਼ੁਰੂ ਹੁੰਦਾ ਹੈ। ਜਿਸ ਸਿਮਰਤ ਸਭ ਕਿਲ ਵੀ ਖੰਦਾਸੈ ਪਿਤਰੀ, ਪਿਤਰੀ ਹੋਏ ਉਧਾਰੋ ਅਪਜਸ ਮਿਟੰਤ ਸਤ ਪੁੱਤਰ ਹੈ। ਮਾਂ ਕਹਿੰਦੀ ਪੁੱਤਰ ਤੂੰ ਸਿਮਰਨ ਕਰ, ਤੇਰੇ ਸਿਮਰਨ ਕਰਨ ਦੇ ਨਾਲ ਤੇਰੇ ਦਾਦੇ ਪੜਦਾਦੇ ਵੀ ਤਰ ਜਾਣਗੇ। ਸਿਮਰਨ ਵਾਲਾ ਕੁੱਲ ਤਾਰਦਾ ਹੈ। ਜਿਸ ਸਿਮਰਤ ਸਭ ਕਿਲਵੀ ਖਨਾਸੈ ਪਿਤਰੀ ਹੋਏ ਉਧਾਰੋ, ਸੋ ਹਰ ਹਰ ਤੁਮ ਸਦਕੀ ਜਾਪੋ, ਜਾ ਕਾ ਅੰਤ ਨਾ ਪਾਰੋ। ਮਹਾਰਾਜ ਕਹਿੰਦੇ ਅਪਜਸ ਮਿਟੰਤ ਸਤ ਪੁੱਤਰ ਹੈ। ਅਪਜਸ ਮਿਟੈ ਹੋਵੇ ਜਾਂ ਕੀਰਤ, ਦਰਗਹਿ ਬੈਸਣ ਪਾਈਏ। ਮਹਾਰਾਜ ਕਹਿੰਦੇ ਬਦਨਾਮੀ ਕੱਟੀ ਜਾਂਦੀ, ਰੱਬ ਦੇ ਦਰਗਾਹ ਦੇ ਬੂਹੇ ਖੁੱਲ ਜਾਂਦੇ। ਸਤਿਗੁਰੂ ਸ਼ਬਦ ਵਰਦੇ ਆ, ਫਿਰ ਕਿਵੇਂ ਜੀ? ਸਿਮਰਤਬਯ, ਸਿਮਰਨ ਕਰਦਾ ਹੈ, ਬੰਦਗੀ ਕਰਦਾ ਹੈ। ਕੀ ਹਿਰਦੈ ਗੁਰਮੰਤਰ ਹੈ, ਹਿਰਦੈ ਆਪਣੇ ਹਿਰਦੇ ਚ ਗੁਰੂ ਕੇ ਮੰਤਰ ਨੂੰ ਚੇਤੇ ਕਰਦਾ ਹੈ, ਗੁਰਮੰਤਰ ਯਾਦ ਕਰਦਾ, ਇਹੋ ਜਿਹੇ ਸੱਤ ਪੁੱਤਰ ਦੀਆਂ ਕੁੱਲਾਂ ਵੀ ਤਰ ਜਾਂਦੀਆਂ। ਇੱਥੇ ਮੈਂ ਬੇਨਤੀ ਇੱਕ ਹੋਰ ਕਰਦਾ ਜਾਵਾਂ, ਜਿਹੜਾ ਗੁਰਮੰਤਰ ਹੈ, ਅਸੀਂ ਵਾਹਿਗੁਰੂ ਸ਼ਬਦ ਰੋਜ਼ ਬੋਲਨੇ ਆ, ਕੀਰਤਨ ਵਾਲਾ, ਕਥਾ ਵਾਲਾ, ਬਾਣੀ ਪੜਨ ਵਾਲਾ, ਕੋਈ ਗੁਰਮੁਖ ਕੋਈ ਵੀ ਹੋਵੇ ਘਰ ਚ ਵੀ, ਉਹ ਨਾਮ ਜਪਾ ਸਕਦਾ, ਪਰ ਨਾਮ ਦ੍ਰਿੜ ਕੇਵਲ ਸਤਿਗੁਰੂ ਕਰਾਉਂਦਾ ਹੈ। ਜਿਹੜਾ ਗੁਰਮੰਤਰ ਹੈ ਵਾਹਿਗੁਰੂ, ਕਈਆਂ ਚ ਲੈਂਦਾ ਨਾ ਵੀ ਇਹ ਕਿੱਥੋਂ ਸ਼ੁਰੂ ਹੋਇਆ, ਕਿਵੇਂ ਹੋਇਆ, ਤੇ ਮੈਂ ਕਿਹੜੀ ਸੋਚਣਾ ਕਿੱਡੀ ਬਦਕਿਸਮਤੀ, ਜਿਸ ਗੁਰਮੰਤਰ ਨੇ ਸਾਡਾ ਪਾਰ ਉਤਾਰਾ ਕਰਨਾ, ਸਿੱਖ ਉਹਦੇ ਤੇ ਸ਼ੱਕ ਕਰੀ ਬੈਠੇ। ਤੇ ਗੁਰੂ ਸਾਹਿਬ ਨੇ ਕਿਹਾ, ਕਹਿੰਦੇ ਜਿਹੜਾ ਬੰਦਾ ਆਪਣੇ ਇਸ਼ਟ ਨੂੰ ਮੰਨ ਕੇ ਉਹਦੇ ਤੇ ਸ਼ੱਕ ਕਰਦਾ ਮਰ ਗਿਆ। ਆ ਇੱਕ ਸ਼ਬਦ ਤੁਸੀਂ ਪੜ੍ਹੇ, ਪਾਂਡੇ ਤੁਮਰਾ ਰਾਮਚੰਦ ਸੋਭੀ ਆਪ ਦੇਖਿਆ ਥਾ, ਅਜੇ ਤੇ ਚਸਕਾ ਲੈ ਲੈ ਚਲਾਉਂਦੇ ਨਾ ਪੂਰਾ, ਵੀ ਇਸ ਤਰ੍ਹਾਂ ਰਾਮਚੰਦਰ ਨੂੰ ਕਿਹਾ। ਉਹ ਕਿਉਂ ਕਿਹਾ? ਉਹ ਮਹਾਰਾਜ ਦੀ ਸੁਣੋ ਇਸ ਬੇਨਤੀ ਨੂੰ, ਆਜ ਨਾਮੇ ਬਿਠਲ ਦੇਖਿਆ ਮੂਰਖ ਕੋ ਸਮਝਾਉ ਰੇ। ਹੁਣ ਦੇਖੋ ਇਹ ਸ਼ਬਦ ਹੈ, ਪਾਂਡੇ ਤੁਮਰਾ ਰਾਮ, ਪਾਂਡੇ ਤੁਮਰੀ ਗੈਤਰੀ, ਲੋਧੇ ਕਾ ਖੇਤ ਖਾਤੀ ਥੀ, ਲੇਕਰ ਠੇਂਗਾ ਟੰਗਰੀ ਤੋਰੀ, ਲਾਂਗਤ ਲਾਂਗਤ ਜਾਤੀ ਥੀ। ਜਿਹੜਾ ਗੈਤਰੀ ਮੰਤਰ ਹੈ ਉਹਦੀਆਂ ਤਿੰਨ ਪਾਲਾਂ ਨੀ, ਚਾਰ ਪਦੇ ਨੀ। ਉਹ ਮਹਾਰਾਜ ਨੇ ਕਿਹਾ, ਤੇਪਾਲ ਤਿਹਾਲ ਵਿਚਾਰੰਗ, ਤ੍ਰੈਪਾਲ ਤਿਹਾਲ ਵਿਚਾਰੰਗ, ਆ ਓਮ ਬੂਰ ਬੋਹਾ ਸਵਾ ਜਿਹੜਾ ਪੜ੍ਹਦੇ ਆ, ਇਹ ਗੈਤਰੀ ਮੰਤਰ। ਉਹ ਕਹਿੰਦੇ ਨੇ ਇਹਦੇ ਚਾਰ ਤਾਂ ਨੀ ਪਦੇ, ਚਾਰ ਤਾਂ ਨੀ ਲੈਣਾ, ਕਿਉਂਕਿ ਲੋਧੇ ਦੇ ਖੇਤ ਚ ਗਾਂ ਸੀ, ਸ਼ਰਾਪੀ ਵੜ ਗਈ, ਉਹਨੇ ਡਾਂਗ ਮਾਰੀ ਦੀ, ਲੱਤ ਟੁੱਟ ਗਈ, ਚੌਥਾ ਮੰਤਰ ਲੈਣ ਅਲੋਪ ਹੋ ਗਈ, ਤਿੰਨ ਹੀ ਨੇ। ਬਾਬਾ ਜੀ ਕਹਿੰਦੇ ਨੇ, ਉਹ ਕਮਲਿਆ, ਜਿਸ ਮੰਤਰ ਨੂੰ ਤੂੰ ਜਪਣਾ, ਜੇ ਇਹ ਕੱਟਿਆ ਗਿਆ ਤੇ ਤੇਰਾ ਕੀ ਬਣੇਗਾ? ਅਗਲਾ ਬਚਨ ਆਰਾਮ ਲੀਲਾ ਵਾਲਿਆਂ ਲਈ, ਪਾਂਡੇ ਤੁਮਰਾ ਰਾਮਚੰਦ ਸੋਪੀ ਆਵਤ ਦੇਖਿਆ, ਪ੍ਰੋਫੈਸਰ ਸਾਹਿਬ ਸਿੰਘ ਦਾ ਪੜਿਓ ਕਿਤੇ ਅਰਥੇ ਦੇ, ਸੋਪੀ ਆਵਤ ਦੇਖਿਆ ਤਾਂ ਰਾਵਣ ਸੀਤੀ ਸਰਵਰ ਹੋਈ, ਘਰ ਕੀ ਜੋਈ ਗਵਾਈ ਥੀ। ਉਦਨ ਤੇ ਰਾਵਣ ਇੱਕ ਵਾਰੀ ਚੋਕੇ ਲੱਗਿਆ, ਤੂੰ ਹਰ ਸਾਲ ਹਰਨ ਕਰਾਉਣਾ ਤੇ ਥਾਂ ਥਾਂ ਤੇ ਕਰਾਉਣਾ, ਇੱਕ ਪਾਸੇ ਤੂੰ ਇਸ਼ਟ ਕਹਿਣਾ ਪੇ। ਮੈਂ ਬੇਨਤੀ ਕਰਾਂਗਾ, ਜੇ ਗੁਰਮੰਤਰ ਹੈ, ਗੁਰੂ ਗ੍ਰੰਥ ਸਾਹਿਬ ਦੀ ਜਪ ਦੀ ਬਾਣੀ ਹੈ ਤੋਂ ਸ਼ੁਰੂ ਹੁੰਦੀ ਹੈ, ਇੱਕ ਵਿਸ਼ਵਾਸ ਹੈ, ਫਿਰ ਸੁਣਿਓ, ਹੈ ਲਫ਼ਜ਼ ਐਵੇਂ ਨਹੀਂ, ਹੈ ਇੱਕ ਵਿਸ਼ਵਾਸ ਦਾ ਨਾ, ਜਿਹਨੂੰ ਮੈਂ ਜਪਣਾ, ਜਦੋਂ ਉਹ ਹੀ ਨਹੀਂ ਹੈ ਤੇ ਮੈਂ ਕਿਹਦੇ ਚ ਹਨੇਰੇ ਚ ਕਿਉਂ ਟੱਕਰਾ ਮਾਰਨਾ? ਗੁਰੂ ਨੇ ਰੱਬ ਨੂੰ ਖੈ ਤੋਂ ਸ਼ੁਰੂ ਕੀਤਾ, ਜਪ ਆਦ ਸੱਚ, ਜੁਗਾਦ ਸੱਚ, ਖੈ ਵੀ ਸੱਚ, ਨਾਨਕ ਹੋਸੀ ਵੀ ਸੱਚ ਹੈ। ਉਹ ਇਸ ਨੂੰ ਕਿਹਾ ਹੈ, ਤੂੰ ਹੈ, ਤੂੰ ਹੋਵਣ ਖਾਰ ਹੈ। ਮਹਾਰਾਜ ਨੇ ਕਿਹਾ, ਕਹਿਣ ਲੱਗੇ, ਅਨੂਪ ਹੈ ਅਰੂਪ ਹੈ, ਸੀ ਪੜ੍ਹਨੇ, ਅਰੂਪ ਹੈ ਅਨੂਪ ਹੈ, ਹੈ। ਪਹਿਲੀ ਗੱਲ ਇਹ ਗੁਰੂ ਸਾਹਿਬ ਕਹਿੰਦੇ ਆ, ਜਿਹਨੂੰ ਤੂੰ ਜਪਣ ਲੱਗਾ ਐਵੇਂ ਮਤ ਸਮਝੀ ਉਹ ਹੈ। ਫਿਰ ਗੁਰਮੰਤਰ ਕੀ ਦਿੱਤਾ? ਵਾਹਿਗੁਰੂ, ਭਾਈ ਸਾਹਿਬ ਦੇ ਬੋਲ ਨੇ। ਹੁਣ ਕਈ ਵਾਰੀ ਕਈ ਸੱਜਣ ਕਹਿੰਦੇ, ਗੁਰੂ ਗ੍ਰੰਥ ਸਾਹਿਬ ਚੋਂ ਦੱਸੋ ਜੀ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਭੱਟਾ ਨੇ ਕਿਹਾ, ਗੁਰਮੁਖੋ ਯਾਦ ਰੱਖਿਓ, ਗੁਰੂ ਗ੍ਰੰਥ ਸਾਹਿਬ ਚ ਇੱਕ ਸ਼ਬਦ ਵਾਰ ਵਾਰ ਆਉਂਦਾ, ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈ, ਜੋ ਗੁਰੂ ਨੇ ਦੇਖਿਆ ਦੇਣ ਵੇਲੇ ਮੈਨੂੰ ਬਖਸ਼ਿਸ਼ ਕੀਤਾ। ਭਾਈ ਸਾਹਿਬ ਲਿਖਦੇ ਆ ਕਿ ਸਤ ਰੂਪ ਸਤ ਨਾਮ ਕਰ, ਸਤਿਗੁਰ ਨਾਨਕ ਦਿਓ ਜਪਾਇਆ। ਸਤ ਸਰੂਪ ਪਰਮਾਤਮਾ ਨੂੰ ਸਤ ਨਾਮ ਕਰ, ਗਿਆਨੀ ਹਜ਼ਾਰਾਂ ਸੰਗਰਥ ਕਰਦੇ ਨੇ ਜਿਹਨੂੰ ਸਤ ਨਾਮ ਕਰਤਾਪੁਰ ਕਹਿੰਦੇ। ਸਤ ਰੂਪ ਸਤ ਨਾਮ ਕਰ, ਸਤਿਗੁਰ ਨਾਨਕ ਦਿਓ ਜਪਾਇਆ, ਧਰਮਸ਼ਾਲ ਕਰਤਾਰਪੁਰ, ਸਾਧ ਸੰਗਤ ਸੱਚ ਖੰਡ ਵਸਾਇਆ। ਅੱਗੇ ਕਹਿੰਦੇ, ਵਾਹਿਗੁਰੂ ਗੁਰ ਸ਼ਬਦ ਸੁਣਾਇਆ। ਬਾਬਾ ਜੀ ਨੇ ਸੁਣਾਇਆ, ਗੁਰੂ ਨਾਨਕ ਸਾਹਿਬ ਨੇ ਵਾਹਿਗੁਰੂ ਗੁਰੂ ਸ਼ਬਦ, ਵਾਹਿਗੁਰੂ ਗੁਰੂ ਸ਼ਬਦ ਸੁਣਾਇਆ। ਇੱਕ ਬਚਨ ਉਹਨਾਂ ਦਾ ਹੋਰ ਹੈ, ਕਹਿਣ ਲੱਗੇ, ਸਤਿਗੁਰ ਪੁਰਖ ਦਿਆਲ ਹੋਏ, ਗੁਰੂ ਨਾਨਕ ਸਾਹਿਬ ਦਇਆ ਦੇ ਘਰ ਚ ਆਇਆ, ਵਾਹਿਗੁਰੂ ਸੱਚ ਮੰਤਰ ਸੁਣਾਇਆ। ਉਹਨੇ ਕਿਹਾ, ਸਿੱਖੋ ਆ ਜਪਿਓ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਨੁਸਾਰ ਹੀ ਮੈਂ ਕਹਾਂਗਾ। ਇੱਕ ਭਾਈ ਸਾਹਿਬ ਸ਼ਬਦ ਵਰਦੇ ਆ, ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ। ਈਵਨ ਕਿ ਉਹਨਾਂ ਨੇ ਆਪਣੀ ਰਚਨਾ ਚ ਗੁਰਸ ਵੇਲੇ ਦੇ ਜਿਹੜੇ ਗੁਰਸਿੱਖ ਰੋਜ਼ ਅਭਿਆਸ ਕਰਦੇ ਸਨ, ਉਸ ਇੱਕ ਸਿੱਖ ਦੀ ਅਵਸਥਾ ਦਿੱਤੀ। ਕਹਿਣ ਲੱਗੇ, ਉਹ ਸਾਹਮਣੇ ਜਿਹੜਾ ਸਿੱਖ ਬੈਠਾ ਈ, ਇਹਦਾ ਮੂੰਹ ਚੁੱਪ, ਜਿਹੜਾ ਨਾ ਮਤ ਸਮਝੀ ਚੁੱਪੇ, ਇਹ ਚੁੱਪ ਵਿੱਚੋਂ ਨਾਮ ਚੁੰਘਦਾ ਪਿਆ ਹੈ, ਇਹ ਪਿਆਲਾ ਪੀ ਰਿਹਾ। ਇਹ ਪੌੜੀ ਗੁਰਸਿੱਖੀ, ਗੁਰਸਿੱਖ ਸੁਣ ਅੰਦਰ ਸਿਆਣਾ ਬਾਹਰ ਭੋਲਾ, ਸ਼ਬਦ ਸੁਰਤ ਸਵਦਾਨ ਕੋਈ ਬਿਨ ਗੁਰ ਸ਼ਬਦ ਨਾ ਸੁਣੀ ਬੋਲਾ, ਸਤਿਗੁਰ ਦਰਸ਼ਨ ਦੇਖਣਾ ਸਾਧ ਸੰਗਤ ਬਿਨ ਅੰਨਾ।

ਜਪ ਕਰਨਾ। 10 ਪਰਹੇਜ ਨੇ ਸਾਡੇ ਬੌਡੀ ਦੇ ਜਿਹਨੇ ਨਾਮ ਚਲਾਣਾ ਤੇ ਗੁਰਬਾਣੀ ਮੁਤਾਬਕ। 3 ਤਾਂ ਆਹ ਹੀ ਨੇ ਜਿਹੜੀ ਮੈਂ ਬੋਲਣਾ ਪਿਆ ਜੀਵ ਦੇ, ਫਿੱਕਾ ਬੋਲਣਾ, ਨਿੰਦਿਆ ਕਰਨੀ ਤੇ ਚੁਗਲੀ। 4 ਨੇ ਫਿੱਕਾ, ਨਿੰਦਿਆ, ਚੁਗਲੀ ਤੇ ਝੂਠ। ਜਿਹੜੇ ਬੰਦੇ ਦੀ ਜੀਵ ਨੇ ਇਹ ਖਹਿੜਾ ਨਹੀਂ ਛੱਡਿਆ, ਉਹ ਅਜੇ ਨਾ ਆਸ ਰੱਖੇ ਅੰਦਰ ਨਾਮ ਰਸ ਬਣੇਗਾ। 4 ਜੀਵ ਦੇ ਤੇ 3 ਪੂਰੀ ਬੌਡੀ ਦੇ। ਜਿਹੜੇ ਬੰਦੇ ਦੇ ਸਰੀਰ ਵਿੱਚ, ਵਾਹਿਗੁਰੂ ਮੈਂ ਕਹਿਣ ਲੱਗਾ ਹੈ ਬੜਾ ਔਖਾ, ਜਿਸ ਬੰਦੇ ਦਾ ਸਰੀਰ ਦੂਜੇ ਸਰੀਰ ਵੱਲ ਵਾਸ਼ਨਾ ਕਰਕੇ ਆਕਰਸ਼ਿਤ ਹੈ, ਨਾਮ ਨਹੀਂ ਚੱਲਣਾ ਅੰਦਰ। ਦੂਜੀ ਗੱਲ, ਸਰੀਰ ਦਾ ਪਹਿਲਾ ਦੋਸ਼ ਹੈ ਤੁਸੀਂ ਸਮਝ ਗਏ ਸਾਰੇ। ਦੂਜਾ ਦੋਸ਼ ਹਿੰਸਾ, ਐਵੇਂ ਬਗੈਰ ਮਤਲਬ ਤੋਂ ਜ਼ੁਲਮ ਵਾਲੀ ਬਿਰਤੀ। ਤੇ ਤੀਸਰਾ ਸਰੀਰ ਦਾ ਦੋਸ਼ ਹੈ ਜੀ, ਚੋਰੀ ਕਰਨਾ। 4 ਮੂੰਹ ਦੇ, 3 ਸਰੀਰ ਦੇ ਤੇ 3 ਮਨ ਦੇ। ਆਹ ਜਿਹੜੇ ਪਹਿਲੇ ਮੈਂ 7 ਗਿਣੇ ਆ ਨਾ, ਇਹ ਫਿਰ ਵੀ ਜੁੱਤੀਆਂ ਤੋਂ ਡਰਦੇ ਡੁਰਦੇ ਕਾਬੂ ਆ ਜਾਂਦੇ। ਆਹ ਜਿਹੜੇ ਅਗਲੇ 3 ਨੇ ਬੜੇ ਖਤਰਨਾਕ ਨੇ, ਇਹ ਮਨ ਦੇ ਨੇ। ਬੁਰਾ ਚਿਤਵਣਾ, ਕਪਟ ਕਰਨਾ ਤੇ ਜੈਲਸ ਕਰਨੀ, ਪਿਆਰੇ ਅੰਦਰ ਨੂੰ ਭੁੰਨ ਕੇ ਰੱਖ ਦਿੰਦੇ ਆ। ਇਹੀ ਕਾਰਨ ਕਿ ਮੈਂ ਪੜ੍ਹਦਿਆਂ ਪਾਠ ਕਰਦਿਆਂ ਕਿ ਗੁਰੂ ਨੇ ਗੁਰਸਿੱਖਾਂ ਨੂੰ ਵੀ ਕਿਹਾ, ਉਹ ਤੁਸੀਂ ਨਾਮ ਜਪ ਦਿਓ, ਕਪਟ ਛੱਡ ਦਿਓ, ਦਵਾਈ ਰੱਬ ਦੀ ਤੁਹਾਡੀ ਕਮਾਈ ਲੇਖੇ ਨਹੀਂ ਜੀ ਪੈਣੀ, ਅੰਤਰ ਕਪਟ ਚੁਕਾਵੋ, ਮੇਰੇ ਗੁਰਸਿੱਖੋ। ਗੁਰੂ ਰਾਮ ਦਾ 1 ਕਪਟ, ਮਨ ਦਾ ਕਪਟ, ਦੂਸਰਾ ਬੁਰਾ ਚਿਤਵਣਾ ਤੇ ਤੀਸਰਾ ਜੈਲਸ, ਈਰਖਾ। ਅੰਤਰ ਕਪਟ ਚੁਕਾਵੋ, ਮੇਰੇ ਗੁਰਸਿੱਖੋ, ਨਿਕਪਟ ਕਮਾਵੋ, ਹਰ ਕੀ ਹਰਕਾਲ, ਨਿਹਾਲ ਨਿਹਾਲ ਨਿਹਾਲ। ਦੂਸਰੀ ਈਰਖਾ, ਜਿਸ ਦੇ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੀ ਭਲਾ, ਦੂਸਰਾ ਇਹ ਜੀ। ਤੀਸਰਾ ਬੁਰਾ ਚਿਤਵਣਾ, ਮਹਾਰਾਜ ਕਹਿੰਦੇ ਪਰਕਾ ਬੁਰਾ ਨਾ ਰੱਖੋ ਜੀ, ਤੁਮਕੋ ਦੁੱਖ ਨੀ ਪਾਈ ਮੀਤ। ਮੈਂ ਡਿਟੇਲ ਚ ਨਹੀਂ ਗਿਆ, ਇਹ ਇਉਂ ਸਮਝੋ ਜੀ 10 ਨੇ ਜਿਹੜੇ ਵਿਘਨ ਨੇ, ਜਿਹੜੇ ਜਪ ਚ ਨਹੀਂ ਟਿਕਣ ਦਿੰਦੇ। ਉਸ ਤੋਂ ਬਾਅਦ ਜਦੋਂ ਗੁਰਮੰਤਰ ਚੱਲਦਾ, ਸਵੇਰੇ ਉੱਠਦਿਆਂ ਸਾਰ ਸ਼ੁਰੂ ਕਰ ਦਿਆ ਕਰੋ ਵਾਹਿਗੁਰੂ ਜੀ। ਤੇ ਹੁਣ ਕਈ ਤਾਂ ਬੰਦੇ ਇਸ ਤਿਆਰੀ ਚ ਰਹਿੰਦੇ ਆ ਵੀ ਗੁਰਦੁਆਰੇ ਜਾਵਾਂਗੇ, ਭਾਈ ਗ੍ਰੰਥੀ ਸਾਹਿਬ ਨੂੰ ਪੁੱਛਾਂਗੇ ਬੁਰਸ਼ ਤੋਂ ਪਹਿਲਾਂ ਜਪਣਾ ਕਿ ਬੁਰਸ਼ ਤੋਂ ਬਾਅਦ। ਬਾਬਾ ਜੀ ਨੇ ਕਿਹਾ ਨਹੀਂ, ਉੱਠਦਿਆਂ ਸਾਰ, ਜਦੋਂ ਤੇ ਜਿੰਨੀ ਦੇਰ ਤੱਕ ਤੇਰੇ ਸਵਾਸ ਆ, ਮੈਂ ਤੇਰੇ ਤੋਂ ਤੱਕ ਇਹਨੇ ਇਸ਼ਨਾਨ ਕਰਦਿਆਂ, ਬਾਥਰੂਮ ਗਿਆ, ਜਦੋਂ ਵੀ ਮੌਕਾ ਮਿਲਦਾ ਪਿਆ, ਜਿੰਨਾ ਲੁੱਟਿਆ ਜਾ ਸਕਦਾ ਰੱਜ ਕੇ ਲੁੱਟ ਲਓ, ਕਿਉਂਕਿ ਪ੍ਰਾਣ ਛੁੱਟ ਗਏ ਨਹੀਂ ਲੁੱਟਿਆ ਜਾਣਾ। ਲੁੱਟ ਪੈ ਗਈ ਰਾਮ ਨਾਮ ਤੇ, ਕਬੀਰ ਲੁੱਟਣਾ ਹੈ ਤੋ ਲੁੱਟ ਲੈ, ਰਾਮ ਨਾਮ ਹੈ ਲੁੱਟ। ਫਿਰ ਇਹ ਜਿਹੜਾ ਗੁਰਮੰਤਰ ਕਿਉਂ, ਇਹ ਕਿਉਂ ਮੈਂ ਸ਼ੁਰੂ ਕੀਤਾ, ਰਿਧਾ ਕਿਉਂ ਨਾ, ਮਹਾਰਾਜ ਨੇ ਇਹ ਸ਼ਬਦ ਕਿਹਾ ਹੀ ਨਹੀਂ ਦੱਸਣਾ ਇੱਥੇ, ਕਿਉਂਕਿ ਰਿਧਾ ਜਿਹੜਾ ਹੈ ਉਹ ਉਸ ਤੋਂ ਅਗਲੀ ਅਵਸਥਾ ਜਾਪ ਤੋਂ, ਪਹਿਲਾਂ ਰਸਨਾ ਤੇ ਵਾਹਿਗੁਰੂ ਵਾਹਿਗੁਰੂ ਐਸਤਾ ਐਸਤਾ, ਤੇ ਜਦੋਂ ਜਪਣਾ 2 ਫੁਰਨੇ ਬਣਾ ਕੇ, ਉਹ ਹੈ ਤੇ ਮੈਨੂੰ ਵੇਖਦਾ ਤੇ ਸੁਣਦਾ ਵੀ ਪਿਆ, ਉਹਦੀ ਹਾਜ਼ਰੀ ਹੈ ਨਾ, ਹਾਜ਼ਰੀ। ਬੰਦਾ ਨਾ ਵੀ ਹੋਵੇ, ਹਾਜ਼ਰੀ ਮਹਿਸੂਸ ਕਰਨ ਲੱਗ ਪਏ। ਤੇ ਸੱਚੀ ਗੱਲ, ਇਸ ਮੁਲਕ ਦਾ ਸਿਸਟਮ ਜਿਹੜਾ ਹਾਜ਼ਰੀ ਕਰਕੇ ਚੱਲਦਾ ਪਿਆ, ਥਾਂ ਥਾਂ ਕੈਮਰੇ ਲੱਗੇ ਆ, ਸਾਰਿਆਂ ਦੇ ਅੰਦਰ ਥੋੜਾ ਸਿੱਧੇ ਹੋ ਗਏ ਆ, ਜਿਹੜਾ ਅਣ ਦਿਸਦਾ ਦੇਖਦਾ ਪਿਆ ਨਾ, ਬਸ ਇਹੀ ਬੰਦਿਆਂ ਨੂੰ ਸਿੱਧਾ ਬਣਾਈ ਬੈਠਾ। ਬੰਦਾ ਕੋਈ ਨਹੀਂ, ਇੱਕ ਐਨਰਜੀ ਦੇਖ ਰਹੀ ਹੈ ਨਾ, ਜੇ ਐਨਰਜੀ ਕਹਾਂਗੇ ਨਾ, ਪਰ ਵਾਹਿਗੁਰੂ ਸ਼ਬਦ ਜਪਦਿਆਂ ਮੈਨੂੰ ਵੇਖਦਾ ਹੈ। ਇਹੀ ਕਾਰਨ ਮੈਂ ਕਹਿੰਦਾ ਮੇਰਾ ਮਨ ਨਹੀਂ ਲੱਗਾ, ਪਰ ਜੇ ਤੂੰ ਸਦ ਸੁਣਦਾ ਸਣ ਵੇਖਣਾ, ਇਹ ਤਾਂ ਵੇਖੇਗਾ ਨਾ ਮੇਰੀ ਖਾਤਰ ਬੈਠਾ ਤੇ ਹੈ। ਜਦੋਂ ਪਹਿਲਾਂ ਰਸਨਾ ਨਾਲ, ਫਿਰ ਅੰਦਰ ਸਪਰਸ਼ ਕਰਦਾ, ਫਿਰ ਹਿਰਦੇ ਵੀ ਜਾਂਦਾ, ਫਿਰ ਗੁਰਮੁਖ ਦੱਸਦੇ ਆ ਜੀ, ਗੁਰਬਾਣੀ ਦੱਸਦੀ ਹੈ, ਨਾਮ ਰੋਮ ਰੋਮ ਚ ਰੱਜ ਜਾਂਦਾ, ਫਿਰ ਬ੍ਰਹਿਮੰਡ ਵਿੱਚੋਂ ਨਾਮ ਵਰਤਦਾ ਹੈ। ਸਭ ਕੁਝ ਇਕੱਠਾ ਹੀ, ਪਹਿਲਾਂ ਰਸਨਾ ਤੇ ਫਿਰ ਹਿਰਦੇ, ਅੰਦਰ ਸਪਰਸ਼ ਕਰਦਾ। ਪਹਿਲਾਂ ਬੜਾ ਔਖਾ ਲੱਗਦਾ ਜੀ, ਕੱਲਾ ਘਿਓ ਨਹੀਂ ਪੀਣਾ ਚਾਹੀਦਾ। ਆ ਕਿਉਂ? ਗੁਰੂ ਸਾਹਿਬ ਨੇ ਕਿਹਾ ਸਿਮਰਨ ਕਰਨਾ ਤੇ ਹੱਥੀ ਸੇਵਾ ਨਹੀਂ ਕਦੀ ਛੱਡਣੀ। ਜਦੋਂ ਮੌਕਾ ਮਿਲੇ ਹੱਥੀ ਸੇਵਾ ਜ਼ਰੂਰ ਕਰੋ ਗੁਰਮੁਖੋ। ਜਿਹੜਾ ਬੰਦਾ ਕੱਲਾ ਘਿਓ ਹੀ ਪੀ ਜਾਂਦਾ ਮਰ ਜੂਗਾ, ਉਹਨੂੰ ਵਰਜਿਸ਼ ਕਰਨੀ ਚਾਹੀਦੀ ਹੈ। ਇਸ ਦੁਨਿਆਵੀ ਉਧਾਰ ਨੇ ਜਿਹਨੇ ਸਿਮਰਨ ਕਰਨਾ, ਨਾਲ ਸੇਵਾ ਕਰੋ, ਸੇਵਾ ਕਰਦਿਆਂ ਨਾਲ ਸਿਮਰਨ ਕਰੋ, ਸ਼ਬਦ ਅੰਦਰ ਜਾਏਗਾ। ਜੇ ਕਹੋ ਜੀ ਦਾ ਸਿਲੇਬਸ ਕਿਹੜਾ ਇਹਦਾ? ਮੈਂ ਕਿਹਾ ਵੀ ਇਹ ਕੋਈ ਨਰਸਰੀ ਤੋਂ ਜ਼ਰੂਰ ਥੋੜਾ ਹੁੰਦਾ ਇੱਥੇ ਸਾਡੇ ਵਰਗੇ। ਮੈਂ ਕਿਹਾ ਮੈਨੂੰ 21 ਸਾਲ ਹੋ ਗਏ ਇੱਥੇ ਆਉਂਦਿਆਂ, ਮੈਂ ਤਾਂ ਉੱਥੇ ਖਲੋਤਾ, ਜਿੰਨਾ ਸੁਣਿਆ ਪਤਾ ਨਹੀਂ ਕਿੰਨੇ ਕੁ ਬੰਦਗੀ ਕਰਨ ਵਾਲੇ ਅੱਗੇ ਅੱਗੇ ਨਿਕਲ ਗਏ। ਕੀ ਸਿਲੇਬਸ ਇਹਦਾ? ਸਿਰਫ ਗੁਰਪ੍ਰਸਾਦ, ਇਹੀ ਸਿਮਰਨ ਕਿਰਦੇ ਚ, ਇਹੀ ਅੰਦਰ ਸਪਰਸ਼। ਫਿਰ ਗੁਰਮੁਖੋ, ਇਹੀ ਸਿਮਰਨ ਕਿਰਦੇ ਚੋਂ ਨਿਕਲ ਕੇ ਜਦੋਂ ਰੋਮ ਰੋਮ ਚੱਲਦਾ, ਸਿਰਫ ਇੱਕ ਉਦਾਹਰਨ ਦੇ ਕੇ ਸਮਾਪਤੀ ਕਰਾਂਗਾ। ਗੁਰਮੁਖ ਰੋਮ ਰੋਮ ਹਰ ਤਿਆਵਾ, ਇੱਕ ਦੂਜੀ ਬੋ ਲੱਖ ਹੋਵੇ, ਲੱਖ ਹੋਵੇ ਲਖਬੀਸ, ਲੱਖ ਲੱਗੇ ਡਾਖੀ। ਮਹਾਰਾਜ ਦੇ ਵੇਲੇ ਐਸੇ ਸਿੱਖ ਸਨ, ਅੱਜ ਵੀ ਹੈ ਜੀ। ਇਹੀ ਮੈਂ ਬੇਨਤੀ ਉੱਥੇ ਕੀਤੀ ਸਨ, ਉਹ ਜੇ
ਵੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਇਹ ਕਹੋ ਵੀ ਸਿੱਖ ਮਰ ਗਏ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਡ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ, 403-225-1111, 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144, 3670, 63 ਐਵੀਨਿਊ, ਨਾਰਥ ਈਸਟ, ਕੈਲਗਰੀ।
2: प्रोग्राम दा ए हिस्सा तुहाडे तक YYC होम केयर सर्विसेज दे सहयोग नाल पहुंचाया जा रहा है। ए किसे भी उम्र तो लैके बुजुर्गां तक दी घर विच रह के संभाल करदे ने। इना दे एक्सपीरियंस्ड पंजाबी केयरगिवर्स डेली एक्टिविटीज जिवें नवाउणा, दवाई देना, अपॉइंटमेंट्स ते लैके जाना या सफाई विच मदद करदे ने। तुहानू जेब विचों कोई भी खर्चा नहीं आएगा। सिद्धा सरकार नू बिल करते ने। और जानकारी ले कॉल करो 825-760-0983, 825-760-0983।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨੌਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East Calgary, near Stampede Ground. ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, North East Calgary,

ਡਿੱਠੇ ਸਭੇ ਥਾਵ ਨਹੀਂ ਤੁਧ ਜੇਹਿਆ ਬਦੋ ਪੁਰਖ ਵਿਧਾਤੈ ਤਾਂ ਤੂੰ ਸੋਹਿਆ ਵਸਤੀ ਸਗਨ ਅਪਾਰ ਅਨੂਪ ਰਾਮਦਾਸਪੁਰ ਹਰਿਹਾਂ ਨਾਨਕ ਕਸਮਲ ਜਾਹੇ ਨਾਇਐ ਰਾਮਦਾਸ ਸਰ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰ ਇਸਨਾਨਾ ਗੁਰਪੂਰੇ ਕੀਨੇ ਦਾਨਾ ਇਹਨਾਂ ਗੁਰੂ ਵਾਕ ਅਨੁਸਾਰ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ ਸੋਢੀ ਸੁਲਤਾਨ ਨਿਮਰਤਾ ਦੇ ਪੁੰਛ ਸਾਰਿਆਂ ਨੂੰ ਬਖਸ਼ਿਸ਼ ਦੀ ਝਲਕ ਵਰਤਾਉਣ ਵਾਲੇ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜਿਨ੍ਹਾਂ ਦੇ ਪਾਵਨ ਅਸਥਾਨ ਹਰਿਮੰਦਰ ਸਾਹਿਬ ਅਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੋਇਥਾ ਬਾਣੀ ਕਾ ਬੋਇਥਾ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ ਐਸੇ ਗੁਰੂ ਅਰਜਨ ਦੇਵ ਮਹਾਰਾਜ ਜਿਨ੍ਹਾਂ ਦੇ ਇਹ ਸਾਰੀ ਬਖਸ਼ਿਸ਼ ਵਰਤਾਈ ਪਾਵਨ ਸਰੋਵਰ ਦੀ ਇਹਨੂੰ ਸੰਪੂਰਤਾ ਕਰਵਾ ਕੇ ਹਰਿਮੰਦਰ ਸਾਹਿਬ ਦੀ ਉਸਾਰੀ ਕਰਵਾਈ ਸੱਚਖੰਡ ਹਰਿਮੰਦਰ ਸਾਹਿਬ ਜਿਸ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਸ਼ਬਦ ਰੂਪ ਰਾਹੀਂ ਕੀਤਾ ਜੀ ਉਹ ਸ਼ਬਦ ਦਾ ਪ੍ਰਕਾਸ਼ ਲਗਭਗ 4 ਸਾਲ ਭਾਈ ਗੁਰਦਾਸ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪ ਮਹਾਰਾਜ ਬਾਣੀ ਉਚਾਰਨ ਕਰਦੇ ਰਹੇ ਅਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਉਹ ਲਿਖਦੇ ਰਹੇ ਉਸ ਤੋਂ ਬਾਅਦ ਪਹਿਲਾ ਪ੍ਰਕਾਸ਼ ਹਰਿਮੰਦਰ ਸਾਹਿਬ ਵਿਖੇ ਹੋਇਆ ਅਤੇ ਉਹ ਬਾਣੀ ਦੇ ਪ੍ਰਕਾਸ਼ ਰਾਹੀਂ ਇਹ ਸੱਚਖੰਡ ਹਰਿਮੰਦਰ ਸਾਹਿਬ ਸਾਡੇ ਲਈ ਜਹਾਜ਼ ਬਖਸ਼ਿਸ਼ ਹੋਇਆ ਜੀ ਅੱਖੋ ਸਤਨਾਮ ਸ੍ਰੀ ਵਾਹਿਗੁਰੂ ਜਦੋਂ ਤੁਸੀਂ ਉੱਤੋਂ ਚੜ੍ਹ ਕੇ ਦੇਖਦੇ ਹੋ ਨਾ ਇੱਧਰ ਲੰਗਰ ਵਾਲੇ ਪਾਸੇ ਤੋਂ ਜਾਂ ਰਾਮਗੜੀਆ ਗੁੰਗਾ ਹੈ ਇੱਕ ਦੋ ਵਾਰੀ ਦਰਸ਼ਨ ਹੋਏ ਇੱਧਰ ਚੜ੍ਹ ਕੇ ਉੱਤੋਂ ਚੜ੍ਹ ਕੇ ਦੇਖਿਆ ਕੀ ਨਜ਼ਰ ਆਉਂਦਾ ਹਰਿਮੰਦਰ ਸਾਹਿਬ ਜਹਾਜ਼ ਇਹ ਉਹ ਜਹਾਜ਼ ਹੈ ਸਰੋਵਰ ਸਮੁੰਦਰ ਹੈ ਹਰਿਮੰਦਰ ਸਾਹਿਬ ਜਹਾਜ਼ ਹੈ ਉਸ ਜਹਾਜ਼ ਵਿੱਚ ਕੀ ਹੈ ਸ਼ਬਦ ਹੈ ਸ਼ਬਦ ਦਾ ਪ੍ਰਕਾਸ਼ ਅਤੇ ਗੁਰੂ ਕੇ ਪਿਆਰਿਆਂ ਦੀ ਸ਼ਰਧਾ ਹੈ ਕਿ ਸ਼ਬਦ ਦੇ ਆਸਰੇ ਅਸੀਂ ਦੁਨੀਆਂ ਸਾਗਰ ਤੋਂ ਪਾਰ ਹੋ ਜਾਵਾਂਗੇ ਇਹ ਦੁਨੀਆਂ ਸਾਗਰ ਜਿੱਥੇ ਵਿਕਾਰਾਂ ਦਾ ਸਾਗਰ ਹੈ ਰਾਗ ਦਵੈਸ਼ ਦੀਆਂ ਲਹਿਰਾਂ ਹਨ ਕਾਮ ਕ੍ਰੋਧ ਆਦਿਕ ਅਨੇਕ ਤਰ੍ਹਾਂ ਦੇ ਜੀਵ ਹਨ ਇਹਨਾਂ ਸਾਰਿਆਂ ਚੋਂ ਪਾਰ ਹੋਣ ਲਈ ਇੱਕੋ ਲੋੜ ਹੈ ਸ਼ਬਦ ਗੁਰੂ ਦੀ ਉਹ ਸ਼ਬਦ ਗੁਰੂ ਦਾ ਪੱਲਾ ਸਾਨੂੰ ਮਹਾਰਾਜ ਜੀ ਨੇ ਪਕੜਾਇਆ ਹੈ ਅਤੇ ਇਸੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਵਿੱਚ ਜਿੱਥੇ ਪੰਜਵੇਂ ਪਾਤਸ਼ਾਹ ਨੇ ਪਹਿਲਾਂ 5 ਗੁਰੂ ਸਾਹਿਬਾਨ ਦੀ ਬਾਣੀ 15 ਭਗਤਾਂ ਦੀ ਬਾਣੀ ਭੱਟਾਂ ਦੀ ਬਾਣੀ ਅਤੇ ਗੁਰਸਿੱਖਾਂ ਦੀ ਬਾਣੀ ਨੂੰ ਦਰਜ ਕੀਤਾ ਫਿਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਤਲਵੰਡੀ ਸਾਹਿਬ ਦੀ ਪਾਵਨ ਧਰਤੀ 'ਤੇ ਨਾਵੇਂ ਪਾਤਸ਼ਾਹ ਦੀ ਬਾਣੀ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ 116 ਸ਼ਬਦ ਅਤੇ ਸਲੋਕ ਉਹ ਦਰਜ ਕਰਕੇ ਇਹਦੀ ਕੀਤੀ ਸੰਪੂਰਨਤਾ ਇਹਨੂੰ ਕਈ ਵਿਦਵਾਨ ਮੁੜ ਸੰਪਾਦਨਾ ਵੀ ਕਹਿੰਦੇ ਕਈ ਵਿਦਵਾਨ ਪਰ ਅਸਲ ਸ਼ਬਦ ਜਿਹੜਾ ਪੰਥ ਵਿੱਚ ਪ੍ਰਸਿੱਧ ਹੋਇਆ ਉਹਨੂੰ ਕਹਿੰਦੇ ਸੰਪੂਰਨਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਕਰਕੇ ਜਿਸ ਵਿੱਚ ਹੁਣ
6 गुरु साहिबान की बाणी 15 भगतों की बाणी है। उन भगतों विचों श्रोमणी भगत भगत कबीर साहब जी, भगत नामदेव जी, भगत त्रिलोचन जी, भगत रविदास जी, भगत रामानंद जी, भगत परमानंद जी, भगत सूरदास जी, भगत बेणी जी, भगत तन्ना जी, भगत पीपा जी, बाबा फरीद जी, भगत जयदेव जी, ये सारे भगतों की बाणी है। ये भगत सारे ही जे लगभग सारे भगतों ने तुसी जीवन परिचय पढ़ो वाचो, सारे भगत होए किरती भगत, किरत करने वाले। दूजा जेड़ा किरती होवे ना ते भगत भी होवे, वो दसवंध भी पूरी करता है। ते सारे भगत होए दुनियावी तौर ते जे कह लो माया दे पक्षों गरीब, माया पक्षों कह रहे मैं, रूहानी पक्ष तो सारे भगत अमीर होए। वो विरसा इन्हां दे कोल सी ते गुरु नानक पातशाह जिथे जिथे गए उन्हां दी बाणी लैके आए। तो उन्हां दी बाणी महाराज जी ने गुरु ग्रंथ साहिब विच दर्ज करके सानू सारिआं दी पूरने पाते कि सभे सांझी वाल सदायन, कि सब ने सांझी बाणी प्रगट करती। महाराज इस कोई वितकरा रखिया नहीं, इत्थे ब्राह्मण भी है ते भगत रविदास जी जिन्हें दुनिया कहती है चमियार, ते भगत जी ने खुद लिखिया है मैं भी चमियार हाँ भाई। पर जेड़ा रब का प्यारा नाम रस विच लीन हो जावे वह ब्रह्म स्वरूप बन जाता है। ऐसे भगत रविदास जी जेडे ब्रह्म स्वरूप बन गए, अज उन्हां दा पावन मुख वाक धन गुरु रामदास पातशाह दे पावन दरबार तो सारी दुनिया ने श्रवण किया। आओ अस उस शब्द की विचार सांझी करन लई गुरु रामदास पातशाह धन गुरु ग्रंथ साहिब महाराज आप समूह संगत ते खालसा पंथ अपनी असीस नाल निम्रता भावना नाल ते सहज रस नाल महाराज ये सेवा लैण आओ। अरदास ये करिए कि सतगुरु जी शब्द दे अर्थ ना होण, इस शब्द का वस साढ़े हिरदे च वसे महाराज, शब्द का भाव शब्द का वासा साढ़े हिरदे च होवे। आओ ये अरदास करदे हां पावन मुख वाक की विचार श्रवण करन लई सारे गुरु के प्यारे श्रद्धा सत्कार नाल उचारण।

ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ 31 ਰਾਗਾਂ ਵਿੱਚ ਇਹ ਸਾਰੀ ਬਾਣੀ ਹੈ। 31 ਰਾਗ 31 ਮਿਸ਼ਰਿਤ ਰਾਗ ਹਨ। ਜਦੋਂ ਗੁਰਮਤ ਸਿਰ ਸੰਗੀਤ ਦਾ ਤੁਸੀਂ ਨਿਰਣਾ ਕਰੋ, 31 ਰਾਗ ਹਨ। ਪਹਿਲਾ ਰਾਗ ਸ੍ਰੀ ਰਾਗ, ਅਖੀਲਾ ਰਾਗ ਹੈ ਜੋ ਅਜੋਕੇ ਗ੍ਰੰਥ ਸਾਹਿਬ ਵਿੱਚ ਹੈ, ਉਹ ਹੈ ਜੈਜਾਵੰਤੀ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਰਾਗ। ਇਸੇ ਤਰ੍ਹਾਂ ਮਿਸ਼ਰਿਤ ਰਾਗ ਗੌੜੀ ਬਰਾਗਣ, ਗੌੜੀ ਦੀਪਕੀ ਆਦਿ, ਤੇ ਗੁਰੂ ਸਾਹਿਬ ਨੇ ਸਾਰੀ ਬਾਣੀ ਰਾਗਾਂ ਵਿੱਚ ਉਚਾਰਨ ਕੀਤੀ। ਧਨਾਸਰੀ ਰਾਗ ਵਿੱਚ ਇਹ ਮਰਿਆਦਾ ਰੱਖੀ ਮਹਾਰਾਜ ਨੇ ਕਿ ਪਹਿਲੇ ਗੁਰੂ ਸਾਹਿਬਾਨ ਦੀ ਬਾਣੀ, ਫਿਰ ਤੀਜੇ ਗੁਰੂ ਸਾਹਿਬਾਨ ਦੀ ਬਾਣੀ। ਦੂਜੇ ਗੁਰੂ ਸਾਹਿਬਾਨ ਦੇ ਸਲੋਕ ਆਉਂਦੇ ਨੇ, ਉਹ ਕੇਵਲ 12 ਵਿੱਚ ਹਨ। ਤੀਜੇ ਗੁਰੂ, ਫਿਰ ਚੌਥੇ ਗੁਰੂ, ਫਿਰ ਪੰਜਵੇਂ ਗੁਰੂ ਸਾਹਿਬਾਨ। ਇਸੇ ਤਰ੍ਹਾਂ ਹੀ ਭਗਤਾਂ ਦੀ ਬਾਣੀ ਵਿੱਚੋਂ ਪਹਿਲਾਂ ਸਭ ਤੋਂ ਸ਼੍ਰੋਮਣੀ ਭਗਤ ਕਬੀਰ ਸਾਹਿਬ ਜੀ, ਉਹਨਾਂ ਦੀ ਬਾਣੀ ਦਰਜ ਹੈ। ਦੂਜੇ ਨੰਬਰ ਤੇ ਭਗਤ ਨਾਮਦੇਵ ਜੀ ਹੋਏ, ਤੇ ਤੀਜੇ ਨੰਬਰ ਤੇ ਭਗਤ ਰਵਿਦਾਸ, ਤਲੋਚਨ ਆਦਿਕ। ਇੱਥੇ ਭਗਤ ਰਵਿਦਾਸ ਜੀ ਦੇ ਅੱਜ ਪਾਵਨ ਸ਼ਬਦਾਂ ਦੀ ਆਰੰਭਤਾ ਹੋ ਰਹੀ ਹੈ। ਧਨਾਸਰੀ ਇਹਦਾ ਸੰਕੇਤ ਹੈ, ਧਨਾਸਰੀ ਰਾਗਣੀ ਹੈ, ਜਿੱਥੇ ਰਾਗ ਤੇ ਰਾਗਣੀਆਂ ਆਉਂਦੀਆਂ। ਹੁਣ ਜਿਵੇਂ ਕਹਿ ਲਓ ਸ੍ਰੀ ਰਾਗ, ਇਹ ਰਾਗ ਹੈ। ਮਾਜ ਰਾਗ ਹੈ, ਗੌੜੀ ਗੌੜੀ ਰਾਗਣੀ ਹੈ। ਇਸ ਤਰ੍ਹਾਂ ਮਹਾਰਾਜ ਧਨਾਸਰੀ ਇਹ ਰਾਗਣੀ ਹੈ। ਇਸ ਰਾਗਣੀ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਭਗਤ ਰਵਿਦਾਸ ਜੀ ਕੀ, ਦੇਖੋ ਅੱਜ ਕੱਲ੍ਹ ਮੇਰੇ ਭਰਾ ਕਈ ਇੱਥੇ ਵਿਤਕਰਾ ਪਾਉਂਦੇ ਹੋਣੇ ਕਿ ਸਾਡੀ ਕਮਿਊਨਿਟੀ ਵੱਖਰੀ ਹੈ, ਸਾਨੂੰ ਵੱਖਰਾ ਹੱਕ ਦਿਓ, ਅਸੀਂ ਵੱਖਰਾ ਗ੍ਰੰਥ ਬਣਾਉਂਦੇ ਹਾਂ। ਪਰ ਨਹੀਂ ਭਾਈ, ਜੋ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਸਤਿਕਾਰ ਬਖਸ਼ਿਸ਼ ਕੀਤਾ ਸਾਰੇ ਭਗਤਾਂ ਨੂੰ, ਭਾਵੇਂ ਭਗਤ ਕਿਸੇ ਜਾਤੀ ਦਾ ਹੋਵੇ, ਜਿਹੜਾ ਭਗਤ ਭਗਤੀ ਕਰਕੇ ਨਾਮ ਜਪ ਕੇ ਪਹੁੰਚ ਗਿਆ ਅਕਾਲ ਪੁਰਖ ਦੇ ਸਰੂਪ ਵਿੱਚ, ਉਹ ਬ੍ਰਹਮ ਸਰੂਪ ਹੀ ਬਣ ਗਿਆ ਹੋਵੇ। ਹਰ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਛ ਨਾਹੀ, ਜਲ ਤੇ ਉਪਜ ਤਰੰਗ ਜਿਉ, ਜਲ ਹੀ ਵਿਖੈ ਸਮਾਹੇ। ਉਹ ਰੱਬ ਦਾ ਰੂਪ ਹੀ ਬਣ ਜਾਂਦਾ ਹੈ, ਵਖਰੇਵਾ ਨਹੀਂ ਹੁੰਦਾ। ਆਪ ਜੀ ਭਗਤਾਂ ਦੀ ਬਾਣੀ ਪੜ੍ਹਦੇ ਹੋਣੇ, ਸ੍ਰੀ ਰਾਗ ਵਿੱਚ ਭਗਤ ਰਵਿਦਾਸ ਜੀ ਦਾ ਪਾਵਨ ਸ਼ਬਦ ਹੈ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। ਇਹ ਅਵਸਥਾ ਹੈ ਉਹਨਾਂ ਦੀ, ਰੱਬ ਜੀ ਤੇਰੇ ਵਿੱਚ ਤੇ ਮੇਰੇ ਵਿੱਚ, ਮੇਰੇ ਵਿੱਚ ਤੇਰੇ ਵਿੱਚ ਕੋਈ ਅੰਤਰ ਹੈ ਨਹੀਂ। ਅੰਤਰ ਕੈਸਾ, ਕੈਸਾ ਅੰਤਰ ਹੈ। ਕਨਕ ਕਟਕ ਜਲ ਤਰੰਗ ਜੈਸਾ, ਕਨਕ ਕਟਕ ਸੋਨਾ ਸੋਨੇ ਦੇ ਗਹਿਣੇ, ਪਾਣੀ ਪਾਣੀ ਦੀਆਂ ਤਰੰਗਾਂ, ਇਹਨਾਂ ਕੁਝ ਅੰਤਰ ਹੈ, ਵਖਰੇਵਾ ਹੈ, ਡਿਫਰੈਂਸ ਹੈ, ਕੋਈ ਨਹੀਂ ਹੈ, ਸਮਾਨ ਹਨ, ਇੱਕ ਰੂਪ ਹਨ। ਤੇ ਇਸੇ ਤਰ੍ਹਾਂ ਸਤਿਗੁਰ ਨੇ ਜੀ ਸਤਿਕਾਰ ਵਜੋਂ ਆਖਿਆ ਹੈ ਵੀ ਇਹ ਵੀ ਸਾਡੇ ਰੂਪ ਹਨ, ਬ੍ਰਹਮ ਰੂਪ ਹਨ, ਭਗਤ ਰਵਿਦਾਸ ਜੀ ਕੀ। ਇੱਥੇ ਧਨਾਸਰੀ ਰਾਗ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ ਆਰੰਭ ਹੋ ਰਹੀ ਹੈ ਤੇ ਪਾਵਨ ਸ਼ਬਦ ਦੀ ਆਰੰਭਤਾ ਕਰਦੇ

ਇੱਥੇ ਬੇਨਤੀ ਰੂਪ ਹੈ। ਵਿਦਵਾਨਕਾਰ ਸਾਖੀਕਾਰ ਕਈ ਲਿਖਦੇ, ਭਗਤ ਜੀ ਇੱਕ ਦਿਨ ਆਪਣੇ ਨੰਦ ਚ ਬੈਠੇ ਸਨ, ਭਗਤ ਰਵਿਦਾਸ ਜੀ ਸਾਹਮਣੇ ਸਰਗੁਣ ਸਰੂਪ ਕਰਕੇ ਅਕਾਲ ਪੁਰਖ ਦਰਸ਼ਨ ਦੇਣ ਲਈ ਆ ਗਏ, ਸਾਹਮਣੇ ਆ ਗਏ। ਰੱਬ ਜੀ ਖੜੇ ਰਹੇ, ਭਗਤ ਜੀ ਨੇ ਮੱਥਾ ਵੀ ਟੇਕਿਆ, ਰੱਬ ਜੀ ਬੋਲੇ ਨਹੀਂ। ਭਗਤ ਜੀ ਨੇ ਆਖਿਆ, ਰੱਬ ਜੀ ਨਾਰਾਜ਼ ਹੋ? ਜਿਹੜਾ ਬੰਦਾ ਨਹੀਂ ਬੋਲਦਾ ਨਾ, ਸਾਹਮਣੇ ਖੜਾ ਵੀ ਹੋਵੇ, ਉਹਦਾ ਮਤਲਬ ਕੀ ਹੁੰਦਾ? ਵੀ ਸ਼ਾਇਦ ਨਾਰਾਜ਼ ਹੈ ਤਾਂ ਨਹੀਂ ਬੋਲਦਾ। ਭਗਤ ਜੀ ਨੇ ਆਖਿਆ, ਰੱਬ ਜੀ ਨਾਰਾਜ਼ ਹੋ? ਰੱਬ ਜੀ ਫਿਰ ਵੀ ਨਹੀਂ ਬੋਲੇ। ਹੁਣ ਇੱਥੇ ਰੱਬ ਦੀ ਬਖਸ਼ਿਸ਼ ਕਰਨੀ ਸੀ। ਕਈ ਵਾਰੀ ਅਕਾਲ ਪੁਰਖ ਬੋਲਦਾ ਵੀ ਨਹੀਂ, ਮਹਾਂਪੁਰਖ ਨਹੀਂ ਬੋਲਦੇ, ਕਈ ਵਾਰੀ ਉਹਦੇ ਨੇਤਰਾਂ ਦੀ ਕਿਰਨਾਂ ਹੀ ਜਦੋਂ ਅੰਦਰੋਂ ਆਉਂਦਾ ਨਾ, ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ, ਸੁਖਮਨੀ ਸਾਹਿਬ, ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ, ਬ੍ਰਹਮ ਗਿਆਨੀ ਦੇ ਨੇਤਰਾਂ ਵਿੱਚੋਂ ਅੰਮ੍ਰਿਤ ਦੀ ਵਰਖਾ ਹੁੰਦੀ, ਜਦੋਂ ਵਰਖਾ ਹੁੰਦੀ ਹੈ ਨਾ, ਉਹ ਬਿਨਾਂ ਬੋਲੇ ਨਿਹਾਲ ਕਰ ਦਿੰਦੇ। ਮਿਹਰ ਦੀ ਨਿਗਾਹ ਹੋਈ ਤੇ ਅੰਦਰੋਂ ਸ਼ਬਦ ਇਹ ਫੁਰਨਾ, ਰੱਬ ਨੇ ਸ਼ਬਦ ਰੂਪ ਬਖਸ਼ਿਸ਼ ਕੀਤਾ, ਅਰਦਾਸ ਰੂਪੀ ਬੇਨਤੀ ਕਰਦੇ ਮਹਾਰਾਜ, ਹਮ ਸਰ ਦੀਨ, ਐ ਰੱਬ ਜੀ ਮੇਰੇ ਵਰਗਾ ਕੋਈ ਦੀਨ ਨਹੀਂ ਹੈ। ਇੱਥੇ ਦੀਨ ਦਾ ਅਰਥ ਹੈ ਗਰੀਬ। ਇੱਕ ਥਾਂ ਤੇ ਦੀਨ ਆਉਂਦਾ ਉਹਨੂੰ ਧਰਮ ਵੀ ਕਹਿੰਦੇ, ਦੀਨ ਦੁਨੀਆ, ਦੀਨ ਦੁਨੀਆ ਦਰਤ ਮੰਦੇ ਆ ਪਰੀ ਰੁਖਸਾਰ ਮਾਂ, ਹਰ ਦੋ ਆਲਮ ਕੀਮਤੇ ਯਕਤਾਰ ਮੂਏ ਯਾਰ ਮਾਂ। ਭਾਈ ਨੰਦ ਲਾਲ ਜੀ ਦੀ ਗਜ਼ਲਾਂ ਵਿੱਚ ਇਹ ਪਾਵਨ ਸ਼ਬਦ ਆਉਂਦਾ, ਦੀਨ ਦੁਨੀਆ ਦਰਤ ਮੰਦੇ ਆ ਪਰੀ ਰੁਖਸਾਰ ਮਾਂ, ਹਰ ਦੋ ਆਲਮ ਕੀਮਤੇ ਯਕਤਾਰ ਮੂਏ, ਯਕ ਇੱਕ ਤਾਰ ਕਹਿੰਦੇ ਕੇਸ ਵਾਲ, ਯਕਤਾਰ ਮੂਏ ਯਾਰ ਮਾਂ, ਇਹ ਮੇਰੇ ਯਾਰ ਮੇਰੇ ਵਾਹਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਕਹਿੰਦੇ ਕਿ ਮਹਾਰਾਜ ਤੁਸੀਂ ਇਸ ਤਰ੍ਹਾਂ ਬਖਸ਼ਿਸ਼ ਕਰਨ ਵਾਲੇ ਹੋ ਕਿ ਤੁਸੀਂ ਦੀਨ ਦੁਨੀਆ ਧਰਤੀ ਦੇ ਤੇ ਸੱਚਖੰਡ ਦੇ ਮਾਲਕ ਹੋ, ਤੁਸੀਂ ਮੀਰੀ ਪੀਰੀ ਦੇ ਮਾਲਕ ਹੋ, ਦੀਨ ਧਰਮ ਦੁਨੀਆ, ਇਹ ਦੁਨੀਆ ਜਿਹਨੂੰ ਅਸੀਂ ਕਹਿੰਦੇ ਮੀਰੀ ਤੇ ਪੀਰੀ ਹੈ ਦੀਨ। ਇੱਥੇ ਬੇਨਤੀ ਹੈ, ਦੀਨ ਦਾ ਅਰਥ ਹੈ ਨਿਮਰਤਾ ਰੂਪ, ਦੀਨ ਦਾ ਅਰਥ ਹੈ ਗਰੀਬ, ਕਿ ਰੱਬ ਜੀ ਮੇਰੇ ਵਰਗਾ ਕੋਈ ਦੀਨ ਨਹੀਂ ਹੋਵੇਗਾ। ਅੱਖੋ ਸਤਨਾ ਭਾਈ ਸਾਹਿਬ, ਭਾਈ ਗੁਰਦਾਸ ਜੀ ਦੀ ਕਵਿਤਾ ਵਿੱਚ ਵੀ ਐਸਾ ਸ਼ਬਦ ਆਉਂਦਾ ਕਿ ਮੋਸੋ ਨਾ ਦੀਨ, ਕਿ ਮੇਰੇ ਵਰਗਾ ਕੋਈ ਦੀਨ ਨਹੀਂ, ਤੁਹਾਡੇ ਵਰਗਾ ਕੋਈ ਦਿਆਲੂ ਨਹੀਂ। ਇਸੇ ਤਰ੍ਹਾਂ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ, ਭਾਈ ਸੰਤੋਖ ਸਿੰਘ ਜੀ ਦੀ ਜੋ ਕਥਾ ਦਾ ਭੋਗ ਪੈਂਦਾ ਨਾ, ਉਹਨਾਂ ਦੀ ਵੀ ਨਿਮਰਤਾ ਇਸ ਤਰ੍ਹਾਂ ਹੀ ਆਉਂਦੀ ਹੈ ਕਿ ਰੱਬ ਜੀ ਮੇਰੇ ਵਰਗਾ ਕੋਈ ਦੀਨ ਨਹੀਂ ਤੇ ਤੁਹਾਡੇ ਵਰਗਾ ਕੋਈ ਦਿਆਲੂ ਨਹੀਂ ਹੈ ਮਹਾਰਾਜ। ਹਮ ਸਰ ਦੀਨ, ਮੇਰੇ ਵਰਗਾ ਕੋਈ ਦੀਨ ਦਿਆਲ ਨਾ ਤੁਮ ਸਰ, ਤੇ ਤੁਹਾਡੇ ਵਰਗਾ ਕੋਈ ਦਿਆਲੂ ਨਹੀਂ ਹੈ ਮੇਰੇ ਵਾਹਿਗੁਰੂ। ਸਰ ਕਹਿੰਦੇ ਵਰਗਾ, ਤੁਹਾਡੇ ਬਰਾਬਰ, ਤੁਹਾਡੇ ਮਨਿੰਦ, ਤੁਹਾਡੇ ਵਾਂਗ, ਕਿ ਮੇਰੇ ਵਾਹਿਗੁਰੂ ਤੁਹਾਡੇ ਵਰਗਾ ਕੋਈ ਦਿਆਲੂ ਨਹੀਂ ਹੈ। ਅੱਖੋ ਸਤਨਾਮ। ਦਿਆਲੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ, ਜਿਨ੍ਹਾਂ ਨੇ ਆਪਣੇ ਚਾਰ ਸਾਹਿਬਜ਼ਾਦੇ, ਮਾਤਾ ਗੁਜਰੀ ਜੀ, ਪਿਤਾ ਗੁਰੂ ਤੇਗ ਬਹਾਦਰ, ਆਪਣਾ ਸਰਬੰਸੀ ਆਪਣੇ ਖਾਲਸੇ ਤੋਂ ਮਹਾਰਾਜ ਨੇ ਸ਼ਹੀਦ ਕਰਵਾ ਲਿਆ, ਤੇ ਐਸੇ ਗੁਰੂ ਪਾਤਸ਼ਾਹ ਦਿਆਲੂ ਹਨ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਸਾਰਿਆਂ ਤੇ ਬਖਸ਼ਿਸ਼ ਕਰਦੇ, ਜਦੋਂ ਕਿ ਅਸੀਂ ਨਿਮਰਤਾ 'ਚ ਆ ਕੇ ਅਰਦਾਸ ਕਰੀਏ, ਮੇਰੇ ਵਾਹਿਗੁਰੂ ਤੁਸੀਂ ਕਿਰਪਾ ਕਰੋ, ਅਸੀਂ ਨੀਵੇਂ ਹਾਂ, ਗਰੀਬ ਹਾਂ, ਦੀਨ ਹਾਂ, ਨਿਮਾਣੇ ਹਾਂ। ਜਦੋਂ ਕੋਈ ਨਿਮਾਣਾ ਹੋ ਕੇ ਅਰਦਾਸ ਕਰਦਾ, ਉਹਦੀ ਝੋਲੀ ਭਰਦੀ ਭਰਦੀ ਹੈ ਜੀ। ਅੱਖੋ ਸਤਨਾ। ਗੁਰੂ ਰਾਮਦਾਸ ਪਾਤਸ਼ਾਹ ਬਾਰੇ ਕਦੀ ਇਤਿਹਾਸ ਪੜ੍ਹਨਾ ਚੰਗੀ ਤਰ੍ਹਾਂ, ਸਭ ਤੋਂ ਵੱਡਾ ਗੁਣ ਕਿਹੜਾ ਹੁੰਦਾ ਹੈ ਗੁਰੂ ਰਾਮਦਾਸ ਪਾਤਸ਼ਾਹ ਦਾ? ਵੈਸੇ ਤਾਂ ਗੁਣ ਸਾਰੇ ਬਰਾਬਰ, ਹਰ ਗੁਰੂ ਸਾਹਿਬਾਂ 'ਚ ਗੁਣ ਹੈ। ਉਹ ਗੁਣ ਪਤਾ ਕਿਉਂ ਦੱਸੇ ਮਹਾਰਾਜ ਨੇ?
मानस ओतार तार दर्श दिखाए हैं पैसे भाई गुरदास जी। मनुखा शरीर धार के सानू दर्शाया है कि जे मनुख तेरे विच भी ए गुण होने चाहिए। गुरु रामदास जी का गुण पावन गुण है निमरता। जदों गुरियाई मिली ना 22 साल सेवा करके झोली च दात मिली गुरियाई दी, गुरु बन के संगतां नूं उपदेश देण लगे। बाबा श्री चंद जी गुरु रामदास पातशाह कोल आए ते बाबा श्री चंद जी गुरु नानक महाराज दे साहिबजादे रूहानी पुरख ते आ के गुरु रामदास जी दे कोल बैठन लगे। बैठन लगे तो नाल ही बैठे ना जदों आमो सामने बैठ गए। बाबा श्री चंद जी ने दाड़ा वेखिया, सरूप वेखिया, बड़ा सोहना सरूप से गुरु रामदास जी का, बड़ा सुंदर सरूप। बाबा श्री चंद जी के मुख तो बेनती आई, गुरु जी तुहाडा दाड़ा बड़ा वड्डा है, इस दाड़े नाल की कर दियो? जिवें अजकल साडे बच्चे कहिंदे जी इहनूं किहड़ा अंब लग जाणे ने। अजकल साडे बच्चे मेरे भरा ते साडे केसां दी बेदबी जिहड़ी करदे उहनां बारे इहनूं किहड़ा अंब लग जाणे पुछिया। बाबा श्री चंद जी ने गुरु रामदास जी तो, गुरु जी तुहाडा दाड़ा बड़ा वड्डा, इस नाल की कर दियो? गुरु रामदास जी ने बचन नहीं किया, कुछ अपना दाड़ा पकड़ के ना नीवे हो गए। दाड़े दे किस वक्त नीवे होए, उन्होंने चरणों वल जान लगे, चरणों वल चुकन लगे। समझ गए बाबा श्री चंद जी भी कोई भाणा वरतान गए, हुण वो भी गुरु के साहबजादे ने। घट नहीं देखो जी, गुरु के साहबजादे हैं बाबा श्री चंद जी। इत्थे तां अजमत गुर के समान मैं जूठो नित खावे, गुरु के कुत्तियां विच भी कला हुंदी है, वो तो गुरु के साहबजादे अंश बंसन, भावें वो बिंदी पुत्र हैं पर बख्शिश तो है ना। नीवे होए गुरु रामदास जी, दाड़ा फड़ के ते बाबा श्री चंद जी दे अखां दे हंजू आ गए, उन्हां दे हथ फड़ ले, कहिंदे गुरु जी एवें ना करो, तुहानू सोभदा नहीं, तुसी वड्डे हो। गुरु रामदास पातशाह कहिंदे महापुरखो ये दाड़ा तुहाडे वर्गे गुरु के साहबजादियां दे महापुरखां दे संतां दे चरण झाड़न लई है। बाबा श्री चंद जी दे अखां दे हंजू जदों आए ना, कहिंदे महाराज अज पता लग्या कि सानू गुरियाई क्यों नहीं मिली, अज पता लग्या असीं गुरु क्यों नहीं बने। गुरु नानक पातशाह दे सेवादार भाई लहणा जी ने सेवा कीती, निम्रता दे पुंज ते गुरियाई लै गए। ये गुरियाई निवाण वल चलती है, पानी चल रहा है निवाण नू, गुरु की दात निम्रता वाली है। फिर गुरु अमरदास पातशाह ने सेवा कीती 12 साल सेवा करके बख्शिश लै गए, तुसी 22 साल सेवा नभाई, सेवा करके ओ दात लै गए जिहड़ी दात किसी नू नहीं मिली। महाराज कहिंदे धन्नो तुसी महाराज, धन्नो तुसी। ताही कहिंदे गुरु रामदास पातशाह अत निम्रता दे पुंज। ते निम्रता भी कई किस्म दी हुंदी है जी। बड़े विद्वान होए पंथ रतन भाई साहिब जसबीर सिंह जी, कहिंदे निम्रता भी कई किस्म दी हुंदी है। निम्रता जदी दिलों तुहाडे बाहर आवे, बंदगी विचों फुट के बाहर आवे, सिमरन करदिआं जदों कोई प्यारा सिमरन करदा है वाह।

ਉਹਦੀ ਸੁਰਤੀ ਥੱਲੇ ਜਾਂਦੀ ਗੁਰੂ। ਜਿੰਨੀ ਉਹਦੀ ਸੁਰਤੀ ਨੀਵੇਂ ਜਾਵੇਗੀ, ਸ਼ਬਦ ਸੁਰਤੀ ਕੋ ਹੋਵੇਗੀ, ਉਨੀ ਨਿਮਰਤਾ ਜ਼ਿਆਦਾ ਆਵੇਗੀ ਜੀ। ਜਦ ਤੱਕ ਸਾਡੀ ਸੁਰਤੀ ਗੁਰੂ ਸ਼ਬਦ ਵੱਲ ਨਹੀਂ ਜਾਂਦੀ, ਨਿਮਰਤਾ ਨਹੀਂ ਆਉਂਦੀ। ਇਹ ਨਿਮਰਤਾ ਦਾ ਇੱਕ ਸਰੋਤ ਹੈ ਕਿ ਨਿਮਰਤਾ ਕਿਵੇਂ ਆਉਂਦੀ ਹੈ। ਗੁਰੂ ਰਾਮਦਾਸ ਪਾਤਸ਼ਾਹ ਸੇਵਾ ਵੀ, ਸੇਵਾ ਨਾਲ ਨਿਮਰਤਾ ਹੁੰਦੀ ਹੈ, ਪਰ ਸੇਵਾ ਨਾਲ ਜਪਦੇ ਰਹੇ ਸਤਿ

0: वाहिगुरु जरूर जपना है, सेवा करद्या ये नहीं जपते तो फिर खालसा जी कम अधूरा रह जाता है। निम्रता तो आती है सेवा नाल, मन की अंतशकरण की मैल शुद्ध होंगी है, पर जोड़ा शब्द है ना अंदरों जो जागता है तो निम्रता नाल रस पैदा करता है, एक आनंद आता है। यह निम्रता दे पुंज गुरु रामदास महाराज, हम सर दीन दयाल ना तुम सर भगत रविदास जी, ऐ रब जी मेरे वर्गा कोई गरीब नहीं है। इत्थे निम्रता दा अर्थ दीन कह रहे, दीन कहते निमाणा गरीब, तुसी दयालु हो महाराज। हम सर दीन दयाल ना तुम सर अपतियार, क्या कीजै महाराज, हुण की पत्याणा है। पत्याणा उस हुंदा परख करनी, जिवें किसी दी परख कर देना, कहते परख करो बंदा किन्ने पानी च है। रब जी दुनिया जानती है कि तुसी वड्डे हो तुहाडे भगत छोटे हन, तुसी वड्डे हो दुनिया छोटी है, तुसी दाते हो असी भिखारी हाँ। महाराज असी औगुण आ रहे हाँ, तुसी औगुण बख्शन वाले हो, यह तुहाडी बख्शिश है महाराज। यही निम्रता लिखते भाई साहब भाई गुरदास जी, हों अपराधी गुनहगार हो, बेमुख मंदा चोर यार जुआर हो, पर कर जो हंदा, निंदक दुष्ट हराम खोर ठग देश तखंदा, काम क्रोध मद लो मोह अहंकार करंदा, विश्वास घाती अकिरत कण मैं को ना रखंदा। इतने वी इक्की वी अपने औगुण बयान करके ना, भी औगुण बयान करके अखीर ते की कहंदे, मेरा पार ता किवें होवेगा, सिमर मुरीदा ढाडिया, सतगुर बख्शन दा मेरे वाहिगुरु नूं याद करो, गुरु बख्शन हार है। जपजी साहब दी 18वीं पौड़ी है, असंख मूर्ख अंध कोर संख चोर हराम खोर, यह सारी पौड़ी पढ़न तो बाद कीर्ति आता है, नानक नीच कहे विचार। संप्रदायी महापुरख विद्वान जिक्र कर देता नानक नीच कहे विचार, इतने विश्राम है संप्रदावां विच। गल की नीचा नहीं सारे, पर भाई साहब भाई वीर सिंह जी इदा करते कहते सारे नीच हैं, मता मेरे मन विच अंकार ना आ जाए कि ये नीच हैं ते मैं इन्हां तो चंगा वा। तां लिखदे नानक नीच मैं नीवा महाराज, मैं नीवा महाराज, मता मेरे मन च अंकार ना आ जाए। वैसे संप्रदाव च इहदा अर्थ यही है कि सारी गल की नीचा दी, असंख मूर्ख अंध कोर संख चोर हराम खोर सारे नीच। ते जो कोई गुरसिख असी पढ़ना ना तो मन विच निम्रता होनी चाहिए, रब जी ये सारे नीवे हैं पर मैं इन्हां तो ज्यादा नीवा महाराज, मेरे च औगुण भरे हुए हैं। ते रब जी ये दुनिया जानती है, अब पतियार क्या कीजै, तुसी हुण क्यों पत्याउंदे हो, क्यों परख करदे हो, ये दुनिया जानती है।
1: बचनी तोर मोर मन मान,
0: तेरे बचना नू बचनी तोर, तेरे बचना उत्ते मेरा मन मन गया है। मनन दी अवस्था जपजी साहिब विच, मन्ने की गत कही ना जाए, कि मनना की है, जदों मन शब्द नूं अंदर खिचदा है ना, सुन के अंदर पकड़दा है, आकर्षित करदा है, उदों पता लगदा है कि मनन दी की अवस्था हुंदी है। मन कबीर साहब दा शब्द आप जी पढ़दे हो, क्या पढ़िए क्या गुनिया क्या वेद पुराना सुनिए, पढ़े सुने क्या होई, जो सहज ना मिलियो सोई, हर का नाम ना जपस गवारा, क्या सोचै बारंबारा रहाओ, अंधियारे दीपक चाहिए एक बस्त अगोचर लहिए, बस्त अगोचर पाई कट दीपक रहया समाई। कह कबीर अब जानिया, जिन्हें अगोचर वस्तु पा ली, बस्त अगोचर पाई कट दीपक रहा समाई, हृदय हृदय ज्ञान का प्रकाश हो गया। फिर कहंदे कह कबीर अब जानिया, जब जानिया ਤੋ ਮਨ ਮੰਨਿਆ, ਉਦੋਂ ਮਨ ਮੰਨਿਆ। ਇਹ ਹੈ ਮਨਨ ਦੀ ਅਵਸਥਾ। ਜਦੋਂ ਕੋਈ ਜਾਣ ਲਿਆ ਹੋਵੇ ਬਚਨੀ ਤੋਰ, ਤੇਰੇ ਬਚਨਾਂ ਨੂੰ ਰੱਬ ਜੀ ਮੈਂ ਜਾਣ ਲਿਆ ਹੈ, ਬਚਨੀ ਤੋਰ ਮੋਰ ਮਨ ਮੰਨੈ, ਮੇਰਾ ਮਨ ਤੁਹਾਡੇ ਬਚਨਾਂ ਨੂੰ ਮੰਨਦਾ ਹੈ ਪਾਤਸ਼ਾਹ, ਤੁਹਾਡੀ ਬਾਣੀ ਨੂੰ ਮੰਨਦਾ ਹੈ, ਤੁਹਾਡੇ ਬੋਲ ਵੀ ਜਿਹੜੇ ਨਜ਼ਰ ਨਹੀਂ ਆ ਰਹੇ, ਵਾਹਿਗੁਰੂ ਬੋਲੇ ਨਹੀਂ ਸਨ ਜੀ, ਰਾਉ ਦੀ ਪੰਕਤੀ ਦੇਖਣਾ ਅਬੋਲ, ਰੱਬ ਜੀ ਬੋਲੇ ਨਹੀਂ, ਉਹਨਾਂ ਦਾ ਨਾਂ ਬੋਲਣਾ ਵੀ ਮਿਹਰ ਦੀ ਨਿਗਾਹ ਹੋਈ, ਕਹਿੰਦੇ ਤੁਹਾਡੇ ਜਿਹੜੇ ਅਬੋਲ ਰੂਪੀ ਬਚਨ ਵੀ ਉਹਨਾਂ ਸਦਕਾ ਮੇਰਾ ਮਨ ਮੰਨ ਗਿਆ, ਤੁਸੀਂ ਬੋਲੇ ਵੀ ਨਹੀਂ, ਤੁਹਾਡੀ ਨਿਗਾਹ ਹੋਈ ਮਿਹਰ ਦੀ, ਉਹ ਮਿਹਰ ਦੀ ਨਿਗਾਹ ਹੀ ਮਹਾਰਾਜ ਮੇਰੇ ਲਈ ਬਚਨ ਸੀ, ਕੀਮਤੀ ਬਚਨ ਮੇਰੇ ਲਈ ਬਾਣੀ ਰੂਪ ਸੀ, ਪ੍ਰਕਾਸ਼ ਰੂਪ ਸੀ, ਉਸ ਪ੍ਰਕਾਸ਼ ਸਦਕਾ ਮੇਰਾ ਮਨ ਮੰਨ ਗਿਆ।
1: ਜਨ ਕਉ ਪੂਰਨ ਦੀਜੈ,
0: ਵਾਹਿਗੁਰੂ ਹੁਣ ਕਿਰਪਾ ਕਰੋ, ਜਨ ਕੋ ਆਪਣੇ ਦਾਸ ਨੂੰ ਪੂਰਾ ਭਰੋਸਾ ਦਿਓ ਕਿ ਤੁਹਾਡੇ ਉੱਤੇ ਭਰੋਸਾ ਬਣਿਆ ਰਹੇ। ਦੂਜਾ ਅਰਥ ਦਾ, ਜਨ ਕੋ ਆਪਣੇ ਪਿਆਰੇ ਨੂੰ ਪੂਰਨ, ਪੂਰਨ ਕਹਿੰਦੇ ਸਾਕਸ਼ਾਤ ਅਵਸਥਾ ਦਿਓ, ਸਾਕਸ਼ਾਤ ਤੁਹਾਡੇ ਦਰਸ਼ਨ ਹੋ ਜਾਣ, ਤੋਹੀ ਮੋਹੀ ਮੋਹੀ ਤੋਹੀ ਐਸੀ ਅਵਸਥਾ ਮਿਲੇ, ਇਹ ਕਿਰਪਾ ਕਰੋ ਵਾਹਿਗੁਰੂ ਜੀ।
1: ਹਾਂ ਬਲ ਬਲ ਜਾਓ ਰਮਈਆ ਕਾਰਨੇ,
0: ਮੇਰੇ ਰਮਈਆ ਮੇਰੇ ਵਾਹਿਗੁਰੂ ਕਾਰਨੇ, ਸਾਰੀ ਜਗਤ ਦੁਨੀਆ ਦੇ ਤੁਸੀਂ ਬਣਾਉਣ ਵਾਲੇ ਕਾਰਨ ਹੋ। ਕਾਰਨ ਦਾ ਅਰਥ ਹੈ ਬਣਾਉਣ ਵਾਲਾ, ਪੈਦਾ ਕਰਨ ਵਾਲਾ, ਕਰਤਾ। ਐ ਮੇਰੇ ਵਾਹਿਗੁਰੂ ਹੁਣ ਇੱਥੇ ਰਹਾਉ ਦੀ ਪੰਕਤੀਆਂ ਫੁਰਮਾਨ ਕਰਦੇ, ਹੋਂ ਬਲ ਬਲ ਜਾਓ ਮੈਂ ਬਲਿਹਾਰ ਜਾਵਾਂ, ਮਨ ਕਰਕੇ ਬਲਿਹਾਰ ਜਾਵਾਂ, ਬਾਣੀ ਕਰਕੇ ਬਲਿਹਾਰ ਜਾਵਾਂ ਮੇਰੇ ਵਾਹਿਗੁਰੂ, ਹੋਂ ਮੈਂ। ਇੱਥੇ ਮੈਂ ਦਾ ਅਰਥ ਅਹੰਕਾਰ ਵਾਲਾ ਨਹੀਂ ਹੈ, ਇੱਥੇ ਨਿਮਰਤਾ ਸੂਚਕ ਹੈ ਭਾਈ। ਬੋਲਣਾ ਪੈਂਦਾ, ਕਹਿੰਦਾ ਜੀ ਮੈਂ ਬੋਲਦਾ, ਦਾਸ ਬੋਲਦਾ, ਦਾਸ ਵਿੱਚ ਹੀ ਹੋਮੇ ਹੁੰਦੀ ਹੈ, ਪਰ ਇੱਥੇ ਜਿਹੜੀ ਮੈਂ ਹੋਮੇ ਵਾਲੀ ਨਹੀਂ ਹੈ। ਹੋਂ ਬਲ ਬਲ ਜਾਓ ਰੱਬ ਜੀ ਮੈਂ ਬਲਿਹਾਰ ਬਲਿਹਾਰ ਜਾਵਾਂ, ਮਨ ਕਰਕੇ ਬਾਣੀ ਕਰਕੇ ਰਮਈਆ ਕਾਰਨੇ, ਮੇਰੇ ਰਮਈਆ ਪਰਮਾਤਮਾ ਵਾਹਿਗੁਰੂ ਸਾਰੀ ਥਾਵਾਂ ਤੇ ਰਮੇ ਹੋਏ, ਦੁਨੀਆਂ ਨੂੰ ਤੁਸੀਂ ਬਣਾਉਣ ਵਾਲੇ ਹੋ।
1: ਕਾਰਨ ਕਵਨ ਅਬੋਲ,
0: ਤੁਸੀਂ ਦੱਸੋ ਮੇਰੇ ਵਾਹਿਗੁਰੂ ਤੁਸੀਂ ਕਿਸ ਕਾਰਨ ਕਰਕੇ ਅਬੋਲ ਖੜੇ ਹੋ। ਅਬੋਲ ਜੋ ਨਾ ਬੋਲੇ, ਅਬੋਲ ਦਾ ਅਰਥ ਹੈ ਨਾ ਬੋਲੇ। ਮਹਾਂਪੁਰਖਾਂ ਦੀ ਹੁਣੇ ਸੁਣਿਆ ਸੀ ਆਪ ਜੀ ਨੇ, ਸਾਧੂਆਂ ਦੀ ਗੁਰਮੁਖਾਂ ਦੀ ਮਿਹਰ ਦੀ ਨਿਗਾਹ ਹੀ ਅਬੋਲ ਹੁੰਦੀ ਹੈ। ਅਬੋਲਦੇ ਨਹੀਂ ਹੋ ਪਰ ਮਿਹਰ ਦੀ ਨਿਗਾਹ ਉਹਨਾਂ ਦੀ ਜਦੋਂ ਪੈਂਦੀ ਹੈ ਨਾ ਕਿਸੇ ਪਿਆਰੇ ਉੱਤੇ, ਉਹਨੂੰ ਨਿਹਾਲ ਨਿਹਾਲ ਨਿਹਾਲ ਕਰ ਦਿੰਦੀ ਹੈ। ਤੇ ਮੇਰੇ ਵਾਹਿਗੁਰੂ ਗੁੱਸੇ ਚ ਨਾ ਕਰੋ, ਅਬੋਲਦਾ ਬੋਲਦੇ ਕਿਉਂ ਨਹੀਂ, ਬੋਲੋ, ਗੁੱਸਾ ਨਾ ਕਰੋ ਕਿ ਮੇਰੇ ਵਾਹਿਗੁਰੂ ਮੈਂ ਆਪ ਜੀ ਤੋਂ ਬਲਿਹਾਰ ਜਾਵਾਂ, ਤੁਸੀਂ ਕਿਸ ਕਾਰਨ ਕਰਕੇ ਅਬੋਲ ਬੈਠੇ ਹੋ। ਬੋਲ ਕੇ ਮੇਰਾ ਹਿਰਦਾ ਸ਼ੁੱਧ ਕਰੋ, ਬੋਲ ਕੇ ਮੇਰੇ ਕੰਨਾਂ ਵਿੱਚ ਆਪਣਾ ਸ਼ਬਦ ਪਾ ਕੇ ਮੇਰੇ ਅੰਦਰ ਸੁਰਤੀ ਦਾ ਪ੍ਰਗਾਸ ਕਰੋ ਮਹਾਰਾਜ। ਜਦੋਂ ਕੋਈ ਬੋਲਦਾ ਹੈ ਨਾ, ਜਦੋਂ ਕੋਈ ਬੋਲਦਾ ਤੇ ਬੋਲ ਹੀ ਬਾਣੀ ਅੰਦਰ ਆਉਂਦੀ ਹੈ ਨਾ, ਬਾਣੀ ਬੋਲ ਹੈ, ਬਾਣੀ ਬੋਲ ਹੈ ਨਾ। ਪਹਿਲਾਂ ਬਾਣੀ ਸੀ, ਪਿਛਲੇ ਯੁੱਗਾਂ ਵਿੱਚ ਉਹ ਅਬੋਲ ਰੂਪ ਸੀ, ਪਰ ਗੁਰੂ ਸਾਹਿਬਾਨ ਨੇ ਭਗਤਾਂ ਨੇ ਉਹੀ ਬ੍ਰਹਮੀ ਬਾਣੀ ਅਕਾਲ ਪੁਰਖ ਦੀ ਬਾਣੀ ਨੂੰ ਬੋਲ ਕੇ ਦੁਨੀਆਂ ਨੂੰ ਸੁਣਾਇਆ ਕਿ ਦੁਨੀਆਂ ਸੁਣ ਕੇ ਬਾਣੀ ਵਿੱਚ ਲੀਨ ਹੋ ਜਾਵੇ, ਬਾਣੀ ਵਰਗਾ ਜੀਵਨ ਬਣ ਜਾਵੇ, ਬਾਣੀ ਦਾ ਸਰੂਪ ਬਣ ਜਾਵੇ, ਤੇ ਇਹਨਾਂ ਨੂੰ ਸਮਝ ਆ ਜਾਵੇ ਕਿ ਬਾਣੀ ਹੁੰਦੀ ਕੀ ਹੈ। ਬਾਣੀ ਬੋਲ ਰੂਪ ਹੈ, ਜਦੋਂ ਕੋਈ ਬੋਲ ਨੂੰ ਸੁਣਦਾ ਹੈ ਤੇ ਬਣਦਾ ਫਿਰ ਅਬੋਲ। ਅੱਖੋ ਸਤਨਾਮ, ਇੱਕ ਸ਼ਬਦ ਆਉਂਦਾ ਗੌੜੀ ਰਾਗ ਵਿੱਚ ਭਗਤ ਕਬੀਰ ਸਾਹਿਬ ਦਾ, ਬੋਲ ਅਬੋਲ ਮਧ ਹੈ ਸੋਈ, ਬੋਲ ਅਬੋਲ ਦੋਵਾਂ ਦੇ ਵਿਚਕਾਰ ਕੀ ਹੈ, ਮਧ ਹੈ, ਹੈਗਾ ਹੈ ਕੌਣ, ਸੋਈ ਵਾਹਿਗੁਰੂ। ਹੁਣ ਬੋਲਿਆ ਗਿਆ ਵਾਹਿਗੁਰੂ, ਇਹਦੇ ਵਿਚਕਾਰ ਤੇ ਜਿਹੜਾ ਮੂੰਹ ਬੰਦ ਹੋਇਆ ਉਹਦੇ ਵਿਚਕਾਰ ਕਿੰਨਾ ਫਰਕ ਸੀ, ਕਿੰਨਾ ਫਰਕ ਸੀ? ਇੱਕ ਸੈਕਿੰਡ ਵੀ ਨਹੀਂ, ਉੱਥੇ ਵੀ ਵਾਹਿਗੁਰੂ ਬੈਠਾ। ਕਹਿਣ ਦਾ ਮਤਲਬ ਕਿ ਵਾਹਿਗੁਰੂ ਹਰ ਜਗ੍ਹਾ ਜਗ੍ਹਾ ਵਿੱਚ ਹੈ, ਹਰ ਜ਼ਰੇ ਜ਼ਰੇ 'ਚ ਹੈ, ਹਰ ਥਾਂ 'ਤੇ ਹੈ। ਅਤੇ ਰੱਬ ਜੀ ਤੁਹਾਡੇ ਅਬੋਲਾਂ ਵਿੱਚ ਵੀ, ਤੁਹਾਡੇ ਅਬੋਲ ਵਿੱਚ ਵੀ ਤੁਹਾਡੀ ਮੁਸ਼ਕਰਾਹਟ ਬਖਸ਼ਿਸ਼ ਹੈ। ਤੁਸੀਂ ਬੋਲ ਕੇ ਮੇਰਾ ਹਿਰਦਾ ਨਿਹਾਲ ਕਰ ਦਿਓ, ਵਿਸ਼ਰਾਮ। ਰਹਾਓ ਦਾ ਅਰਥ ਹੈ ਟਿਕ ਜਾਓ। ਇਸ ਪੰਕਤੀ 'ਤੇ ਵਿਸ਼ਰਾਮ ਸੋਚੋ, ਚਿੰਤਨ ਕਰਕੇ ਫਿਰ ਅੱਗੇ ਤੁਰੀਏ ਜੀ।
1: ਬਹੁਤ ਜਨਮ ਬਿਸ਼ੋਰੇ ਥੇ ਮਾਦੋ।
0: ਇਹ ਸਾਡਾ ਜੀਵਨ ਕਿਵੇਂ ਲੰਘ ਰਿਹਾ? ਰਹਿਣ ਗਵਾਈ ਸੋਏ ਕਹਿ, ਦਿਵਸ ਗਵਾਇਆ ਖਾਏ। ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ। ਭਈ ਪ੍ਰਾਪਤ ਇੱਥੇ ਮਿਲਿਆ ਸਰੀਰ ਸਾਡਾ, ਭਈ ਪ੍ਰਾਪਤ ਮਾਨੁਖ ਦੇ ਹੁਰੀਆ। ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੇ ਨਾਕਾਮ। ਮਿਲ ਸਾਧ ਸੰਗਤ ਭਜ ਕੇਵਲ ਨਾਮ, ਸਰੰਜਾਮ ਲਾਦ ਭਵਜਲ ਤਰਨ ਕੈ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ। ਮਾਇਆ ਦੇ ਰੰਗ ਕਰਕੇ ਜਨਮ ਬ੍ਰਿਥਾ ਜਾ ਰਿਹਾ ਹੈ। ਫਿਰ ਅਰਦਾਸ ਕਰਦੇ ਰੱਬ ਜੀ ਕਿ ਮਾਇਆ ਦਾ ਰੰਗ ਇਤਨਾ ਚੜਿਆ ਹੋਇਆ, ਉਤਰਦਾ ਨਹੀਂ ਮੇਰੇ ਤੋਂ। ਤੇ ਮਹਾਰਾਜ, ਮੈਨੂੰ ਕੁਛ ਨਹੀਂ ਪਤਾ, ਮੈਂ ਕੁਛ ਨਹੀਂ ਜਾਣਦਾ। ਜਬ ਤਬ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਕਹੁ ਨਾਨਕ ਹਮ ਨੀਜ ਕਰਮਾ, ਸਰਨ ਪਰੇ ਕੀ ਰਾਖੋ ਸਰਮਾ। ਤੁਸੀਂ ਕਿਰਪਾ ਵਰਤਾਓ ਵਾਹਿਗੁਰੂ। ਇਹ ਹੈ ਗੁਰੂ ਦੀ ਬਖਸ਼ਿਸ਼ ਕਿ ਸਾਡਾ ਜਨਮ ਕਿਵੇਂ ਜਾ ਰਿਹਾ। ਬਹੁਤ ਜਨਮ, ਇੱਕ ਜਨਮ ਨਹੀਂ। ਭਗਤ ਰਵਿਦਾਸ ਜੀ ਬਾਰੇ ਜ਼ਿਕਰ ਕਰਦੇ ਸਾਖੀਕਾਰ, ਪਿਛਲੇ ਜਨਮ ਵਿੱਚ ਇਹ ਬ੍ਰਹਮਚਾਰੀ ਸਨ, ਕਈ ਜਨਮਾਂ ਦਾ ਗਿਆਤ ਸੀ, ਤਾਂ ਹੀ ਕਹਿੰਦੇ ਬਹੁਤ ਜਨਮ। ਹੁਣ ਸਾਨੂੰ ਤਾਂ ਇੱਕ ਘੰਟਾ ਪਹਿਲਾਂ ਚੀਜ਼ ਖਾਈ ਉਹ ਨਹੀਂ ਯਾਦ ਰਹਿੰਦੀ। ਇਹ ਗੇਟ ਤੋਂ ਬਾਹਰ ਜਾਓਗੇ ਨਾ, ਬਹੁਤਾਤ ਕੀ ਹੁੰਦਾ, ਅੱਜ ਦਾ ਮੁੱਖ ਵਾਕ ਕੀ ਹੈ, ਸਾਨੂੰ ਉਹ ਨਹੀਂ ਯਾਦ ਰਹਿੰਦਾ। ਕਿਉਂ ਨਹੀਂ ਯਾਦ ਰਹਿੰਦਾ? ਕਿਉਂਕਿ ਸਾਡੀ ਬਿਰਤੀ ਬਣ ਗਈ ਸੰਸਾਰੀ। ਜਿਹਦੀ ਬਿਰਤੀ ਹੋਵੇ ਰੂਹਾਨੀਅਤ ਵਾਲੀ, ਉਹ ਉਸੇ ਗੱਲ ਨੂੰ ਪਕੜਦਾ ਹੈ। ਜਿਹੜੀ ਬਿਰਤੀ ਸੰਸਾਰੀ ਹੋਵੇ, ਉਹ ਸੰਸਾਰੀ ਗੱਲ ਨੂੰ ਪਕੜਦਾ ਹੈ। ਤੇ ਭਗਤ ਜੀ ਇੱਥੇ ਨਿਮਰਤਾ ਦੱਸ ਰਹੇ, ਆਪਣੀ ਬੇਨਤੀ ਵੀ ਨਾਲ ਕਰਦੇ, ਪਿਛਲਾ ਗਿਆਨ ਵੀ ਸਾਰਾ। ਕਹਿੰਦੇ ਬੜੇ ਜਨਮ ਹੋ ਗਏ ਰੱਬ ਜੀ, ਬਹੁਤ ਜਨਮ ਬਿਛੜੇ ਥੇ, ਬਿਛੜੇ ਵਿਛੋੜਾ ਪਿਆ ਸੀ, ਥੇ ਸੀ ਮਾਧੋ। ਐ ਮੇਰੇ ਮਾਧਵ ਮਾਇਆ ਦੇ ਪਤੀ, ਬੜੇ ਜਨਮ ਹੋ ਗਏ ਵਿਛੋੜਾ ਪਏ ਨੂੰ।
1: ਇਹੋ ਜਨਮ ਤੁਮਾਰੇ ਲੇਖੇ।
0: ਤੁਸੀਂ ਕਿਰਪਾ ਕਰੋ। ਇੱਕ ਬੰਦਾ ਕਹੇ ਜੀ ਮੈਂ ਆਪਣਾ ਜਨਮ ਗੁਰੂ ਦੇ ਲੇਖੇ ਲਗਾਤਾ, ਨਾ ਕਦੀ ਨਹੀਂ ਕਹਿਣਾ। ਗੁਰੂ ਦੀ ਕਿਰਪਾ ਨਾਲ ਇਹ ਜਨਮ ਗੁਰੂ ਪੰਥ ਦੇ ਲੇਖੇ ਲੱਗ ਜਾਵੇ ਬਸ। ਅਸੀਂ ਥੋੜਾ ਅੰਮ੍ਰਿਤ ਦੀ ਦਾਤ ਲੈ ਕੇ ਨਾ, ਕਈ ਵਾਰੀ ਮਨ ਚ ਹੰਕਾਰ ਆ ਦਿੰਦਾ ਹੈ ਕਿ ਮੇਰਾ ਜਨਮ ਹੁਣ ਗੁਰੂ ਦੇ ਲੇਖੇ ਲੱਗ ਗਿਆ। ਨਹੀਂ, ਇਹ ਸ਼ੁਰੂਆਤ ਸੀ, ਇਹ ਦਾਖਲਾ ਹੈ। ਪੜ੍ਹਾਈ ਕਰਨੀ ਹੈ, ਪੜ੍ਹਾਈ ਕਿੱਥੇ ਕਰਨੀ ਹੈ ਜੀ? ਸੰਗਤ ਵਿੱਚ ਜਾ ਕੇ ਸੇਵਾ ਕਰਨੀ, ਕਥਾ ਕੀਰਤਨ ਸੁਣਨਾ, ਇਕਾਂਤ 'ਚ ਬੈਠ ਕੇ ਸਿਮਰਨ ਵੀ ਕਰਨਾ, ਆਪਣਾ ਅਭਿਆਸ ਵੀ ਕਰਨਾ, ਆਪਣੇ ਸਰੂਪ ਦੀ ਲਖਤਾ ਕਰਨੀ ਹੈ। ਇਹ ਕੁਛ ਸਾਰਾ ਕੁਝ ਕਰਦਿਆਂ ਜਿਹਨੂੰ ਸੋਝੀ ਆ ਜਾਵੇ, ਚਾਰ ਚੀਜ਼ਾਂ ਜਿਹਦੇ ਪੱਲੇ ਆ ਜਾਵੇ, ਉਹਨੂੰ ਕਹਿੰਦੇ ਜੀ ਉਹਦਾ ਜੀਵਨ ਸਫਲਾ ਹੋ ਰਿਹਾ। ਚਾਰ ਚੀਜ਼ਾਂ ਕਿਹੜੀਆਂ? ਰਹਿਣੀ, ਬਹਿਣੀ, ਕਹਿਣੀ, ਸਹਿਣੀ। ਇਹ ਚਾਰ ਚੀਜ਼ਾਂ ਜਿਹਦੇ ਕੋਲ ਆ ਗਈਆਂ, ਉਹਨੂੰ ਕਵਾਂਗੇ ਗੁਰਸਿੱਖ। ਗੁਰੂ ਸ਼ਬਦ, ਸਿੱਖ ਸੁਰਤੀ। ਜਿਹਦੀ ਸੁਰਤੀ ਸ਼ਬਦ ਨਾਲ ਇੱਕ ਹੋ ਗਈ, ਉਹਦੀ ਰਹਿਣੀ ਬਣੇਗੀ ਗੁਰੂ ਵਾਲੀ, ਜਿਹਨੂੰ ਕਹਿੰਦੇ ਗੁਰਮਤੀ ਰਹਿਣੀ। ਉਹਦੀ ਜ਼ੁਬਾਨ ਤੋਂ ਜਿਹੜੇ ਬੋਲ ਬਾਹਰ ਆਉਣਗੇ, ਉਹ ਗੁਰਮਤ ਵਾਲੇ ਬਾਹਰ ਆਉਣਗੇ। ਉਹਦਾ ਬਹਿਣਾ, ਬਹੀਆ, ਪੜ੍ਹਿਆ ਪਾਸ, ਪੜ੍ਹਿਆ ਪਾਸ, ਜਿਹਨਾਂ ਨੇ ਆਪਣੇ ਆਪ ਨੂੰ ਪੜ੍ਹਿਆ ਕਿ ਮੈਂ ਕੌਣ ਆ, ਜਿਹਨੇ ਇਹਨੂੰ ਪੜ੍ਹਿਆ ਉਹਨੂੰ ਕਹਿੰਦੇ ਬਹਿਣੀ, ਰਹਿਣੀ, ਬਹਿਣੀ, ਸਹਿਣੀ, ਕਿਸੇ ਦੇ ਬੋਲ ਕਬੋਲ ਸਹਿ ਲੈਣੇ ਸਭ ਤੋਂ ਔਖੀ ਘਟਨਾ ਅੱਜ ਕੱਲ੍ਹ ਇਹ ਹੈ। ਨਹੀਂ ਸਹਿਣ ਹੁੰਦੇ ਕਿਸੇ ਦੇ ਬੋਲ, ਕੌੜਾ ਬੋਲ ਵੀ ਕਹਿ ਦੇਣਾ ਤੇ ਉਹ ਸਹਿਣ ਨਹੀਂ ਹੁੰਦੇ। ਗੁਰੂ ਅਰਜਨ ਦੇਵ ਪਾਤਸ਼ਾਹ ਨੂੰ, ਗੁਰੂ ਨਾਨਕ ਪਾਤਸ਼ਾਹ ਨੂੰ 10 ਜਾਮਿਆਂ ਵਿੱਚ ਇੱਕ ਗੱਲ ਉਹਨਾਂ ਨੂੰ ਆਉਂਦੀ ਨਹੀਂ। ਗੁਰਬਾਣੀ ਵਿੱਚ ਇੱਕ ਪੰਕਤੀ ਆ ਰਹੀ ਹੈ, ਜਿਹੜੇ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਪਤਾ ਨਹੀਂ ਸੀ ਉਹਦੇ ਬਾਰੇ, ਯਾਦ ਨਹੀਂ ਸੀ ਉਹਨੂੰ, ਉਹ ਭੁੱਲ ਗਏ ਸਨ ਮਹਾਰਾਜ। ਕੀ ਭੁੱਲ ਗਏ ਸਨ ਗੁਰੂ ਅਰਜਨ ਦੇਵ ਮਹਾਰਾਜ, ਕੀ ਭੁੱਲੇ ਸਨ ਮਹਾਰਾਜ? ਕੌੜਾ ਬੋਲ। ਕਹਿੰਦੇ ਰੱਬ ਜੀ ਮੈਨੂੰ ਸਭ ਕੁਛ ਤੁਹਾਡੀ ਕਿਰਪਾ ਨਾਲ, ਤੁਸੀਂ ਜੋ ਸੋਝੀ ਕਰਾਈ ਯਾਦ ਹੈ, ਪਰ ਮਹਾਰਾਜ ਕੌੜਾ ਬੋਲ ਨਹੀਂ ਮੈਂ ਜਾਣਦਾ। ਮਿੱਟ ਬੋਲਣਾ ਜੀ ਹਰ ਸੱਜਣ ਸਵਾਮੀ ਮੋਰਾ, ਹੋ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੈ ਕੌੜਾ। ਕੌੜਾ ਬੋਲ ਨਾ ਜਾਣੈ ਪੂਰਨ ਭਗਵਾਨੈ, ਔਗੁਣ ਕੋ ਨਾ ਚਿਤਾਰੈ। ਦੇਖੋ ਰੱਬ ਕੋਲ ਕੌੜਾ ਬੋਲ ਨਹੀਂ ਹੈ, ਗੁਰੂ ਕੋਲ ਕੌੜਾ ਬੋਲ ਨਹੀਂ ਹੈ। ਤੇ ਬੰਦਿਆ ਤੂੰ ਤਾਂ ਕੌੜਾ ਬੋਲ ਗਏ ਕਿਸਦਾ ਮਨ ਦੁਖਾ ਦਿੰਦਾ ਓਏ। ਬਾਬਾ ਫਰੀਦ ਜੀ ਦਾ ਬਚਨ ਹੈ, ਜੇ ਤੈਨੂੰ ਪ੍ਰਿਆ ਦੀ ਸਿੱਖ ਰੱਬ ਦੇ ਮਿਲਣ ਦੀ ਤਾਂਘ ਹੈ ਤੇ ਕਿਸੇ ਦਾ ਮਨ ਨਾ ਦੁਖਾਈ, ਬਸ ਰੱਬ ਆਪੇ ਮਿਲ ਜਾਏਗਾ। ਇਹ ਕੌੜਾ ਬੋਲ ਨਹੀਂ ਬੋਲਣਾ, ਤਾਂ ਇੱਥੇ ਬਚਨ ਹੈ ਰੱਬ ਜੀ ਰਹਿਣੀ, ਬਹਿਣੀ, ਕਹਿਣੀ ਤੇ ਸਹਿਣੀ। ਕੌੜੇ ਬੋਲ ਸਹਿਣ ਕਰ ਲੈਣੇ ਗੁਰਮਤ ਵਿੱਚ, ਇਹਨੂੰ ਕਹਿੰਦੇ ਸਹਿਣੀ। ਤੱਤੀ ਤਵੀ ਤੇ ਬੈਠ ਕੇ ਕਹਿਣਾ ਤੇਰਾ ਕੀਆ ਮੀਠਾ ਲਾਗੈ, ਇਹ ਸਹਿਣੀ ਸੀ। ਇਹਨੂੰ ਕਹਿੰਦੇ ਭਾਣਾ ਮੰਨਣਾ। ਇਹ ਚਾਰ ਗੁਰਸਿੱਖ ਦੀ ਅਵਸਥਾ ਵਿੱਚ ਚਾਰ ਜਦੋਂ ਤੱਤ ਆ ਜਾਣ, ਬਖਸ਼ਿਸ਼ਾਂ ਮਿਲ ਜਾਣ, ਉਹਦਾ ਜੀਵਨ ਹੁੰਦਾ ਸੰਪੂਰਨ। ਉਹਨੂੰ ਕਹਿੰਦੇ ਨਾਨਕ ਲੀਨ ਭੋਗ ਗੋਬਿੰਦ ਸਿਉਂ, ਉਹ ਲੀਨ ਹੋ ਜਾਂਦਾ ਹੈ ਜੀਂਦੇ ਜੀ। ਇੱਥੇ ਬਚਨ ਹੈ ਬਹੁਤ ਜਨਮ ਵਿਛੜੇ ਤੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਇਹ ਜਨਮ ਹੁਣ ਤੁਹਾਡੇ ਲੇਖੇ ਪਾਤਸ਼ਾਹ। ਇਹ ਅਰਦਾਸ ਨਹੀਂ, ਦਿਲੋਂ ਕਰੀਏ ਕਿ ਰੱਬ ਜੀ ਕਿਰਪਾ ਤੁਸੀਂ ਕਰਨੀ ਹੈ। ਪੰਥ ਦੀ ਸੇਵਾ ਨਿਭਾਉਂਦੇ ਹਾਂ, ਬਾਣੀ ਪੜ੍ਹਦੇ ਹਾਂ, ਆਪਣੇ ਪਰਿਵਾਰ ਵਿੱਚ ਰੱਬ ਨੂੰ ਦੇਖਦਿਆਂ ਹੋਇਆਂ, ਦੁਨੀਆਂ 'ਚ ਰੱਬ ਨੂੰ ਵੇਖਦਿਆਂ ਹੋਇਆਂ, ਇਹ ਜਨਮ ਮਹਾਰਾਜ ਤੁਹਾਡੇ ਲੇਖੇ ਲੱਗ ਜਾਵੇ।
1: ਕਹਿ ਰਵਿਦਾਸ ਆਸ ਲੱਗ ਜੀਵੋ।
0: ਭਗਤ ਰਵਿਦਾਸ ਜੀ ਫੁਰਮਾਨ ਕਰ ਰਹੇ ਹਨ, ਕਹਿੰਦੇ ਹਨ ਆਸ ਲੱਗ ਜੀਵੋ, ਮੈਂ ਇਹੀ ਆਸ ਲੱਗ ਕੇ ਜੀਂਦਾ ਹਾਂ, ਮੇਰਾ ਜੀਵਨ ਇਸੇ ਆਸਾ ਵਿੱਚ ਗੁਜ਼ਰ ਰਿਹਾ ਹੈ।
1: ਚਿਰ ਭਇਓ ਦਰਸ਼ਨ ਦੇਖੇ,
0: ਆਸਾ ਹੈ ਰੱਬ ਜੀ ਮੈਂ ਆਪਣਾ ਜੀਵਨ ਤਾਂ ਲਗਾ ਰਿਹਾ ਕਿ ਤੁਹਾਡੇ ਦਰਸ਼ਨ ਹੋਏ ਨੂੰ ਬੜਾ ਸਮਾਂ ਹੋ ਗਿਆ, ਤੇ ਮੇਰੇ ਵਾਹਿਗੁਰੂ ਕਿਰਪਾ ਕਰੋ ਦਰਸ਼ਨ ਦੀਜੈ, ਦਰਸ਼ਨ ਦਿਓ ਮਹਾਰਾਜ। ਚਿਰ ਭਇਓ ਦਰਸ਼ਨ ਦੇਖੇ, ਬੜਾ ਸਮਾਂ ਹੋ ਗਿਆ ਤੁਹਾਡੇ ਦਰਸ਼ਨ ਕੀਤੇ ਨੂੰ, ਤੇ ਮੇਰੇ ਵਾਹਿਗੁਰੂ ਕਿਰਪਾ ਕਰੋ ਆਪਣੇ ਦਰਸ਼ਨ ਦੇ ਦਿਓ ਮਹਾਰਾਜ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਦਰਸ਼ਨ ਦੀ ਤਾਂਘ ਇਸ ਸ਼ਬਦ ਵਿੱਚ ਹੈ, ਬੇਨਤੀ ਰੂਪ ਇਸ ਸ਼ਬਦ ਵਿੱਚ ਹੈ। ਨਿਮਰਤਾ ਦੱਸੀ ਹੈ ਕਿ ਨਿਮਰਤਾ ਇਤਨੀ ਹੋਵੇ ਤਾਂ ਹੀ ਦਰਸ਼ਨ ਹੋਣਗੇ, ਵੈਸੇ ਦਰਸ਼ਨ ਨਹੀਂ ਹੁੰਦੇ ਜੀ। ਜਦੋਂ ਅੰਦਰੋਂ ਹੋਮੈ ਮਿੱਟ ਜਾਵੇ ਫਿਰ ਦਰਸ਼ਨ ਆਪਣੇ ਅੰਦਰੋਂ ਹੀ ਹੁੰਦੇ ਨੇ ਅਕਾਲ ਪੁਰਖ ਸਰੂਪ ਦੇ। ਗੁਰੂ ਸਾਹਿਬ ਕਿਰਪਾ ਕਰਨ, ਆਓ ਲੜੀਵਾਰ ਗੁਰ ਸ਼ਬਦ ਵਿਚਾਰ, ਆਓ ਅਰਦਾਸ ਬੇਨਤੀ ਕਰਦੇ ਹਾਂ ਪਾਵਨ ਸਲੋਕ ਭਗਤ ਕਬੀਰ ਸਾਹਿਬ ਜੀ ਦਾ ਸਰਵਣ ਕਰੀਏ ਜੀ।
1: ਸਲੋਕ ਕਬੀਰ,
0: ਪਾਵਨ ਸਲੋਕ ਕਬੀਰ ਸਾਹਿਬ ਜੀ ਦਾ ਹੈ, ਆਓ ਸਰਵਣ ਕਰੀਏ।
1: ਗਗਨ ਦਮਾਮਾ ਬਾਜੇ,
0: ਗਗਨ ਆਕਾਸ਼, ਦਮਾਮਾ ਨਗਾਰਾ, ਬਾਜਿਓ ਬਜਿਆ ਹੈ। ਇਹ ਪੰਕਤੀ ਨਾਲ ਪੂਰੀ ਪੜੀਏ ਜੀ।
1: ਪਰਿਓ ਨਿਸ਼ਾਨ ਕਾਓ,
0: ਤੁਸੀਂ ਕਦੀ ਨਗਾਰਾ ਚੰਗੀ ਤਰ੍ਹਾਂ ਵੇਖਣਾ, ਨਗਾਰੇ ਤੇ ਜਦੋਂ ਚੋਭਾ ਮਾਰ ਦੇਣਾ, ਉਹਨੂੰ ਚੋਭਾ ਕਹਿੰਦੇ, ਫਿਰ ਡੰਕੇ ਦੀ ਚੋਟ, ਡੰਕਾ ਮਾਰਦੇ ਹਾਂ, ਚੋਭਾ ਮਾਰਦੇ ਹਾਂ, ਉੱਥੇ ਨਿਸ਼ਾਨ ਪੈ ਜਾਂਦਾ। ਪਰ ਉਹ ਨਿਸ਼ਾਨ ਹੈ ਘਾਉ, ਨਿਸ਼ਾਨ ਪੈਂਦਾ ਉੱਥੇ ਤੇ ਉਸ ਤੋਂ ਆਵਾਜ਼ ਪੈਦਾ ਹੁੰਦੀ ਹੈ। ਜਦੋਂ ਆਵਾਜ਼ ਪੈਦਾ ਹੁੰਦੀ ਹੈ, ਆਵਾਜ਼ ਗੂੰਜਦੀ ਹੈ, ਕਿੱਥੇ ਗੂੰਜਦੀ ਹੈ? ਆਕਾਸ਼ ਵਿੱਚ। ਨਗਾਰੇ ਤੇ ਚੋਭ ਲਾਓ, ਪ੍ਰੈਕਟੀਕਲ ਕਰਕੇ ਵੇਖਣਾ। ਨਗਾਰਾ ਇਹਦੀ ਬੋਲ ਹੁੰਦੇ, ਨਗਾਰੇ ਦੇ ਨਿਹੰਗ ਸਿੰਘ ਨਗਾਰਾ ਜਾਂਦੇ ਨਾ ਤੇ ਬੋਲ ਹੁੰਦੇ। ਤੁਸੀਂ ਦਸਮ ਗ੍ਰੰਥ ਦੀ ਬਾਣੀ ਪੜੋ, ਝਾਗਰਦਮ ਨਾਗਰਦਮ ਨਾਗਰਦਮ ਗਾਜੇ ਗਾਗਰਦਮ ਗਾਜੇ ਮਹਾਗਜ ਗਾਜੇ ਸੰਗੀਤ ਪੂਜਾਂ ਪ੍ਰਿਆ ਛੰਦ 108 ਅੰਕ ਤੇ ਸ਼ਬਦ ਆਉਂਦਾ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੇ। ਦਸਮ ਦੀ ਬਾਣੀ ਚ ਬੜੇ ਤਰਾਨੇ ਬਖਸ਼ਿਸ਼ ਕੀਤੇ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ, ਝਾਗਰਦਮ ਨਾਗਰਦਮ ਗਾਗਰਦਮ ਗਾਜੇ ਕਿ ਇਤਨੇ ਤਰਾਨੇ ਬਖਸ਼ਿਸ਼ ਕੀਤੇ। ਜਦੋਂ ਨਗਾਰੇ ਵੱਜਦੇ, ਨਗਾਰ ਦੀ ਚੋਹ ਵੱਜਦੀ ਹੈ ਤੇ ਯੋਧਿਆਂ ਦਾ ਡੋਲੇ ਫੜਕਦੇ ਸ਼ੁਰੂ ਹੋ ਜਾਂਦੇ। ਜਦੋਂ ਡੰਕੇ ਵੱਜਦੇ ਢੋਲ ਤੇ, ਯੋਧਿਆਂ ਦੇ ਹਿਰਦੇ ਵਿੱਚ ਖੋਲ ਪੈਣਾ ਸ਼ੁਰੂ ਹੋ ਜਾਂਦਾ, ਖੂਨ ਖੋਲਦਾ ਹੈ। ਇਹ ਦੋ ਅਰਥਾਂ ਚ ਆਉਣਗੇ, ਇੱਕ ਅੰਤਰੀਵੀ ਜਿਹਨੂੰ ਕਹਿੰਦੇ ਰੂਹਾਨੀਅਤ, ਇੱਕ ਆਵਾਂਗੇ ਬਾਹਰੀ ਪੱਖ। ਦੋਵੇਂ ਲੋੜ ਹੈ। ਇਹਨੂੰ ਕਹਿੰਦੇ ਜੇ ਮੀਰੀ ਪੀਰੀ, ਇਹਨੂੰ ਕਹਿੰਦੇ ਅਕਾਲ ਤਖ਼ਤ ਸਾਹਿਬ ਆਖੋ ਸਤਨਾਮ। ਜੇ ਮੈਂ ਗੱਲ ਕਰਾਂ ਮੀਰੀ ਪੀਰੀ ਦੀ, ਉਹ ਤਾਂ ਸ਼ੁਰੂ ਕੀਤੀ ਪਹਿਲੇ ਪਾਤਸ਼ਾਹ ਨੇ, ਪਰ ਉਸ ਤੋਂ ਪਹਿਲਾਂ ਵੀ ਸ਼ੁਰੂ ਹੋਈ ਭਗਤ ਕਬੀਰ ਸਾਹਿਬ ਜੀ ਨੇ ਕਰਤੀ। 1398 ਵਿੱਚ ਭਗਤ ਕਬੀਰ ਸਾਹਿਬ ਜੀ ਦਾ ਆਗਮਨ ਹੋਇਆ, 1398 ਵਿੱਚ। ਦੇਖੋ ਉਦੋਂ ਹੀ ਮੀਰੀ ਪੀਰ ਦੀ ਗੱਲ ਕਰਨੀ ਸ਼ੁਰੂ ਕਰਤੀ ਕਬੀਰ ਸਾਹਿਬ ਨੇ। ਕਬੀਰ ਸਾਹਿਬ ਇਕੱਲੇ ਭਗਤ ਨਹੀਂ ਸੀ, ਕ੍ਰਾਂਤੀਕਾਰੀ ਵੀ ਸੀ। ਕ੍ਰਾਂਤੀਕਾਰੀ ਦਾ ਅਰਥ ਕੀ ਹੁੰਦਾ? ਕੇਵਲ ਖੰਡਾ ਫੜ ਕੇ ਯੁੱਧ ਕਰਨਾ ਨਹੀਂ ਹੁੰਦਾ, ਤਲਵਾਰ ਫੜ ਕੇ ਜੂਝਣਾ ਨਹੀਂ ਹੁੰਦਾ, ਆਪਣੇ ਬੋਲ ਨੂੰ ਕਿਸੇ ਅਨਿਆਏ ਦੇ ਵਿਰੁੱਧ ਉਹਦਾ ਅਨਿਆਂ ਦੂਰ ਕਰਨਾ, ਉਹਨੂੰ ਕਹਿੰਦੇ ਕ੍ਰਾਂਤੀਕਾਰੀ। ਅੰਦਰੋਂ ਜ਼ਮੀਰ ਦੀ ਆਵਾਜ਼ ਦੇਵੇ ਵੀ ਇਹ ਝੂਠ ਹੋ ਰਿਹਾ, ਇਹ ਗਲਤ ਹੋ ਰਿਹਾ, ਉਹਨੂੰ ਕਹਿੰਦੇ ਕ੍ਰਾਂਤੀਕਾਰੀ। ਕਬੀਰ ਸਾਹਿਬ ਨੇ ਚੋਟ ਮਾਰੀ ਕਿ ਦੁਨੀਆ ਮੰਨਦੀ ਸੀ ਜਾਤ ਪਾਤ ਨੂੰ ਵੀ ਖੱਤਰੀ ਹੈ, ਬ੍ਰਾਹਮਣ ਹੈ, ਸ਼ੂਦਰ ਹੈ, ਵੈਸ਼ ਹੈ। ਕਬੀਰ ਸਾਹਿਬ ਨੇ ਚੋਟ ਮਾਰੀ ਇਹਨੂੰ, ਇਹਨੂੰ ਕਹਿੰਦੇ ਕ੍ਰਾਂਤੀਕਾਰੀ। ਰਹੋ ਵਿਚਾਰ ਵੀ ਕ੍ਰਾਂਤੀਕਾਰੀ ਕੌਣ ਹੁੰਦਾ ਜਿਹੜਾ ਕਿਸੇ ਨੂੰ ਅਨਿਆਏ ਨੂੰ ਸੁਣ ਕੇ ਉਹਦੇ ਵਿਰੁੱਧ ਆਵਾਜ਼ ਬੁਲੰਦ ਕਰੇ, ਉਹਨੂੰ ਕਹਿੰਦੇ ਕ੍ਰਾਂਤੀਕਾਰੀ। ਜਦੋਂ ਨਗਾਰਾ ਵੱਜਦਾ ਹੈ, ਉਹਦੀ ਚੋਭਾ ਹੁੰਦੀ ਹੈ ਨਗਾਰੇ ਦੀ, ਕਦੀ ਜਾ ਕੇ ਸਿੱਖਣਾ ਨਿਹੰਗ ਸਿੰਘਾਂ ਤੋਂ ਵੀ ਤਾਲ ਹੁੰਦੇ, ਇਹਦੀ ਤਬਲੇ ਤਾਲ ਹੁੰਦੇ ਨਾ, ਕਹਿਰਵਾ, ਚਪਤਾਲ, ਧੂਪਤ, ਇਹ ਤਬਲੇ ਤਾਰ ਹੁੰਦੇ। ਸਿੰਘਾਂ ਦੇ ਵੀ ਤਾਲ ਹੁੰਦੇ, ਕਿਵੇਂ ਨਗਾਰਾ, ਨਗਾਰਾ ਵਜਣਾ ਹੈ, ਲੰਗਰ ਦਾ ਨਗਾਰਾ ਹੈ, ਚੜ੍ਹਾਈ ਦਾ ਨਗਾਰਾ ਹੈ, ਯੁੱਧ ਦਾ ਨਗਾਰਾ ਹੈ, ਹੁਣ ਤੁਹਾਡਾ ਅੰਮ੍ਰਿਤ ਵੇਲੇ ਜਾਗਣ ਦਾ ਨਗਾਰਾ ਹੈ, ਇਹਦੇ ਆਵਾਜ਼ ਹੁੰਦੇ। ਉੱਥੇ ਕਿਹੜਾ ਬੋਲਦੇ ਵੀ ਉੱਠੋ ਜਾਗੋ? ਨਗਾਰਾ ਵਜਾਉਣ ਦੇ ਮਤਲਬ ਨਗਾਰਾ ਵੱਜ ਗਿਆ ਜਾਗ ਜੋ, ਨਗਾਰਾ ਵੱਜ ਗਿਆ ਲੰਗਰ ਤਿਆਰ ਹੋ ਗਿਆ, ਨਗਾਰਾ ਵੱਜ ਗਿਆ ਯੁੱਧ ਲਈ ਤਿਆਰ ਹੋ ਜਾਓ, ਨਗਾਰਾ ਵੱਜ ਗਿਆ ਇੱਕ ਤੋਂ ਦੂਜੇ ਪੜਾਅ ਲਈ ਤਿਆਰ ਹੋ ਜਾਓ। ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਘਾਓ, ਖੇਤ ਜੋ ਮਾਂਡਿਓ ਸੂਰਮਾ ਅਬ ਜੂ ਜਨ ਕੋ ਡਾਓ। ਗਗਨ ਦਮਾਮਾ ਬਾਜਿਓ ਆਖੋ ਸਤਨਾਮ। ਥੋੜੇ ਦੇ ਰੂਹਾਨੀ ਅਰਥ ਕੀ ਹੈ? ਗਗਨ ਕਹਿੰਦੇ ਆਕਾਸ਼, ਆਕਾਸ਼ ਕਹਿੰਦੇ ਦਸਵਾਂ ਦੁਆਰ। ਕਈਆਂ ਨੇ ਅਸ ਕਹਿੰਦੇ ਮੱਥਾ, ਮੱਥਾ ਨਹੀਂ ਅਦਾ ਹੋਏਗਾ, ਮੱਥਾ ਦੇ ਹੱਡੀਆਂ ਦਾ ਬਣਿਆ ਹੋਇਆ। ਜਦੋਂ ਕੋਈ ਗੁਰੂ ਪਿਆਰਾ ਆਪਣੇ ਸਿੱਖ ਨੂੰ ਸ਼ਬਦ ਦਾ ਉਪਦੇਸ਼ ਦਿੰਦਾ ਹੈ, ਸ਼ਬਦ ਕੀ ਹੈ? ਬ੍ਰਹਮ। ਬ੍ਰਹਮ ਦਾ ਉਪਦੇਸ਼ ਬਖਸ਼ਿਸ਼ ਕਰਦਾ ਗੁਰੂ ਤੇ ਗੁਰਸਿੱਖ ਉਹਨੂੰ ਕਬੂਲਦਾ ਹੈ। ਗਗਨ ਦਮਾਮਾ ਬਾਜਿਓ, ਕਬੂਲਦਾ ਕਿਵੇਂ? ਗੁਰੂ ਕਾ ਸਿੱਖ ਉਹਨੂੰ ਕਬੂਲੇ ਪ੍ਰੇਮ ਨਾਲ, ਪ੍ਰੇਮ ਨਾਲ ਜਪੇ ਵਾਹਿਗੁਰੂ। ਇਹ ਪ੍ਰੈਕਟੀਕਲ ਕਰਨਾ ਪਵੇਗਾ ਤਾਂ ਗੱਲ ਬਣੇਗੀ, ਐਵੇਂ ਨਹੀਂ। ਇਹਦੇ ਅਰਥ ਅੱਖਰੀ ਅਰਥ ਇਹ ਹਨ, ਪਰ ਪ੍ਰੈਕਟੀਕਲ ਬਿਨਾਂ ਇਹਦਾ ਰਸ ਖੁੱਲਦਾ ਵੀ ਨਹੀਂ। ਕਿ ਜਦੋਂ ਗੁਰੂ ਤੋਂ ਸ਼ਬਦ ਅਸੀਂ ਸੁਣਦੇ ਹਾਂ ਪੰਜ ਪਿਆਰੇ ਸਾਹਿਬਾਨ ਤੋਂ, ਪੰਜ ਪਿਆਰੇ ਸਾਹਿਬਾਨ ਤੋਂ ਸੁਣਨਾ ਕੀ ਹੈ? ਗੁਰਮੰਤਰ। ਤੇ ਗੁਰਮੰਤਰ ਪੰਜ ਪਿਆਰੇ ਗੁਰੂ ਰੂਪ, ਰੱਬ ਦਾ ਮੰਤਰ ਸਾਨੂੰ ਬਖਸ਼ਿਸ਼ ਕੀਤਾ ਉਪਦੇਸ਼। ਉਪਦੇਸ਼ ਜਦੋਂ ਕੰਨਾਂ ਰਾਹੀਂ ਸਾਡੇ ਹਿਰਦੇ ਦੇ ਵਿੱਚ ਵਜਿਆ ਜਾ ਕੇ, ਜਦੋਂ ਕਿਸੇ ਦੇ ਅੰਦਰ ਜਾ ਕੇ ਵੱਜਦਾ, ਫਿਰ ਆਵਾਜ਼ ਆਉਂਦੀ ਹੈ। ਤੁਸੀਂ ਵਜਾ ਕੇ ਦੇਖੋ ਅੰਦਰ, ਵਾਹਿਗੁਰੂ, ਅੰਦਰ ਆਵਾਜ਼ ਗੂੰਜਦੀ ਹੈ। ਜਦੋਂ ਆਵਾਜ਼ ਪ੍ਰੇਮ ਵਾਲੀ ਗੂੰਜੇਗੀ ਨਾ, ਇਹਨੂੰ ਜਪਣਾ ਪ੍ਰੇਮ ਨਾਲ, ਜਿਤਨਾ ਪ੍ਰੇਮ ਹੋਵੇਗਾ ਉਨਾ ਹਿਰਦਾ ਸ਼ੁੱਧ ਹੋ ਜਾਏਗਾ ਜੀ। ਆਖੋ ਸਤਨਾਮ। ਜਪਜੀ ਸਾਹਿਬ ਦੀ ਬਾਣੀ ਦਾ 20-20 ਪੌੜੀ ਹੈ। ਉਹ ਧੁੱਪੇ ਨਾਵੇ ਕੈ ਰੰਗ, ਉਹ ਧੁੱਪੇ ਨਾਵੇ ਕੈ ਰੰਗ, ਰੰਗ ਦਾ ਅਰਥ ਹੈ ਪ੍ਰੇਮ। ਪ੍ਰੇਮ ਰਾਹੀ ਨਾਮ ਨੂੰ ਮਿਲਾ ਕੇ ਜਪਣਾ। ਨਾਮ ਸਾਰੇ ਜਪਦੇ, ਰਾਮ ਅੱਲਾ ਵਾਹਿਗੁਰੂ ਸਾਰੇ ਜਪਦੇ ਹੋਣੇ। ਜਦੋਂ ਜਪੋ ਪ੍ਰੇਮ ਨਾਲ, ਫਿਰ ਇਹ ਹਿਰਦਾ ਸ਼ੁੱਧ ਹੁੰਦਾ। ਜਦੋਂ ਹਿਰਦਾ ਸ਼ੁੱਧ ਹੋਣਾ ਸ਼ੁਰੂ ਹੋ ਗਿਆ, ਅੰਤਸ਼ਕਰਨ ਮਨ ਬੁੱਧ ਚਿਤ ਅਹੰਕਾਰ ਜਦੋਂ ਚਾਰੋਂ ਸ਼ੁੱਧ ਹੋ ਜਾਣਗੇ, ਫਿਰ ਤੁਹਾਡੇ ਅੰਦਰ ਆਵਾਜ਼ ਗੂੰਜੇਗੀ। ਉਹ ਆਵਾਜ਼ ਜਾਵੇਗੀ ਦਸਵੇਂ ਦੁਆਰ ਵੱਲ, ਉਹਨੂੰ ਕਹਿੰਦੇ ਗਗਨ। ਦਮਾਮਾ ਨਗਾਰਾ ਵੱਜਿਆ, ਅਨਹਦ ਸ਼ਬਦ ਦਸਵੇਂ ਦੁਆਰ ਵੱਜਿਓ, ਤੈ ਅੰਮ੍ਰਿਤ ਨਾਮ ਚੁਵਾਇਆ ਥਾ ਰਾਗ ਮਾਰੂ ਵਿੱਚ। ਕਹਿੰਦੇ ਅਨਹਦ ਸ਼ਬਦ, ਜਿਹੜੇ ਸ਼ਬਦ ਦੀ ਵਜਾਣ ਲਈ ਕੋਈ ਤਬਲੇ ਦੀ ਪੁੱਟ ਮਾਰਨ ਦੀ ਲੋੜ ਨਹੀਂ, ਪੋਟੇ ਮਾਰ ਦੇਵੇ ਤੇ ਬੰਸਰੀ ਨਾਲ ਹਵਾ ਮਾਰ ਦੇ। ਵਾਜੇ ਤੇ ਤੁਸੀਂ ਸੁਰਾਂ ਛਿੜ ਕੇ ਹਵਾ ਮਾਰ ਦਿਓ, ਪਰ ਜਦੋਂ ਅੰਦਰ

ਜੰਗ ਦਾ ਮੈਦਾਨ ਜੋ ਮਾਂਡਿਓ ਮਾਂਡਿਓ ਕਹਿੰਦੇ ਨੇ ਸਵਾਰਿਆ ਹੈ ਜਿੱਥੇ ਜੰਗ ਦੇ ਮੈਦਾਨ 'ਚ ਗੁਰੂ ਕਾ ਪਿਆਰਾ ਤਲਵਾਰ ਲੈ ਕੇ ਖੜਾ ਹੁੰਦਾ ਹੈ ਖੇਤ ਜੋ ਮਾਂਡਿਓ ਸੂਰਮਾ ਸੂਰਮੇ ਦਾ ਇੱਥੇ ਅਰਥ ਕੀ ਹੈ ਜੀ ਗੁਰਸਿੱਖ ਜਗਿਆਸੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਤਰਾਸਰੀ ਮਹੱਲਾ ਪੰਜਵਾਂ ਜਾ ਕੋ ਹਰ ਰੰਗ ਲਾਗੋ ਇਸ ਯੁਗ ਮੈਂ ਸੋ ਕਹੀਅਤ ਹੈ ਸੂਰਾ ਆਤਮ ਜਿਣੇ ਮਨ ਨੂੰ ਜਿੱਤ ਲਵੇ ਇੱਥੇ ਆਤਮ ਦਾ ਅਰਥ ਹੈ ਮਨ ਆਤਮ ਜਿਣੈ ਸਗਲ ਵਸਤਾ ਕੈ ਜਾ ਕਾ ਸਤਿਗੁਰ ਪੂਰਾ ਸਤਿਗੁਰ ਪੂਰੇ ਦੀ ਕਿਰਪਾ ਨਾਲ ਇਹ ਮਨ ਨੂੰ ਜਿੱਤਿਆ ਜਾਣਾ ਵੈਸੇ ਨਹੀਂ ਤੇ ਮਨ ਜਿੱਤੈ ਜਗਜੀਤ ਸ੍ਰੀ ਦਸਮ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਪੜ੍ਹਨਾ ਕਦੀ ਸਮਾਂ ਮਿਲਿਆ ਆਪ ਜੀ ਨੂੰ 24 ਸਵਤਾਰਾਂ ਦੇ 24 ਅਵਤਾਰ ਉੱਥੇ ਇੱਕ ਅਵਤਾਰ ਆਉਂਦਾ ਪਾਰਸਨਾਥ ਅਵਤਾਰ ਪਾਰਸਨਾਥ ਉੱਥੇ ਜ਼ਿਕਰ ਹੈ ਵਿਵੇਕ ਤੇ ਅਵਿਵੇਕ ਦਾ ਯੁੱਧ ਹੁੰਦਾ ਵਿਵੇਕ ਦਾ ਤੇ ਅਵਿਵੇਕ ਗਿਆਨ ਅਗਿਆਨ ਦਾ ਯੁੱਧ ਹੁੰਦਾ ਮਨ ਦੀ ਵਿਕਾਰੀ ਬਿਰਤੀ ਦਾ ਤੇ ਸ਼ੁਭ ਗੁਣਾਂ ਦਾ ਯੁੱਧ ਹੁੰਦਾ ਇਹ ਯੁੱਧ ਦੁਨੀਆ ਤੇ ਵੀ ਹੋ ਰਿਹਾ ਹਰ ਇੱਕ ਦੇ ਘਰ ਵਿੱਚ ਵੀ ਹੋ ਰਿਹਾ ਹਰ ਇੱਕ ਦੇ ਹਿਰਦੇ ਵਿੱਚ ਵੀ ਹੋ ਰਿਹਾ ਘਰਾਂ 'ਚ ਕੀ ਹੁੰਦਾ ਸੱਚਾ ਬੰਦਾ ਦੇਖਦਾ ਵੀ ਇੱਥੇ ਝੂਠ ਵਰਤ ਰਿਹਾ ਉਹ ਕਹਿੰਦਾ ਵੀ ਸੁਭਾਗ ਭਰੀਏ ਇਹ ਝੂਠ ਨਾ ਬੋਲ ਉਹ ਗੱਲ ਨਹੀਂ ਮੰਨਦੀ ਯੁੱਧ ਹੋਣਾ ਸ਼ੁਰੂ ਹੋ ਜਾਂਦਾ ਸਮਾਜ ਵੀ ਇਸ ਤਰ੍ਹਾਂ ਹੀ ਹੈ ਸੱਚ ਸ੍ਰੀ ਅਕਾਲ ਤਖਤ ਸਾਹਿਬ ਸੱਚ ਸ੍ਰੀ ਅਕਾਲ ਤਖਤ ਸਾਹਿਬ ਤੇ ਝੂਠ ਕੀ ਹੈ ਦੁਨੀਆ ਦਾ ਤਖ਼ਤ ਦੁਨੀਆ ਦਾ ਤਖ਼ਤਾ ਜਿੱਥੇ ਝੂਠ ਦਾ ਨਿਆਂ ਸੀ ਅਨਿਆਂ ਸੀ ਤੇ ਸੱਚ ਦਾ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਜਿਹਦੇ ਸੱਚ ਦਾ ਨਿਆਂ ਸੀ ਦੋਵਾਂ ਦਾ ਯੁੱਧ ਤਾਂ ਹੀ ਹੋਇਆ ਨਾ ਦਿੱਲੀ ਤਖ਼ਤ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਕੀ ਹੈ ਸੱਚ ਝੂਠ ਹੈ ਭਾਈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਬਾਣੀ ਦੇਖੋ ਜ਼ਫਰਨਾਮਾ ਸਾਹਿਬ ਜ਼ਫਰਨਾਮਾ ਉਹਦਾ ਇੱਕ ਸ਼ੇਰ ਹੈ ਗੁਰੂ ਪਾਤਸ਼ਾਹ ਕਹਿੰਦੇ ਬਲਾਚਾਰਗੀ ਦਰਮਿਆਂ ਆਮਦਮ ਬਤਦਬੀਰੋ ਤੀਰੋ ਤੁਫੰਗ ਆਮਦਮ ਬ ਨਾਲ ਬ ਨਾਚਾਰਗੀ ਲਾਚਾਰਗੀ ਹੁੰਦਾ ਹੈ ਲਾਚਾਰ ਹੋ ਕੇ ਦਰਮਿਆਂ ਦਰ ਵਿੱਚ ਮਿਆਂ ਜੰਗ ਆਮਦਮ ਮੈਂ ਆ ਗਿਆ ਕਿ ਮੈਂ ਜੰਗ ਦੇ ਮੈਦਾਨ 'ਚ ਕਿਉਂ ਆਇਆ ਇਹ ਜ਼ਫਰਨਾਮਾ ਮੀਰੀ ਪੀਰੀ ਹੈ ਇਹ ਜ਼ਫਰਨਾਮਾ ਅਕਾਲ ਤਖ਼ਤ ਸਾਹਿਬ ਹੈ ਇਹ ਜ਼ਫਰਨਾਮਾ ਯੁੱਧ ਹੋ ਰਿਹਾ ਹੈ ਦੁਨਿਆਵੀ ਯੁੱਧ ਤੇ ਰੂਹਾਨੀ ਯੁੱਧ ਜ਼ਫਰਨਾਮਾ ਕੋਈ ਬਾਣੀ ਐਵੇਂ ਨਹੀਂ ਲਿਖੀ ਕੋਈ ਖਤ ਨਹੀਂ ਹੈ ਦੁਨਿਆਵੀ ਇਹ ਉਹ ਚਿੱਠੀ ਲਿਖੀ ਮਹਾਰਾਜ ਜੀ ਨੇ ਝੂਠ ਦੇ ਖਿਲਾਫ ਸੱਚ ਨੇ ਆਪਣਾ ਪਰਦਾ ਫਾਸ਼ ਕਰਤਾ ਜਦੋਂ ਔਰੰਗਜ਼ੇਬ ਨੇ ਝੂਠੀਆਂ ਕਸਮਾਂ ਖਾਈਆਂ ਸਤਿਗੁਰ ਕਿਲ੍ਹਾ ਛੱਡ ਕੇ ਬਾਹਰ ਆਏ ਤੇ ਉਹਨਾਂ ਨੇ ਹਮਲਾ ਕਰਤਾ ਸੰਖੇਪ ਜੀ ਵਿਚਾਰ ਮੈਂ ਤਾਂ ਕਹਿ ਰਿਹਾ ਸਮਾਂ ਸੰਕੋਚਵੈ ਹਮਲਾ ਕੀਤਾ ਉਹਨੇ ਚਮਕੌਰ ਸਾਹਿਬ ਯੁੱਧ ਹੋਇਆ ਤੇ ਸਤਿਗੁਰ ਪਾਤਸ਼ਾਹ ਮਾਛੀਵਾੜੇ ਕਨੇਚ ਹੁੰਦੇ ਹੋਏ ਇੱਧਰ ਰਾਏਕੋਟ ਹੁੰਦੇ ਹੋਏ ਮਹਾਰਾਜ ਪਹੁੰਚੇ ਦੀਨੇ ਕਾਂਗੜ ਉੱਥੋਂ ਲਿਖਿਆ ਜ਼ਫਰਨਾਮਾ ਤੁਸੀਂ ਸੋਚੋ ਵੀ ਇੱਕ ਬੰਦਾ ਮੈਂ ਗੱਲ ਕਰ ਰਿਹਾ ਦੁਨਿਆਵੀ ਤੌਰ ਤੇ ਜਿੱਤ ਹਾਰ ਕੀ ਹੁੰਦੀ ਹੈ ਇੱਕ ਬੰਦੇ ਦੇ ਕੋਲ 40 ਸਿੰਘ ਮੈਂ ਗੱਲ ਗੁਰੂ ਦੀ ਨਹੀਂ ਕਰ ਰਿਹਾ ਕਿਸੇ ਮਨੁੱਖ ਦੀ ਕਰ ਰਿਹਾ ਦੂਜੇ ਪਾਸੇ 10 ਲੱਖ ਫੌਜ 10 ਲੱਖ ਫੌਜ ਦੀ ਜਿੱਤ ਹੋਈ ਤੇ 40 ਸ਼ਹੀਦ ਹੋ ਗਏ ਇਹ ਸੀ ਦੁਨੀਆ ਸੋਚਦੀ ਹੋਵੇਗੀ ਗੁਰਮਤ ਨੂੰ ਛੱਡ ਕੇ ਦੁਨਿਆਵੀ ਇਤਿਹਾਸਕਾਰ ਸੋਚਦੇ ਹੋਣੇ ਗੁਰੂ ਦੀ ਹਾਰ ਹੋਈ ਇਹ ਸੋਚਦੀ ਹੋਣੀ ਦੁਨੀਆ ਪਰ ਜਿਹਦੀ ਹਾਰ ਹੋਵੇ ਕਦੀ ਜ਼ਫਰਨਾਮਾ ਨਹੀਂ ਲਿਖਦਾ ਉਹ ਜਿਹਦੀ ਹਾਰ ਹੋਈ ਹੋਵੇ ਨਾ ਕਦੀ ਜ਼ਫਰਨਾਮਾ ਨਹੀਂ ਲਿਖਦਾ ਉਹ ਜ਼ਫਰਨਾਮਾ ਕੌਣ ਲਿਖਦਾ ਜਿਹਦੀ ਜਿੱਤ ਹੋਈ ਹੋਵੇ ਹੁਣ ਅੱਗੇ ਇਲੈਕਸ਼ਨ ਹੋਣੇ ਨਾ ਮੈਂ ਗੱਲ ਸਮਝਾਉਣ ਲਈ ਕਰ ਰਿਹਾ ਤਾਂ ਜਿਹਦੀ ਜਿੱਤ ਹੋਵੇਗੀ ਨਾ ਉਹ ਢੋਲ ਵਜਾਵੇਗਾ ਆਪਣੇ ਪੋਸਟਰ ਲਗਾਵੇਗਾ ਮੇਰੀ ਜਿੱਤ ਹੋਈ ਜਿਹਦੀ ਹਾਰ ਹੋ ਜਾਏ ਉਹ ਘਰ ਬੈਠਿਆਂ ਘਰੋਂ ਬਾਹਰ ਨਹੀਂ ਆਵੇਗਾ ਜਿੱਤ ਹੋਈ ਇੱਧਰ ਦੁਨਿਆਵੀ ਤੌਰ ਤੇ ਔਰੰਗਜ਼ੇਬ ਦੀ ਤੇ ਗੁਰੂ ਸਾਹਿਬ ਦੇ ਸਾਹਿਬਜ਼ਾਦੇ ਵੀ ਸ਼ਹੀਦ ਹੋ ਗਏ ਮਾਤਾ ਜੀ ਵੀ ਤੇ ਸਿੰਘ ਵੀ ਪਿਆਰੇ ਸ਼ਹੀਦ ਹੋਏ ਫਿਰ ਵੀ ਲਿਖਿਆ ਜ਼ਫਰਨਾਮਾ ਜਿੱਤ ਕਿਉਂ ਲਿਖੀ ਇਹਨੂੰ ਕਹਿੰਦੇ ਸੱਚ ਝੂਠ ਦੀ ਜਿੱਤ ਹੈ ਇਹਨੂੰ ਕਹਿੰਦੇ ਇਕਲਾਖੀ ਜਿੱਤ ਫਤਿਹ ਦੀ ਜਿੱਤ ਇਹਨੂੰ ਕਹਿੰਦੇ ਫਤਿਹਨਾਮਾ ਜ਼ਫਰਨਾਮਾ ਜੰਗਨਾਮਾ ਇਹ ਉਹ ਲਿਖਿਆ ਮਹਾਰਾਜ ਨੇ ਸੱਚ ਦਾ ਨਾਮਾ ਲਿਖਿਆ ਸੱਚ ਦਾ ਐਲਾਨਨਾਮਾ ਕੀਤਾ ਐਲਾਨ ਕੀਤਾ ਔਰੰਗਜ਼ੇਬ ਤੂੰ ਝੂਠਾ ਹੈ ਮਰਾਂ ਐਤਬਾਰੇ ਬਰੀ

0: منیس کہ عزت گواہ است یزدہ یکیس نہ قطرہ مرا اعتبار بروس کہ بخشی ودیما ہمیں کذب گوس کسے کول کرا کند اعتبار. یہ سارا لکھ کے اخیر تے لکھ دے مہاراج 21واں سلوک ہے شعر ہے. بلاچار گی درمیاں آمدم بتدبیر و تیرو تفنگ آمدم چکار از ہمیں ہیلتے در گجست حلال است بردن بو شمشیر دست. یہ کہندے جی اکال تخت دا نرنے ہویا. یہ کہندے میری پیری پادشاہ نے ایسی میری پیری وکھائی. پادشاہ کہندے پہلا میں ہاتھ جوڑ کے بیٹھا سی نو جامے چ میں پیار نہ بیٹھا سی بھی چلو کوئی گل نہیں کوئی گل نہیں کوئی تھانوں کوئی تکھا بولے نا تین واری ہاتھ جوڑ دو چھڈ یار چھڈ یار چھڈ یار جی نہ پھر ہاتھ کھولنے بھی پھر تھوڑے لیے بن جاتا ہے دھرم. اتھے حلال است حلال است کا ارتھ ہے اچت ہے نیا ہے دھرم ہے. حلال است بردن بردن کہندے لے جانا. حلال است بردن ب شمشیر تیگ دست اپنا ہاتھ تیگ ول لے جانا اپنی آواز بلند کرنی انیائے دے ورودھ انہوں کہندے ظفر نامہ. گرو صاحب کہندے میں نہیں آنا چاہندا سی جنگ دے میدان وچ کہ میں ایک انندپور صاحب بیٹھ کے سنگت نوں جوڑ رہا سی دنیا نوں جوڑ رہا سی پر تسی آ کے حملہ کیتا چوٹیاں قسماں کھائیاں. ب لاچار گی درمیاں آمدم بتدبیر و تیر و تفنگ آمدم چوکار از ہمیں ہیل تے در گجست حلال است بردن ب شمشیر دس. تے میرے سنگاں نے کیتا کی سوا سوا لکھ نال میرے سنگھ جوجدے رہے چمکور دی گڑی وچ. بھائی موکم سنگھ جی کہندے گرو جی تہاڈا بچن ہے تسی بچن چاہ رہے سی امبالے دھرتی تے امبالے گردوارا ہے بادشاہی باغ دسدا کر اتھے نیڑے ہی ہے اتھے بچن چاہ رہے سی مہاراج جی نے سوا لاکھ سے ایک لڑاؤں تب ہے گوبند سنگھ نام کہاؤں سدگر جی میں کلا جاواں گا. پاشا کہنے شاباش سوا لکھ گئے اکلے گئے باہر دس لکھ فوج دا مقابلہ کر دے پرجا پرجا کٹ مرے کبو نہ چھڈے کھیت. اس بھاونا انوسار جدو گرسکھ دے ہردے چ اندر نغارا وجدا نا انہیں اندر مرن دا جڑا چونک پیدا ہو جاندا ہے چاؤ پیدا ہوندا ہے. وہ چاؤ ہی کیونکہ ساڈے جیون دی آسا ہے. آسا کی ہے کہ میرے بچے کی کرن گے. کدی پڑھو بھائی دیا سنگھ دا جیون بھائی صاحب نے مڑ کے نہیں ویکھیا کہ میرا پروار کتھے ہے. بھائی منی سنگھ دے گھر جی دے 60 جی شہید ہوئے پچھے ہنے دیہڑا منایا گیا 9 تاریخ نوں بھائی منی سنگھ دا شہیدی دیہڑا 60 جی سارے گھر دے شہید ہوئے نہیں ویکھیا بھی سسکار کرنا کہ نہیں کرنا انہوں دا. انہوں کہندے شہید انہوں کہندے جوڑا. تے گرو صاحب نے وہ سانو کر کے وکھایا کہ ظفر نامہ کی ہوندا ہے. میں ایک شعر کہہ کے اپنے وشے تے آواں ظفر نامے دا. ایک 55واں شعر ہے ظفر نامے دا مول ہے مول جنوں کہندے رہاؤ دی پنکتی. میں سارا شعر رہاؤ دی پنکتی ظفر نامے دا پر ایک شعر مول ہے. ہمو مرد باید دھیان نہ سنیے سارے ہمو مرد باید شبد سکھنور نہ شکمے دیگر در دہانے دیگر. اج دی سرکاراں جے اس طرح بن جان اج دے پولیٹکس دے اس طرح بن جان تے ساری دنیا سچکھن بن جاوے گی جی ہر دنیا شانتی آ جاوے. ظفر نامے دا اے شعر شانتی پیدا کرنے والا ہے. کیڑا جی 55واں شعر ہے ہمو مرد باید مرد کیسا ہونا چاہیے. یہ نہیں لکھا ہندو کیسا ہوئے مسلمان کیسا ہوئے مرد انسان خالصا گرسکھ بھگت ودیا جوڑا کیسا ہوئے. ہمو مرد باید شبد سکھنور کہندے سکھن کہندے بچن شبد پورا جڑا بچنا دا پورا ہوئے. تے گرو امرداس جی دی بانی پڑھ دیں روز سویرے جیو میلے باہر نرمل. اج کل دنیا یہ چلتی پی باہر گرنے وعدے ہور اندروں کچھ ہور. تے گرو صاحب کا بچن ہے نہ شکمے دی گر ਨਾ ਸ਼ਿਕਮੇ ਦਿਗਰ, ਸ਼ਿਕਮ ਕਹਿੰਦੇ ਢਿੱਡ, ਦਿਗਰ ਕਹਿੰਦੇ ਕੁਝ ਹੋਰ, ਨਾ ਸ਼ਿਕਮੇ ਦਿਗਰ ਦਰ, ਦਰ ਕਹਿੰਦੇ ਵਿੱਚ, ਦਹਾਨ, ਦਹਾਨ ਕਹਿੰਦੇ ਦਾੜਾ ਮੂੰਹ, ਦਿਗਰ ਕੁਝ ਹੋਰ। ਜਿਹਦੇ ਮੂੰਹ ਚ ਕੁਝ ਹੋਰ ਹੋਵੇ ਢਿੱਡ ਚ ਕੁਝ ਹੋਰ ਹੋਵੇ, ਜਿਹਦੇ ਮੂੰਹ ਚ ਕੁਝ ਹੋਰ ਹੋਵੇ ਤੇ ਮਨ ਵਿੱਚ ਕੁਝ ਹੋਰ ਹੋਵੇ ਉਹਨੂੰ ਕੀ ਕਹਿੰਦੇ? ਬਾਬਾ ਫਰੀਦ ਜੀ ਦਾ ਬਚਨ ਹੈ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚੇ ਆ, ਉਹ ਕੱਚੇ ਬੰਦੇ ਹਨ। ਤੇ ਗੁਰੂ ਸਾਹਿਬ ਕਹਿੰਦੇ ਦੁਨੀਆਂ ਦੇ ਬੰਦੇ ਕੱਚੇ, ਤੇ ਸ੍ਰੀ ਅਕਾਲ ਤਖ਼ਤ ਸਾਹਿਬ ਖਾਲਸਾ ਤਿਆਰ ਬਰ ਤਿਆਰ, ਇਹ ਪੂਰਾ ਹੈ ਜੀਓ ਨਿਰਮਲ, ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਓ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ, ਕੂੜ ਕਿਸੋ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ। ਇਹ ਸਤਿਗੁਰ ਨੇ ਕਰਕੇ ਵਿਖਾਇਆ। ਇਹਨੂੰ ਕਹਿੰਦੇ ਮੀਰੀ ਪੀਰੀ, ਇਹਨੂੰ ਕਹਿੰਦੇ ਅਕਾਲ ਤਖ਼ਤ ਸਾਹਿਬ। ਸਾਡਾ ਅਕਾਲ ਤਖ਼ਤ ਜਿਹੜਾ ਹੈ ਉਹ ਸੱਚ ਦਾ ਹੈ। ਇਹ ਸੱਚ ਵਿੱਚੋਂ ਜਦੋਂ ਕੋਈ ਇਹਨੂੰ ਤੰਗ ਕਰਦਾ, ਇਹਦੇ ਵਿਰੁੱਧ ਆਵਾਜ਼ ਬੁਲੰਦ ਕਰਦਾ, ਇਹਦੇ ਵਿਰੁੱਧ ਕੋਈ ਕੇਸ ਕਰਨਾ ਚਾਹੇ, ਫਿਰ ਇੱਥੋਂ ਪੀਰੀ ਵੀ ਬਾਹਰ ਆਉਂਦੀ ਹੈ। ਫਿਰ ਤਲਵਾਰ ਦਾ ਪ੍ਰਯੋਗ ਕਰਨਾ ਸਾਡੇ ਲਈ ਧਰਮ ਬਣ ਜਾਂਦਾ ਹੈ। ਚੌਕਾਰ ਅਜ਼ ਹਮੈ ਹੀਲ ਤੇ ਦਰ ਗੁਜਸਤ, ਜਦੋਂ ਸਾਰੇ ਹਿੱਲੇ ਜੁਲੇ ਤੋਂ ਪਾਣੀ ਲੰਘ ਜਾਵੇ, ਫਿਰ ਹਲਾਲ ਅਸਤ ਜਾਇਜ਼ ਹੈ, ਹਲਾਲ ਅਸਤ ਬੁਰਦਨ ਬੋ ਸ਼ਮਸ਼ੀਰ ਦਸ, ਤਲਵਾਰ ਦੇ ਮੁੱਠੇ ਤੇ ਹੱਥ ਲਜਾਣਾ ਵੀ ਧਰਮ ਬਣ ਜਾਂਦਾ ਹੈ। ਇਹ ਸਤਿਗੁਰ ਪਾਤਸ਼ਾਹ ਨੇ ਸਾਨੂੰ ਬਾਣੀ ਰਾਹੀਂ ਸਿਖਾਇਆ। ਸ੍ਰੀ ਦਸਮ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਬੜੀ ਕਮਾਲ ਦੀ ਖਾਲਸਾ ਫਿਲੋਸਫੀ ਹੈ। ਉੱਥੇ ਤਨ ਜੀਓ ਤੇ ਕੋ ਜਗ ਮੈਂ, ਮੁਖ ਤੇ ਹਰ ਚਿੱਤ ਮੈਂ ਜੁੱਧ ਵਿਚਾਰ ਹੈ, ਦੇਹ ਅਨਿਤ ਨਾ ਨਿਤ ਰਹੇ, ਜਿਸ ਨਾਵ ਚੜ੍ਹੇ ਪਵ ਸਾਗਰ ਤਾਰੇ। ਇਹ ਮੀਰੀ ਪੀਰੀ ਹੈ, ਇਹ ਸੂਰਮੇ ਦੇ ਮਨ ਵਿੱਚ ਚਾਉ ਪੈਦਾ ਹੁੰਦਾ। ਤਨ ਜੀਓ ਤੇ ਕੋ ਜਗ ਮੈਂ, ਉਹ ਪਿਆਰਾ ਤਨ ਹੈ, ਮੁਖ ਤੇ ਹਰ ਆਪਣੇ ਮੁਖ ਤੋਂ ਕੀ ਆਖੇ ਵਾਹਿਗੁਰੂ, ਚਿੱਤ ਮੈਂ ਤੇ ਚਿੱਤ ਵਿੱਚ ਅਨਿਆਂ ਦੇ ਵਿਰੁੱਧ ਉਹਦੇ ਲੜਨ ਦੀ ਭਾਵਨਾ ਹੋਵੇ। ਤੇ ਇੱਥੇ ਕਬੀਰ ਸਾਹਿਬ ਕਹਿੰਦੇ ਉਸੇ ਗੱਲ ਨੂੰ ਕਹਿ ਰਹੇ, ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੈ ਘਾਓ ਖੇਤ ਜੋ ਮਾਂਡਿਓ ਸੂਰਮਾ। ਜਿਹੜਾ ਸੂਰਮਾ ਜੰਗ ਦੇ ਮੈਦਾਨ ਵਿੱਚ ਆ ਗਿਆ, ਖੇਤ ਜੋ ਮਾਂਡਿਓ ਸੂਰਮਾ, ਅਬ ਜੂਜਨ ਕੋ ਦਾਓ, ਹੁਣ ਜੂਜਨ ਦਾ ਉਹਨੂੰ ਦਾਓ, ਕਹਿੰਦੇ ਭਾਵਨਾ ਪੈਦਾ ਹੋ ਗਈ, ਦਾਓ ਸ਼ੌਂਕ ਪੈਦਾ ਹੋ ਗਿਆ। ਇਸੇ ਤਰ੍ਹਾਂ ਜਦੋਂ ਗੁਰਸਿੱਖ ਉਹਦੇ ਅੰਦਰ ਗੁਰੂ ਸ਼ਬਦ ਦਾ ਵਾਸਾ ਕਰਦਾ, ਸ਼ਬਦ ਦੀ ਚੋਟ ਮਾਰਦਾ ਤੇ ਅੰਦਰ ਪਤਾ ਲੱਗਦਾ ਕਿ ਮੇਰੇ ਹਿਰਦੇ ਚ ਵਿਕਾਰ ਕਿਹੜੇ ਹਨ ਤੇ ਸ਼ੁਭ ਗੁਣ ਕਿਹੜੇ ਹਨ। ਬਿਨਾਂ ਸ਼ਬਦ ਤੋਂ ਸੋਝੀ ਨਹੀਂ ਆਉਂਦੀ ਜੀ, ਅੰਦਰ ਵਿਕਾਰ ਕਿੱਥੇ ਬੈਠੇ ਤੇ ਸ਼ਬਦ ਕਿੱਥੇ ਬੈਠਾ ਹੈ। ਗੁਰੂ ਦੇ ਬਖਸ਼ਿਸ਼ ਨਾਲ ਜਦੋਂ ਉਹ ਭਾਵਨਾ ਪੈਦਾ ਹੁੰਦੀ ਹੈ, ਫਿਰ ਪਿਆਰਾ ਦੁਨੀਆਂ ਦੇ ਮੈਦਾਨ ਵਿੱਚ ਜੂਝਣ ਦਾ ਚਾਓ ਕੀ ਹੈ, ਕਾਮ ਕ੍ਰੋਧ ਆਦਿ ਵਿਕਾਰਾਂ ਨਾਲ ਉਹਦੇ ਮਨ ਵਿੱਚ ਜੂਝਣ ਦਾ ਚਾਓ ਪੈਦਾ ਹੁੰਦਾ ਹੈ।
1: ਸੂਰਾ ਸੋ ਪਹਿਚਾਨਿਆ,
0: ਸੂਰਾ ਉਹਨੂੰ ਪਹਿਚਾਣੋ, ਕਿਹੜਾ ਸੂਰਾ ਸੋ ਪਹਿਚਾਨੀ ਹੈ, ਸੂਰਾ ਉਹਨੂੰ ਪਹਿਚਾਣੋ
1: ਜੋ ਲਰੈ ਦੀਨ ਕੀ ਹੇਤ,
0: ਦੀਨ ਲਈ। ਦੀਨ ਦਾ ਅਰਥ ਕਿਸੇ ਨੇ ਕੀਤਾ ਜੀ ਗਰੀਬੀ, ਕਿਉਂ ਆਖਿਆ ਗਰੀਬੀ, ਦੀਨ ਦਾ ਧਰਮ ਵੀ ਹੈ। ਗਰੀਬਾਂ ਦੀ ਬਾਂਹ ਫੜਨੀ, ਖਾਲਸਾ ਕਿਉਂ ਸਾਜਿਆ, ਗਊ ਗਰੀਬ ਦੀ ਰੱਖਿਆ ਲਈ, ਜਿਹੜੇ ਨਿਤਾਣੇ ਬਣ ਗਏ ਸਨ ਗਊ ਗਰੀਬ ਵਾਂਗ, ਉਹਦੀ ਬਾਂਹ ਫੜੀ ਗੁਰੂ ਮਹਾਰਾਜ ਨੇ, ਜੋ ਲੜੇ ਦੀਨ ਕੇ ਹੇਤ। ਦੂਜਾ ਦੀਨ ਦਾ ਅਰਥ ਹੈ ਧਰਮ, ਜਿਹੜੇ ਅੰਦਰੋਂ ਜ਼ਮੀਰ ਦੀ ਆਵਾਜ਼ ਆਵੇ, ਸੱਚ ਦੀ ਆਵਾਜ਼ ਆਵੇ, ਵਾਹਿਗੁਰੂ। ਦੀਨ ਕੀ ਹੈ ਜੀ, ਸਰਬ ਧਰਮ ਹੈ, ਸੇਸ਼ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ। ਨਿਰਮਲ ਕਰਮ ਕਰਦੇ ਆ, ਨਾਮ ਜਪਦੇ ਆ, ਜਿਹੜਾ ਉਹਨੂੰ ਤੰਗ ਕਰਦਾ ਉਹਦੇ ਲਈ, ਫਿਰ ਜਿਹੜਾ ਯੁੱਧ ਕਰਨਾ ਉਹਨੂੰ ਕਹਿੰਦੇ ਲੜੈ ਦੀਨ ਕੇ ਹੇਤ। ਅੱਜ ਕੱਲ ਇਹੀ ਹੋ ਰਿਹਾ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਵੇਖਿਆ ਕਿ ਦੁਨੀਆਂ ਲਤਾੜੀ ਜਾ ਰਹੀ ਹੈ, ਮਾਲਾ ਨੂੰ ਤੰਗ ਕਰਦੇ ਪਏ, ਤਾਂ ਹੀ ਗੁਰੂ ਹਰਗੋਬਿੰਦ ਸਾਹਿਬ ਨੇ ਮਾਲਾ ਨਾਲ ਸਾਨੂੰ ਤੇਲ ਫੜਾਤੀ ਪਾਤਸ਼ਾਹ ਨੇ। ਮੀਰੀ ਪੀਰੀ ਉਹੀ ਸੀ ਨਾ, ਦੋ ਤਲਵਾਰੀ ਬੱਧੀਆਂ, ਦੋ ਤਲਵਾਰਾਂ ਮਹਾਰਾਜੇ ਨੇ ਧਾਰਨ ਕੀਤੇ, ਮੀਰੀ ਦੀ ਇੱਕ ਪੀਰੀ ਦੀ, ਤੇ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਰੱਬ ਦਾ ਸਿਧਾਂਤ ਅੱਗੇ ਰੱਖਿਆ ਕਿ ਤੁਸੀਂ ਤਲਵਾਰ ਦੀ ਵਰਤੋਂ ਐਵੇਂ ਨਹੀਂ ਕਰਨੀ, ਉਹਨੂੰ ਰੱਬ ਦੇ ਹੁਕਮ ਅਨੁਸਾਰ ਅਕਾਲ ਦਾ ਧਿਆਨ ਕਰਕੇ ਤਾਂ ਦੀ ਵਰਤੋਂ ਕਰਨੀ ਹੈ, ਉਹਦੀ ਵਰਤੋਂ ਐਵੇਂ ਨਹੀਂ ਕਰਨੀ। सूरा सो पहचानी है, सूरा उन्हू पहचानो जो लड़े, जेड़ा लड़े दीन के हेत धर्म वास्ते लड़े। ते अंदर साढ़े हमेशा युद्ध होंदा रहिंदा है, केड़ा गुरमत ते मनमत दे विरुद्ध। मनमत ए है, गुरमत ए है, कोई मनमत करो अंदरों आवाज आती ना भाई ये गुरमत नहीं है, इन परे कर, इन कहते इस तरह भी लड़ना होंदा है। ये युद्ध नहीं करना कोई मेरे वांग कोई बड़ा, देखो हर बंदा योद्धा भी नहीं होंदा, हर बंदा भगत भी नहीं होंदा, दोवें तरह के मनुख पैदा किए रब ने दुनिया से, गुरमुख भी मनमुख भी भगते भी योद्धे भी। तो गुरु गोबिंद सिंह पातशाह ने दोवें बनाते सानू, एक कवि ग्वाल ने लिखे, कवि ग्वाल ने कहते पढ़ के तिहारी बाणी, इस पंक्ति सुनो दो मिनट रह गए मेरे को, पढ़ के तिहारी बाणी श्री मन गोबिंद सिंह जीवन मुकत जन होए रहे अग में अग कहते अग्ञान विच, तुहाडी बाणी पढ़ के गुरु महाराज जी दुनिया विच गुरसिख जीवन मुक्त हो गए। किवें? शेर में ना साधपन, कदी शेर साधु नहीं बनता जी, शेर कदी घा नहीं खांदा, शेर कहने योद्धा, योद्धा कदी भगत नहीं होंदा, नपोलियन बोना पाठ योद्धा होया भगत नहीं होया। शेर में ना साधपन, साध में ना शेरपन, ते कदी साधु योद्धा नहीं होंदा। पर गुरु जी तुहाडी बाणी विच दोवें पक्ष देखी जांदे, पढ़ के तिहारी बाणी श्री मन गोबिंद सिंह जीवन मुकत जन होए रहे अग में, शेर में ना साधपन, साध में ना शेरपन, दुरुपन देखिए तो आप ही के मत में। तुहाडे तुहाडे पंथ च भाई दया सिंह जिथे अमृत की दात लैण वाले सीस देण वाले, तो लोड़ पई सीस लै भी लिया उन्होंने, जिथे बाबा दीप सिंह जी चार स्वरूप लिखे गुरु ग्रंथ साहब महाराज के, उत्ते 1800 का खंडा फड़ के युद्ध किया भी बाबा दीप सिंह ने, भगती शक्ति कट्ठी रही उन्होंने नाल। रहो विचार कि सूरा सो पहचानिया जो लड़े दीन के हेत, जिहड़ा दीन लई युद्ध करदा उन्हू कहिंदे सूरमा।
1: पुरजा कट मरे,
0: पुरजा पुरजा शरीर दे टुकड़े टुकड़े करा लैंदा है,
1: छड़दा खेत
0: जंग दा मैदान छड़दा नहीं, पुरजा पुरजा हो गया सिंघा दा, किसे सिंह ने जंग विच्चों भज के नहीं आए जी, पिठ नहीं विखाई कदी, कदी हाथ नहीं खड़े किते किसे सिंह ने कि मैं हार गया। इसे तरह भाई जीवन एक ऐसा जंग दा मैदान है, जिहड़ा इत्थे हार मन गया उन्नू कहिंदे कायर, जिहड़ा इत्थे जूझदा रहा संघर्ष नाल, जीवन ही संघर्ष का नाम है। इत्थे अनेक तरह की मुसीबत आउणगियां, अनेक तरह के विघन आउणगे, जूझना उन्होंने जिहड़ा जूझेगा उन्नू कहिंदे सूरमा। वह जूझना किवें? गुरु साहब की कृपा सदका, हरिमंदर साहब अकाल तख्त साहब की कृपा सदका, मीरी पीर की कृपा सदका, भगती शक्ति बाणी श्री गुरु ग्रंथ साहब पातशाह की बाणी, श्री दसम ग्रंथ साहब की बाणी, यह सांझी बाणी है। जदों इहदा जाप करोगे आपे मन विच इह जूझण की भावना अंदरों बाहरों गुरु साहब बख्शिश करते हैं, गुरु साहब कृपा करन सानू महाराज अपनी बाणी वर्गा बना लैन, बस बाणी वर्गा साडा जीवन बना लैन। ते इह सतगुर पातशाह अपने पंथ ते सारे ते कृपा करन, इतनियां बेनतियां आप सू संगतां ने प्रवान करनियां। धन गुरु ग्रंथ साहब महाराज, खालसे पंथ, श्री अकाल तख्त साहब, श्री हरिमंदर साहब, ये सारे जोत रूप हैं, साढ़े कृपा करन। ते सारे सिंह साहबान, हैड ग्रंथी साहब ज्ञानी अमरजीत सिंह जी, सारे गुरु के प्यारे भाई साहब भाई, सारे विद्वान, सारे वजीर गुरु के, परमिंदरपाल सिंह जी बुट्टर साहब, सारे विद्वान सिंह साहब, सारी संगत का धन्यवाद कि आप जी ने सीसा देनिया कि सतगुरु जी देहो सज्जन असीसणिया जो होवै साहिब सो मेल। इतनियां बेनतियां प्रवान, भुल चुक दी खिमा, गज बज के फतेह गजाओ। वाहिगुरु जी का खालसा वाह।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007।
1: ਸਤ ਸਾਹਿਬ, ਕਿਆ ਆਪ ਆਪਣੇ ਜੀਵਨ ਮੇਂ ਸੁਖ, ਸ਼ਾਂਤੀ ਔਰ ਸਮਾਧਾਨ ਚਾਹਤੇ ਹੈ? ਕਿਆ ਆਪ ਨਸ਼ਾ, ਪਾਰਿਵਾਰਿਕ ਕਲਹ ਔਰ ਜੀਵਨ ਕੀ ਪਰੇਸ਼ਾਨੀਓਂ ਸੇ ਮੁਕਤੀ ਪਾਨਾ ਚਾਹਤੇ ਹੈਂ? ਤੋ ਅਵਸ਼ਯ ਪੜ੍ਹੇਂ ਜਗਤ ਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਿਤ ਅਨਮੋਲ ਪੁਸਤਕੇ ਗਿਆਨ ਗੰਗਾ, ਜੀਨੇ ਕੀ ਰਾਹ ਵ ਗੀਤਾ ਤੇਰਾ ਗਿਆਨ ਅੰਮ੍ਰਿਤ। ਯੇ ਸਭੀ ਪੁਸਤਕੇ ਪੰਜਾਬੀ, ਉਰਦੂ, ਮਰਾਠੀ ਵ ਅਨਯ ਭਾਸ਼ਾਓਂ ਮੇਂ ਭੀ ਉਪਲਬਧ ਹੈ। ਯੇ ਪੁਸਤਕੇ ਪੂਰਨ ਪਰਮਾਤਮਾ, ਸੱਚੀ ਭਗਤੀ ਵਿਧੀ ਔਰ ਮੋਕਸ਼ ਕਾ ਮਾਰਗ ਸਰਲ ਭਾਸ਼ਾ ਮੇਂ ਸਮਝਾਤੀ ਹੈ। ਲਾਖੋਂ ਲੋਗੋਂ ਨੇ ਇਨ੍ਹੇ ਪੜ੍ਹਕਰ ਆਪਣੇ ਜੀਵਨ ਮੇਂ ਸਕਾਰਾਤਮਕ ਬਦਲਾਵ ਪਾਇਆ ਹੈ। ਕਨਾਡਾ ਮੇਂ ਯੇ ਪੁਸਤਕੇ ਬਿਲਕੁਲ ਨਿਃਸ਼ੁਲਕ ਮੰਗਵਾਨੇ ਕੇ ਲੀਏ ਆਜ ਹੀ ਹਮਾਰੀ ਵੈਬਸਾਈਟ ਜਗਤ ਗੁਰੂ ਰੰਪਲ ਜੀ ਡੋਟ ਓ ਆਰ ਜੀ ਪਰ ਜਾਏ ਯਾ 3065818061 ਪਰ ਸੰਪਰਕ ਕਰੇਂ।

ਗੈਲਗਰੀਜ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ bobby.at 403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007 403-710-0007।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵੇਨਿਊ ਸਾਊਥ ਵੈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।

0: प्रोग्राम का यह हिस्सा खालसा कलेक्शन के सहयोग नाल पहुंचाया जा रहा है। इना कोल सभ्याचारक अते धार्मिक जिवें कि गुटका साहब, गतका अते दुमाला, शस्त्र, ककार, हर प्रकार दे म्यूजिक इंस्ट्रूमेंट्स, दस्तारां, छोटी बच्चियां दे सूट, सर्ब लो दे पांडे, फुलकारियां अते लोईयां वर्गियां वस्तां उपलब्ध हन। होर जानकारी लई 587-917-0807 ते कॉल करो। खालसा कलेक्शन दा पता नोट करो। सेकंड फ्लोर, यूनिट नंबर 3210, 4310, 104 एवेन्यू, नॉर्थ ईस्ट, कैलगरी।
1: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਿਨੇਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਕਸਟਮ ਕਿਚਨ, ਬਾਰਸ, ਵਾਸ਼ਰੂਮ, ਵੈਨਿਟੀ, ਕਲਾਜ਼ਟ ਅਤੇ ਕਮਰਸ਼ੀਅਲ ਮਿਲ ਵਰਕ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪਾਲ ਸੇਖੋ ਜੀ ਨੂੰ 403-5000 ਜਾਂ ਫਿਰ 403-701-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਿਨੇਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11, 2316, 27 ਐਵਨਿਊ, ਨਾਰਥ ਈਸਟ, ਕੈਲਗਰੀ।

0: ਦਿੱਤਾ। ਪਰਮਜੀਤ ਪਲਾਹਾ ਡੇਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-44-44
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਦੇ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ 102.7 FM ਤੇ ਹੁਣ ਸਰਵਣ ਕਰਦੇ ਹਾਂ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ ਸ਼੍ਰੀ ਰਹਿਰਾ ਸਾਹਿਬ ਜੀ ਦੇ ਪਾਠ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇ ਵੱਡ ਵੱਡਾ ਡਿੱਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੇ ਤੇਰਾ ਕੀਤਾ ਕੇਵਲ ਚੀਰਾ ਰਹਾ ਸਭ ਸੁਰਤੀ ਮਿਰ ਸੁਰਤ ਕਮਾਈ ਸਭ ਕੀਮਤ ਮਿਰ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਨਾ ਜਾਈ ਤੇਰੀ ਤਿਲ ਵੜਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਦ ਵਿਣ ਸਿੱਧੀ ਕਿਨੈ ਨਾ ਪਾਈ ਆ ਕਰਮ ਮਿਲੈ ਨਾਹੀ ਠਾਕ ਰਹਾਈ ਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੋਂ ਦੇਹ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰ ਨਹਾਰਾ ਆਸਾ ਮਹੱਲਾ ਪਹਿਲਾ ਆਖਾ ਜੀਵਾ ਵਿਸਰੈ ਮਰ ਜਾਉ ਆਖਣ ਔਖਾ ਸਾਚਾ ਨਾਉ ਸੱਚੇ ਨਾਮ ਕੀ ਲਾਗੈ ਭੂਖ ਉਤ ਭੁਖੈ ਖਾਏ ਚਲੀਐ ਦੁਖ ਸੋ ਕਿਉਂ ਵਿਸਰੈ ਮੇਰੀ ਮਾਏ ਸੱਚਾ ਸਾਹਿਬ ਸੱਚ ਨਾਏ ਰਹਾਉ ਸੱਚ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲਕੈ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁਕੈ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜਿਵੜ ਆਪ ਤਿਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ

ਰਾਗ ਗੁਜਰੇ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰ ਪਾਸ ਹਮ ਕਿਰੇ ਕਿਰਮ ਸਤਿਗੁਰ ਸਰਨਾਈ ਕਰ ਦਇਆ ਨਾਮ ਪ੍ਰਗਾਸ ਮੇਰੇ

ਹਰ ਜਨ ਕੇ ਵਡ ਭਾਗ ਵਡੇਰੇ, ਜਿਨ ਹਰ ਹਰ ਸ਼ਰਧਾ ਹਰ ਪਿਆਸ, ਹਰ ਹਰ ਨਾਮ ਮਿਲੈ ਤ੍ਰਿਪਤਾਸੈ, ਮਿਲ ਸੰਗਤ ਗੁਣ ਪ੍ਰਗਾਸ, ਜਿਨ ਹਰ ਹਰ ਹਰ ਰਸ ਨਾਮ ਨ ਪਾਇਆ, ਤੇ ਭਾਗਹੀਣ ਜਮ ਪਾਸ, ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ, ਧ੍ਰਿਗ ਜੀਵੇ ਧ੍ਰਿਗ ਜੀਵਾਸ, ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ

ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਗਿਆ ਦੇਖ ਚਲਾਈ ਤੇ ਗੁਵਾਹੇ ਦੇਖ ਕੇ ਅਣਡਿੱਠ ਕੀਤਾ ਤਿਨਾਂ ਪਿਆਰਿਆਂ ਸੁਚਿਆਰਿਆਂ ਦੀ।

ਦਾਨ ਬਾਬੇਗ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੋਗੀ ਅਟਲ ਧਰਮ ਕਾ

ਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓ

0: ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸਿੱਖ ਪੜਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ ਨਾਨਕ ਨਾਮ ਚੜ੍ਹਦੀ ਕੜਾ ਤੇਰੇ ਭਾਣੇ ਸਰਬੱਤ ਦਾ ਪੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਜੇ ਸਤਿਗੁਰ ਸਿਮਰੰਤ ਨੈਨ ਕੇ ਤਿਮਰ ਮਿਟੈ ਖਿਨ ਜੇ ਸਤਿਗੁਰ ਸਿਮਰੰਤ ਹਿਰਦੈ ਹਰ ਨਾਮ ਦਿਨੋ ਦਿਨ ਜੇ ਸਤਿਗੁਰ ਸਿਮਰੰਤ ਜੀਅ ਕੀ ਤਪਤ ਮਿਟਾਵੈ ਜੇ ਸਤਿਗੁਰ ਸਿਮਰੰਤ ਰਿੱਧ ਸਿੱਧ ਨਵਨਿਧ ਪਾਵੈ ਸੋਈ ਰਾਮਦਾਸ ਗੁਰ ਬਲ ਭਾਣ ਮਿਲ ਸੰਗਤ ਧਨ ਧਨ ਕਰੋ ਜੇ ਸਤਿਗੁਰ ਲੱਗ ਪ੍ਰਭ ਪਾਈਐ ਸੋ ਸਤਿਗੁਰ ਸਿਮਰੋ ਨਰਹੋ ਹਰ ਚਰਨ ਕਮਲ ਕੀ ਟੇਕ ਸਤਿਗੁਰ ਦਿੱਤੀ ਤੁਸ ਕੈ ਬਲ ਰਾਮ ਜੀਓ ਹਰ ਅੰਮ੍ਰਿਤ ਭਰੇ ਭੰਡਾਰ ਸਭ ਕਿਛ ਹੈ ਘਰ ਤਿਸ ਕੈ ਬਲ ਰਾਮ ਜੀਓ ਬਾਬੁਲ ਮੇਰਾ ਵੱਡ ਸਮਰੱਥਾ ਕਰਨ ਕਾਰਨ ਪ੍ਰਭ ਹਾਰਾ ਜਿਸ ਸਿਮਰਤ ਦੁੱਖ ਕੋਈ ਨ ਲਾਗੈ ਭਵ ਜਲ ਪਾਰ ਉਤਾਰਾ ਆਦ ਜੁਗਾਦ ਭਗਤਨ ਕਾ ਰਾਖਾ ਉਸਤਤ ਕਰ ਕਰ ਜੀਵਾ ਨਾਨਕ ਨਾਮ ਮਹਾਰਸ ਮੀਠਾ ਅਨ ਦਿਨ ਮਨ ਤਨ ਪੀਵਾ ਆਦ ਜੁਗਾਦ ਭਗਤਨ ਕਾ ਰਾਖਾ ਉਸਤਤ ਕਰ ਕਰ ਜੀਵਾ ਨਾਨਕ ਨਾਮ ਮਹਾਰਸ ਮੀਠਾ ਅਨ ਦਿਨ ਮਨ ਤਨ ਪੀਵਾ ਸੁਖ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਇ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਮ ਦੀ ਨੂਰ ਅਰਸੋ ਕੁਰਸੋ ਝਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹ ਜਿਸ ਪਾਸ ਬੈਠਿਆ ਸੋਹੀ ਐ ਸਭਨਾ ਦਾ ਵਿਸਾਹ ਸੱਜਣ ਸੱਚ ਸੱਚਾ ਪਾਤਸ਼ਾਹ ਸਿਰਸ਼ਾਂ ਦਸ਼ਾਹ ਜਿਸ ਪਾ

बहुत जन्म बिछुरे थे माधो।

दास आस लग जीवा, चिर पयो दर्शन देखे। बहुत जन्म बिछुरे थे माधव,

कह रविदास आस लग जीवा।